ਮਹੱਲਾ ਪਹਿਲਾ ਸੋਹਣਾ ਵੱਡਾ ਕੇ ਸਭ ਕੋਏ ਕੇਵੜ ਵੱਡਾ ਡਿੱਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਬਿਨ ਸਿੱਧੀ ਕਿਨੇ ਨਾ ਪਾਈਆ ਕਰਮ ਲੈ ਨਾ ਹੀ ਠਾਕਰਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ

ਰਾਸ ਰਾਓ ਹਰ ਜਨ ਕੇ ਬੜ ਭਾਗ ਵਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤਿਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ

ਸਿਰ ਸਿਰਕ ਸਮਾਏ ਠਾਕਰ ਕਾਏ ਮਨ ਬਹੁ ਕਰਿਆ ਊੜੇ ਊੜਾਵੈ ਸੈ ਕੋਸਾ ਤਿਸ ਪਾਛੇ ਵਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਦਾ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਾਲਾ ਚੌਥਾ

ਕਰ ਕਿਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ।

ਮੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਘਟ ਘਟ ਕੇ ਪਟ ਪਟ ਕੀ ਜਾਣੇ

ਭਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਲੋਕ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗਮਾਤਾ ਗ੍ਰੰਥ ਕਰਾਸ ਪੂਰਨ।

ਚੌਪਈ ਮੈਂ ਨਾ ਅੰਗਨੇਸ਼ਾ ਪ੍ਰਥਮ ਨਾ ਹੂੰ ਕਿਸ਼ਨ ਬਿਸ਼ਨ ਕਬਹੂ ਨੈ ਧਿਆਉ ਕਾਨ ਸੁਨੇ ਪਹਿਚਾਨ ਨਤਿਨ ਸੋ ਲਿਵ ਲਾਗੀ ਮੋਰੀ ਪਗਿਨ ਸੋ

ਸੰਮਤ ਸਤਰਾ ਸਹਿਜ ਪਚਾਵਨ ਹਾੜ ਬਦੀ ਪ੍ਰਥਮ ਸੁਖਦਾਵਨ ਤਵਾਇ ਪ੍ਰਸਾਦ ਕਰ ਗ੍ਰੰਥ ਸੁਧਾਰਾ ਪੂਲ ਪਰੀ ਲੋਲਿਓ ਸੁਧਾਰਾ ਦੋਏਰਾ।

ਤਿਥਾ ਕੋਈ ਨ ਜਾਏ ਜੇ ਆਵੇ ਤਦ ਆਹੇ। ਸ਼ਲੋਕ ਮਹਲਾ ਪੰਜਵਾ। ਅੰਤਰ ਗੁਰ ਅਰਾਧਨਾ ਜੇ ਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ। ਕਉ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਤ ਦੇ, ਜਗ ਮੈਂ ਉੱਤਮ ਕਾਢੀਏ ਵਿਰਲੇ ਕੇਈ ਕੇ। ਮਹਲਾ ਪੰਜਵਾ। ਰੱਖੇ ਰੱਖਣ ਹਾਰਿਆ ਪੁਵਾਰੀਅਨ, ਗੁਰ ਕੀ ਪੈਰੀ ਪਾਏ ਕਾਸ ਵਾਰੀਅਨ।

जिस सिमरत सुख होए सगले दुख जाहे। वाहे गुरु जी का खालसा।

0: ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਬਦ ਹਜਾਏ। ਤੇਗ ਬਹਾਦਰ ਸਿਮਰਿਆ ਗੁਰਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਠੀਤਾ ਦਿਨ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਜਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ।
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ।
1: ਵਾਹਿਗੁਰੂ।
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਭ ਹੋਵੇ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਤਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।
1: ਵਾਹਿਗੁਰੂ।
0: ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੜਦੇ ਸੁੰਦਰ ਦੀਵਾਨ ਸਾਜਨ ਸਾਜ ਦੀਵਾਨ ਦੀ ਰਮਤਾ ਵਿੱਚ ਸ਼ਬਦ ਚੌਂ ਚੌਂਕੀ ਸੋਦਰ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਪਿੱਤਰ ਬਾਣੀ ਕੀਰਤਨ ਪਾਠ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਹ ਵਾਸਤੇ ਸੁਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ੀ ਨੂੰ ਗੁਰਬਾਣੀ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲਫੜ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗੁਰਦਾਤਾ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸੱਚ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਰ ਨਾਮ ਜਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਚਾ ਸੱਜਣ ਮੈਡਿਆ ਡੇਈ ਸਿਸ ਉਤਾਰ ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ।

ਵਾਹ ਗੁਰਮੁਖ ਸਦਾ ਸਲਾਹੀਆ ਸੱਚਾ ਵੇ ਪਰਵਾਹ ਸਰਾਹਾਓ ਦੁਨੀਆ ਕੇਰੀ ਦੋਸਤੀ ਮਨਮੁਖ ਦੱਜ ਮਰਨ ਜੰਪੁਰ ਬਦੇ ਮਾਰੀਆ ਵੇਲਾ ਨਾਲਾ ਹਨ ਗੁਰਮੁਖ ਜਨਮ ਸਕਾਰ ਥਾ ਸੱਚੇ ਸ਼ਬਦ ਲਗਨ ਆਤਮ ਰਾਮ ਪ੍ਰਗਾਸਿਆ ਸਹਿਜੇ ਸੁਖ ਰਹਨ ਗੁਰ ਕਾ ਸ਼ਬਦ ਵਿਸਾਰਿਆ ਦੂਜੇ ਭਾਇ ਰਚਨ ਤਿਸ਼ਨਾ ਭੁੱਖ ਨਾ ਉਤਰੇ ਆਨੰਦ ਦਿਨ ਜਲਤ ਫਿਰਨ।

ਸਫੈਦ ਦੁੱਧ ਪਿਆਈਏ ਅੰਦਰ ਵੇਸ ਨਿਕੋਰ ਆਪ ਕਰੇ ਕਿਸੇ ਆਖੀਏ ਆਪੇ ਬਖਸ਼ਣ ਹਾਰ ਗੁਰ ਸ਼ਬਦੀ ਮੈਲ ਉਤਰੇ ਤਾਂ ਸੱਚ ਬਣਿਆ ਸ਼ਿੰਗਾਰ ਸੱਚਾ ਸ਼ਾਹ ਸੱਚ

ਸੱਚ ਸਲਾਹੀ ਸੱਚ ਮਨ ਦਰ ਸੱਚਾ ਸਚਿਆਰ ਗੁਰਪੂਰੈ ਪੂਰੀ ਮਤ ਹੈ ਅਹਿਨਸ ਨਾਮ ਧਿਆਏ ਹਮੇ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ ਗੁਰਸਾ ਲਾਹੀ ਆਪਣਾ ਨਿਵ ਨਿਵ ਲਾਗਾ ਪਾਏ

ਸਾਚਾ ਰਹੇ ਸਮਾਏ। ਸਤਿਗੁਰੂ ਮਿਲੇ ਸੇ ਪਾਏ ਰਾਹ, ਸੱਚੇ ਸ਼ਬਦ ਲਗਨ, ਸੱਚ ਮਿਲੇ ਸੇ ਨਾ ਵਿਛੜੇ, ਦਰ ਸੱਚਾ ਦੇ ਸਨ। ਸੇ ਭਾਈ ਸੇ ਸੱਜਣਾ, ਸੋ ਜੋ ਸੱਚਾ ਸੇ ਵੰਨ, ਅਵਗਣ ਵਿਕਰਨ ਪੱਲਰਨ, ਗੁਣ ਕੀ ਸਾਂਝ ਕਰਨ। ਗੁਣ ਕੀ ਸਾਂਝ ਸੁਖ ਉਪਜੈ, ਸੱਚੀ ਭਗਤ ਕਰੇਨ, ਸੱਚ ਵਣੰਜੇ ਗੁਰ ਸ਼ਬਦ ਸਿਉ ਲਾਹ ਨਾਮ ਲਏਨ।

ਰੱਖੋ ਸੰਭਾਲ, ਇਹੋ ਖਰਚਾ ਖੁੱਟ ਹੈ ਗੁਰਮੁਖ ਨਿਬਹਿ ਨਾਲ। ਇਹ ਮਨ ਮੁੱਲੋ ਭੁੱਲਿਆ ਜਾਸੇ ਪਤ ਗਵਾਏ, ਇਹ ਜਗਤ ਮੋਹ ਦੂਜੇ ਵਿਆਪਿਆ ਗੁਰਮਤੀ ਸੱਚ ਧਿਆਏ। ਹਰ ਕੀ ਕੀਮਤ ਨਾ ਪਵੇ ਹਰ ਜਸ ਲਿਖਣ ਨਾ ਜਾਏ, ਗੁਰ ਕੈ ਸ਼ਬਦ ਮਨ ਤਨ ਰਪੇ ਹਰ ਸਿਉਂ ਰਹੇ ਸਮਾਏ। ਸੋ ਸ਼ਵ ਮੇਰਾ ਰੰਗੁਲਾ ਰੰਗੇ ਸਹਿਜ ਸੁਭਾਏ, ਕਾਮਨ ਰੰਗ ਤਾਂ ਚੜੈ ਜਾ ਪਿਰ ਕੈ ਅੰਕ ਸਮਾਏ। ਚਿਰੀ ਵਿਛੁਨੇ ਵੀ ਮਿਲਣ ਜੋ ਸਤਿਗੁਰ ਸੇਵਨ, ਅੰਤਰ ਨਵਨਿਧ ਨਾਮ ਹੈ ਖਾਨ ਖਰਚਨ, ਨਾਨਕ ਖੁੱਟਈ ਹਰ ਗੁਣ ਸਹਿਜ ਰਵਨ। ਨਾ ਓਏ ਜਨਮੇ ਨਾ ਮਰੇ ਨਾ ਓਏ ਦੁੱਖ ਸਹਨ,

ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਜੁੜ ਬੈਠੇ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਗਤ ਮਨਾ ਚ ਹਾਜ਼ਰੀਆਂ ਭਰ ਰਹੇ ਹੋ। ਸਭ ਤੋਂ ਪ੍ਰਥਮ ਸੌਦਾ ਰਹਿਰਾ ਸਾਹਿਬ ਦੀ ਸ਼ਬਦ ਚੌਂਕੀ ਉਪਰੰਤ ਅਰਦਾਸ ਬੇਨਤੀ ਉਪਰੰਤ ਆਪ ਜੀ ਨੇ ਪਵਿੱਤਰ ਹੁਕਮ ਸਰਵਣ ਕੀਤੇ ਹਨ ਕੀਰਤਨ ਦੀ ਰਮਤਾ ਹੋਣ ਜਾਰੀ ਕੀਤੇ ਰਾਹੀਂ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਰਬੱਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਅਪਾਰ ਕਿਰਪਾ ਰਹਿਮਤ ਮੇਰ ਦਾ ਸਦਕਾ ਹੈ। ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਗੁਰੂ ਕੀਆਂ ਕਥਾ ਕਹਾਣੀਆਂ ਕਹਿ ਕੇ ਅਤੇ ਸੁਣ ਕੇ ਲਾਹ ਪ੍ਰਾਪਤ ਕਰਾਂਗੇ। ਦਿਨ ਦੇ ਪਿਛਲੇ ਪੈਰ ਦੇ ਦੀਵਾਨ ਸਜ ਰਹੇ ਹਨ, ਆਪ ਸੰਗਤਾਂ ਗੁਰੂ ਮਹਾਰਾਜ ਦੀ ਗੋਦ ਦਾ ਆਨੰਦ ਲੈ ਰਹੇ ਹੋ। ਕੋਈ ਸਮਾਂ ਹੋਰ ਗੁਰੂ ਕੀ ਗੋਦ ਦਾ ਆਨੰਦ ਪ੍ਰਾਪਤ ਕਰਾਂਗੇ। ਮੇਰੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ 'ਚ ਲਵਾਓ, ਪਿਆਰ ਨਾਲ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਕਾਫ਼ੀ ਬੈਠੀ, ਆਵਾਜ਼ ਬਿਲਕੁਲ ਨਹੀਂ ਆਈ ਜੀ। ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਜਕਾਰੇ ਛੱਡ ਛੱਡ ਕੇ ਆਕਾਸ਼ ਹਲਾਤਾ ਸੀ। ਲਾਗਲੀਆਂ ਲਾਗਲੀਆਂ ਦੁਕਾਨਾਂ ਵਾਲੇ ਦੱਸਦੇ ਨੇ ਕਿ ਇੰਨੇ ਉੱਚੀ ਉੱਚੀ ਜਕਾਰੇ ਸਿੰਘ ਛੱਡ ਰਹੇ ਸੀ, ਸ਼ਹੀਦੀਆਂ ਪਾ ਰਹੇ ਸੀ, ਅਸੀਂ ਸੁਸਤੀ ਦੇ ਨਾਲ ਬੈਠੇ ਹੋਏ ਸਤਸੰਗੀਓ। ਪਿਆਰ ਨਾਲ ਬੋਲੋ, ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮੇਹਰ ਕਰਨ। ਸਤਸੰਗੀਓ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਹੋਈ ਅਤੇ ਗੁਰੂ ਅਰਜਨ ਦੇਵ ਸਾਹਿਬ ਨੇ ਫਰਮਾਇਆ ਸੀ ਕਿ ਮੇਰੀ ਆਵਾਜ਼ ਨੂੰ ਰੋਕਣ ਵਾਲਿਓ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਤਲਵਾਰ ਨੂੰ ਕੌਣ ਰੋਕੇਗਾ। ਬੜੀਆਂ ਬੜੀਆਂ ਕੰਧਾਂ ਸੀ ਚੰਦੂ ਪਾਪੀ ਦੀ ਹਵੇਲੀ ਦੀਆਂ, ਜਿਹਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੈਦ ਕੀਤਾ ਗਿਆ ਸੀ। ਤੀਸੀਏ ਦਿੱਤੇ ਜਾ ਰਹੇ ਸੀ, ਸਿੱਖ ਆਉਂਦੇ ਸੀ, ਦਰਵਾਜ਼ੇ ਘੁੱਟ ਕੇ ਭੰਨ ਕੇ ਚਲੇ ਜਾਂਦੇ ਸੀ। ਸਿੱਖਾਂ ਨੂੰ ਸਤਸੰਗੀ ਨੇੜੇ ਨਹੀਂ ਸੀ ਹਵੇਲੀ ਦੇ ਲੱਗਣ ਦਿੱਤਾ ਜਾਂਦਾ ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਫਰਮਾਇਆ ਸੀ ਕਿ ਮੇਰੀ ਆਵਾਜ਼ ਤਾਂ ਬੜੀਆਂ ਬੜੀਆਂ ਕੰਧਾਂ ਦੇ ਅੰਦਰ ਰੋਕ ਲਉਂਗੇ, ਪਰ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰ ਦੀਆਂ ਕਿਰਪਾਨਾਂ ਪਹਿਨ ਕੇ ਤਖ਼ਤ ਉੱਤੇ ਬੈਠੇ ਤਾਂ ਉਹਦੀ ਕਿਰਪਾਨ ਨੂੰ ਕੌਣ ਰੋਕੇਗਾ। ਸੋ ਇਸ ਲਈ ਸਤਸੰਗੀਓ, ਗੁਰੂ ਅਰਜਨ ਦੇਵ ਦੀ ਸ਼ਹੀਦੀ ਤੋਂ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਕਿਰਪਾਨਾਂ ਪਹਿਨੀਆਂ ਅਤੇ ਸਮਾਂ ਆਇਆ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ। ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਇੱਕ ਪੀਰ ਦੀ, ਇੱਕ ਅਜ਼ਮਤ

ਵੀ ਰੋਕਦੀ ਰਹੀ। ਸਮੇਂ ਸਮੇਂ 'ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਉੱਤੇ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਲਾਈਆਂ ਗਈਆਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਸਾਰੀਆਂ ਬੰਦਿਸ਼ਾਂ ਨੂੰ ਤੋੜ ਕੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਪਿਆਰਿਓ। ਸੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬੜੇ ਤੇਜ਼ ਪ੍ਰਤਾਪ ਦੇ ਨਾਲ ਅਕਾਲ ਤਖਤ ਸਾਹਿਬ ਦੀ ਨੀਂਹ ਰੱਖੀ ਔਰ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। ਸਤਿਸੰਗ ਜੀ, ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਹੈ ਨਾ, ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਇਆ ਸੀ, ਇਹਦੇ ਬਾਰੇ ਸਾਡਾ ਇਤਿਹਾਸ ਲਿਖਦਾ ਹੈ, ਕਿਸੀ ਰਾਜ ਨੇ ਹੱਥ ਨਾ ਲਾਇਓ, ਬੁੱਢਾ ਆਓ ਗੁਰਦਾਸ ਬਣਾਇਓ। ਪਹਿਲੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਬਾ ਭਾਈ ਗੁਰਦਾਸ ਜੀ ਹੋਏ ਨੇ ਔਰ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਹੋਏ ਨੇ। ਸਤਸੰਗੀਓ, ਹੁਣ ਗ੍ਰੰਥੀ ਹੋਵੇ ਤਾਂ ਉਹਨੂੰ ਇੱਟਾਂ ਲਾਉਣ ਦਾ ਕੀ ਪਤਾ, ਰਾਜ ਮਿਸਤਰੀ ਦਾ ਕੰਮ ਉਹ ਨਹੀਂ ਕਰ ਸਕਦਾ। ਪਰ ਵੇਖੋ ਧੰਨ ਬਾਬਾ ਬੁੱਢਾ ਸਾਹਿਬ ਜੀ ਗਾਵਾਂ ਮੱਝਾਂ ਨੂੰ ਵੀ ਪਾਲਦੇ ਨੇ ਔਰ ਨਾਲ ਦੀ ਨਾਲ ਹਲ ਆਦਿਕ ਵੀ ਆਉਂਦੇ ਨੇ, ਗ੍ਰੰਥੀ ਦੀ ਡਿਊਟੀ ਵੀ ਕਰਦੇ। ਸਤਸੰਗੀਓ, ਉਹ ਵੀ ਉਸ ਉਮਰ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਗ੍ਰੰਥੀ ਬਣੇ ਨੇ ਜਦੋਂ ਬੰਦਾ ਰਿਟਾਇਰ ਹੋ ਜਾਂਦਾ। 90 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਗ੍ਰੰਥੀ ਬਣਾਇਆ। ਜਦੋਂ ਵਿਅਕਤੀ ਮੰਜੇ 'ਤੇ ਪੈ ਜਾਂਦਾ ਤਾਂ ਸਤਸੰਗੀਓ, ਨੈਣੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੇ ਆਖਿਆ ਕਰੇ ਪ੍ਰਾਨੀ, ਅੱਖਾਂ 'ਚ ਪਾਣੀ ਵਗਦਾ ਅੱਖਾਂ ਤੋਂ ਦੀਦਾ ਨਹੀਂ, ਕੰਨਾਂ ਤੋਂ ਬੋਲਾ ਜਾਂਦਾ ਮੂੰਹ 'ਚ ਦੰਦ ਨਹੀਂ ਰਹਿੰਦੇ, ਹਿਮਧਾਰ ਬਿਣ ਬੈਠਦਾ। ਪਰ ਗੁਰੂ ਗ੍ਰੰਥ ਸਾਹਿਬ ਦਾ ਫਰਮਾਨ ਹੈ, ਗੁਰਮੁਖ ਬੁੱਢੇ ਕਦੇ ਨਾਹੀਂ ਜਿੰਨਾ ਅੰਤਰ ਸੁਰਤ ਗਿਆਨ। ਜਿਹੜੇ ਗੁਰਮੁਖ ਹੁੰਦੇ ਪਿਆਰੇ ਕਦੇ ਬੁੱਢੇ ਨਹੀਂ ਹੁੰਦੇ। ਦੂਸਰੀ ਬੇਨਤੀ ਕਰਦੇ ਹਾਂ ਕਿ ਜਿਹੜੇ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੁੰਦੇ ਨਾ, ਹੱਥ ਲਿਖਤ ਪਿਆਰਿਓ, ਇੰਨੇ ਇੰਨੇ ਵਜਨੀ ਸਰੂਪ ਹੁੰਦੇ ਨੇ, ਇਕੱਲਾ ਵਿਅਕਤੀ ਚੁੱਕ ਹੀ ਨਹੀਂ ਸਕਦਾ। ਜਿਹੜੇ ਅੱਜ ਕੱਲ੍ਹ ਦੇ ਸਰੂਪ ਮਾਰੇ ਦੇ ਪ੍ਰੈਸ ਸ਼ਬਦ ਨੇ, ਹੌਲਾ ਪੇਪਰ ਪ੍ਰੈਸ ਵਿੱਚ ਛਪਿਆ ਹੋਇਆ ਪੇਪਰ, ਪੁਰਾਤਨ ਸਰੂਪਾਂ ਦੇ ਦਰਸ਼ਨ ਕਰੋ ਜਾਂ ਅੱਜ ਵੀ ਜਿਹੜੇ ਹੱਥ ਲਿਖਤ ਸਰੂਪ ਨੇ, ਕੁਇੰਟਲ ਕੁਇੰਟਲ ਭਾਰ ਹੁੰਦਾ ਪਿਆਰੇ ਉਹਨਾਂ ਦਾ। ਮਤਲਬ ਇੰਨੀ ਉਮਰ 'ਚ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਦਾ ਸਰੂਪ ਸੀਸ 'ਤੇ ਲੈਂਦੇ ਨੇ, ਲਿਆ ਕੇ ਪ੍ਰਕਾਸ਼ ਕਰਨਾ, ਸਤਸੰਗੀ ਫਿਰ ਸੁੱਖ ਆਸਣ ਕਰਨਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਿਜਾਣੀ, ਇੰਨੀ ਹਿੰਮਤ 90 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਸਾਹਿਬ ਦੇ ਅੰਦਰ। ਗੁਰੂ ਘਰ ਦਾ ਖੇਤੀਬਾੜੀ ਦਾ ਸਾਰਾ ਕੰਮ ਸਾਂਭਦੇ ਨੇ ਔਰ ਬਾਬਾ ਬੁੱਢਾ ਸਾਹਿਬ ਜੀ ਨੇ ਅਤੇ ਭਾਈ ਗੁਰਦਾਸ ਜੀ ਨੇ ਹੱਥੀਂ ਇੱਟਾਂ ਲਾ ਕੇ, ਹੱਥੀਂ ਚੂਨਾ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਹੈ। ਹੁਣ ਖਿਆਲ ਕਰਿਓ, ਜਿਹੜਾ ਅਕਾਲ ਤਖਤ ਸਾਹਿਬ ਆਪਾਂ ਹੁਣ ਦੇਖਦੇ ਹਾਂ, ਅੰਮ੍ਰਿਤਸਰ ਜਾਓ, ਇਹ ਅਕਾਲ ਤਖਤ ਸਾਹਿਬ ਜਿਹੜਾ ਹੈ 1984 ਦੇ ਹਮਲੇ ਤੋਂ ਪਿੱਛੋਂ ਸਰਕਾਰ ਦੁਆਰਾ ਸੇਵਾ ਕਰਵਾਈ ਗਈ। ਉਹ ਪ੍ਰਮਾਣ ਨਹੀਂ ਕੀਤੀ ਪੰਥ ਨੇ, ਉਹ ਜਿਹੜਾ ਉੱਪਰਲੀ ਬਿਲਡਿੰਗ ਸੀ ਢਾ ਦਿੱਤੀ ਗਈ। ਪਰ ਜਿਹੜਾ ਭਾਈ ਗੁਰਦਾਸ ਸਾਹਿਬ ਜੀ ਨੇ ਅਤੇ ਬਾਬਾ ਬੁੱਢਾ ਸਾਹਿਬ ਨੇ ਬਣਾਇਆ ਸੀ, ਨੀਂਹ ਰੱਖੀ ਸੀ 6ਵੇਂ ਪਾਤਸ਼ਾਹ ਨੇ, ਉਹ ਤਖ਼ਤ ਅੱਜ ਵੀ ਹੈ, ਅੱਜ ਵੀ ਹੈ, ਉਹਨੂੰ ਕੋਈ ਛੇੜ ਹੀ ਨਹੀਂ ਸਕਦਾ। ਮੇਰੇ ਪਾਸ ਫੋਟੋ ਹੈ ਉਸ ਅਕਾਲ ਤਖ਼ਤ ਸਾਹਿਬ ਦੀ, ਵੀ ਬੇਨਤੀ ਕਰਦੇ ਹਾਂ ਜਦੋਂ 84 ਤੋਂ ਪਿੱਛੋਂ ਅਕਾਲ ਤਖ਼ਤ ਸਾਹਿਬ ਦੁਬਾਰਾ ਸਰਕਾਰੀ ਸੇਵਾ ਵਾਲਾ ਪੰਥ ਨੂੰ ਸੇਵਾ ਦਿੱਤੀ ਗਈ, ਗੁੰਮਤ ਤੋਂ ਲੈ ਕੇ ਨੀਆਂ ਤੱਕ ਸਾਰੀ ਸੇਵਾ ਨੌਜਵਾਨ ਸਾਸੀ ਹੱਥੀਂ ਕਰਦੇ ਰਹੇ। ਉੱਤੋਂ ਗੁੰਮਤ ਤੋਂ ਲੈ ਕੇ ਕਲਸ਼ ਲਾਏ ਗਏ, ਸੋਨੇ ਦੇ ਪੱਤਰੇ ਲਾਏ ਗਏ, ਫਿਰ ਗੁੰਮਦ ਜਿਹੜਾ ਸੀ ਪਿਆਰੇ ਪੂਰੇ ਦਾ ਪੂਰਾ ਗੁੰਮਦ ਜੈਕ ਲਾ ਕੇ ਉਹਨੂੰ ਥੱਲੇ ਡਿੱਗਿਆ ਗਿਆ। ਫਿਰ ਸਾਰੀਆਂ ਜਿਹੜੀਆਂ ਇਮਾਰਤਾਂ ਸੀ, 3 ਮੰਜ਼ਲੀਆਂ ਸੀ ਭਾਈ ਉਹਦੀਆਂ, ਇੱਕ ਹੋਰ ਬੇਨਤੀ ਕਰਾਂ, ਪੁਰਾਣੇ ਡਿਜ਼ਾਇਨ ਦਾ ਬਣਿਆ ਸੀ, ਇੱਕ ਲੈਂਟਰ ਪਾ ਕੇ ਥੱਲੇ ਉਹਦੇ ਉੱਤੇ ਘੜੇ ਵਿਛਾਏ ਗਏ, ਘੜੇ ਕੋਰੇ ਕੁੱਜੇ, ਕੋਰੇ ਕੁੱਜੇ ਇੱਕ ਦੂਜੇ ਨਾਲ ਜੋੜ ਜੋੜ ਕੇ ਸਾਰੇ ਲੈਂਟਰ ਦੇ ਉੱਤੇ ਇੱਕ ਲੈਂਟਰ ਹੋਰ ਉੱਤੇ ਪਾਇਆ ਗਿਆ, ਇੱਦਾਂ ਹੀ ਸਾਰੀਆਂ ਮੰਜ਼ਲਾਂ ਇਸੇ ਤਰ੍ਹਾਂ। ਫਿਰ ਜਿਹੜਾ ਤਖ਼ਤ ਗੁਰੂ ਸਾਹਿਬ ਜੀ ਨੇ ਅਤੇ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਨੇ ਬਣਾਇਆ, ਉਹਨੂੰ ਛੇੜਿਆ ਵੀ ਨਹੀਂ ਗਿਆ, ਅੱਜ ਵੀ ਹੈ ਉਹ। ਅੱਜ ਵੀ ਜਦੋਂ ਸੱਚਖੰਡ ਹਰਿਮੰਦਰ ਸਾਹਿਬ ਜਾਓ, ਅੰਦਰੋਂ ਦਰਸ਼ਨ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਮੂੰਹ ਕਰਕੇ ਤੁਰ ਪਿਓ, ਔਰ ਸਾਹਮਣੇ ਜਿੱਥੇ ਥੱਲੇ ਵੱਡੀ ਗੋਲਕ ਲੱਗੀ, ਜਿੱਥੇ ਕਿਸੇ ਤਨਖਾਹੀਏ ਨੂੰ ਖਿਲਾਰ

0: ਥੱਲੇ ਤੇ ਸਿੰਘ ਸਾਹਿਬ ਉੱਤੋਂ ਬੋਲਦੇ ਨੇ ਉਹ ਉੱਥੇ ਜਾਓ, ਉੱਥੇ ਜਾ ਕੇ ਵੇਖਿਓ ਇੱਕ ਕੱਚ ਦੇ ਉੱਥੇ ਸਤਸੰਗੀਓ ਕੱਚ ਲੱਗਾ ਹੋਇਆ, ਛੋਟੇ ਛੋਟੇ ਪਿੱਲਰ ਨੇ ਗੁੜਾਈ ਦੇ ਵਿੱਚ, ਉਹਦੇ ਅੰਦਰ ਕੁਝ ਫੁੱਲ ਆਦਿ ਰੱਖੇ ਹੋਏ ਨੇ। ਉਹਨਾਂ ਫੁੱਲਾਂ ਦੇ ਵਿੱਚ ਦੀ ਵੇਖੋ ਛੋਟੀ ਛੋਟੀ ਇੱਟ ਦਾ ਇੱਕ ਤਖ਼ਤ ਹੈ, ਉਹ ਬਣਾਇਆ ਸੀ ਬਾਬਾ ਜੀ ਨੇ, ਉਹ ਕਦੇ ਵੀ ਨਹੀਂ ਢਹੂਗਾ ਤੇ ਨਾ ਢਹੇਗਾ, ਯੁਗਾਂ ਤੱਕ ਰਹੇਗਾ। ਜਿਹੜੀ ਬਿਲਡਿੰਗ ਸਿੱਖ ਸਰਦਾਰਾਂ ਨੇ ਬਣਾਈ ਬਾਅਦ ਵਿੱਚ, ਇੱਥੇ ਪ੍ਰੋਗਰਾਮ ਕਰਨੇ, ਅਖੰਡ ਪਾਠ ਸਾਹਿਬ ਕਰਨੇ ਹੈ, ਪਾਠ ਪੂਜਾ ਕੀਰਤਨ ਸਾਰਾ ਕੁਛ ਹੋਣਾ, ਉਹ ਇਮਾਰਤ ਸਿੱਖ ਸਰਦਾਰਾਂ ਨੇ ਬਣਾਈ ਸੀ। ਬਾਅਦ ਵਿੱਚ 1984 ਤੋਂ ਪਿੱਛੋਂ ਉਸ ਇਮਾਰਤ ਨੂੰ ਵਧਾਇਆ ਗਿਆ, ਉਹਦੇ ਪਿਛਲੇ ਬੰਨੇ ਸਤਸੰਗੇ ਇੱਕ ਗੈਲਰੀ ਬਣਾਈ ਗਈ, ਇੰਨੀ ਵੱਡੀ ਗੈਲਰੀ, ਉਹਦੇ ਵਿੱਚ ਸਤਸੰਗੀਓ ਅੰਮ੍ਰਿਤ ਸੰਚਾਰ ਵੀ ਹੁੰਦਾ, ਸ਼੍ਰੋਮਣੀ ਕਮੇਟੀ ਦਾ ਜਿੰਨਾ ਖਜ਼ਾਨਾ ਗਿਣਿਆ ਜਾਂਦਾ ਸਾਰਾ ਉੱਥੇ ਗਿਣਿਆ ਜਾਂਦਾ, ਉੱਥੇ ਹੋਰ ਵੀ ਬੇਅੰਤ ਸਮਾਗਮ ਹੁੰਦੇ ਨੇ, ਬਹੁਤ ਵੱਡੀ ਗੈਲਰੀ ਹੈ। ਪਿੱਛੇ ਬੇਨਤੀ ਕੀਤੀ ਸੀ, ਜਿਹੜਾ ਅਕਾਲ ਤਖ਼ਤ ਸਾਹਿਬ 1984 ਤੋਂ ਪਹਿਲਾਂ ਸੀ, ਜਿਹੜਾ ਖੂਹ ਸੀ ਅੱਧਾ ਖੂਹ ਅੰਦਰ ਅਤੇ ਅੱਧਾ ਬਾਹਰ ਸੀ, ਹੁਣ ਉਹ ਸਾਰੇ ਦਾ ਸਾਰਾ ਖੂਹ ਅੰਦਰ ਆ ਗਿਆ, ਬੇਸਮੈਂਟ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਥੱਲੇ। ਮੈਂ ਬੇਨਤੀ ਕਰ ਰਿਹਾ ਸੀ ਕਿ ਜਿਹੜਾ ਤਖ਼ਤ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਇਆ ਸੀ, ਉਹਨੂੰ 1984 ਦੇ ਵਿੱਚ ਵੀ ਜਦੋਂ ਦੁਬਾਰਾ ਬਿਲਡਿੰਗ ਬਣਾਈ, ਉਹਨੂੰ ਨਾ ਛੇੜਿਆ ਗਿਆ, ਨਾ ਕੋਈ ਛੇੜ ਸਕਦਾ ਉਹਨੂੰ, 12 ਫੁੱਟ ਉੱਚਾ ਤਖ਼ਤ ਹੈ ਉਹ। ਦੂਜੀ ਬੇਨਤੀ, ਜਦੋਂ ਹੁਣ ਦੁਬਾਰਾ ਉਹਨੂੰ ਬਣਾਇਆ, ਉਹਦੇ ਚਾਰ ਸਿਰੇ ਮੋਟਾ ਸਰੀਆ ਪਾ ਕੇ, ਕੰਕਰੀਟ ਪਾ ਕੇ ਉਹਨੂੰ ਇੰਨੀ ਮਜ਼ਬੂਤੀ ਨਾਲ ਉਹਨੂੰ ਸਾਂਭਿਆ ਗਿਆ, ਸਤਸੰਗੀ ਯੁਗਾਂ ਤੱਕ ਰਹੇਗਾ ਉਹ ਤਖ਼ਤ। ਸੋ ਗੁਰੂ ਹਰਗੋਬਿੰਦ ਸਾਹਿਬ ਨੇ ਤਖ਼ਤ ਉੱਤੇ ਬੈਠ ਕੇ ਅਤੇ ਦੋ ਕਿਰਪਾਨਾਂ ਪਹਿਨੀਆਂ, ਮੀਰੀ ਦੀ ਅਤੇ ਪੀਰ ਦੀ, ਜਿਹਦਾ ਮਤਲਬ ਸੀ ਕਿ ਜਿੰਨੀ ਵੀ ਸ਼ਕਤੀ ਹੈ ਪੀਰਾਂ ਦੀ ਸਾਰੀ ਖਿੱਚ ਲਵਾਂਗੇ। ਔਰ ਜਿਹੜੀ ਪੀਰੀ ਦੀ ਕਿਰਪਾਨ ਮੀਰੀ ਦੀ ਪਹਿਨਣਾ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਉਸ ਕਿਰਪਾਨ ਦੇ ਨਾਲ ਸਾਰੀ ਬਾਦਸ਼ਾਹ ਅਤੇ ਸ਼ਕਤੀ ਖਿੱਚ ਲਵਾਂਗੇ ਅਸੀਂ। ਜਿਹੜੀ ਕਿਰਪਾਨ ਗੁਰੂ ਜੀ ਨੇ ਆਪਣੇ ਖੱਬੇ ਮੋਢੇ ਤੋਂ ਪਾਈ ਸੱਜੀ ਵੱਖੀ ਨੂੰ, ਇਹ ਸ਼ਾਂਤੀ ਦੀ, ਸੰਤਪੁਣੇ ਦੀ, ਇਹ ਪੀਰੀ ਦੀ, ਫਕੀਰੀ ਦੀ ਇਹ ਕਿਰਪਾਨ ਹੈ। ਜਿਹੜੀ ਸੱਜੇ ਮੋਢੇ ਤੋਂ ਮਹਾਰਾਜ ਨੇ ਖੱਬੇ ਵੱਖੀ ਨੂੰ ਪਾਉਣਾ ਕੀਤੀ, ਇਹ ਪਿਆਰਿਓ ਪੀਰੀ ਦੀ ਕਿਰਪਾਨ ਹੈ, ਬਾਦਸ਼ਾਹੀਅਤ ਦੀ, ਜਿਹਨੂੰ ਆਪਾਂ ਸੰਤ ਦੀ ਕਹਿੰਦੇ, ਸੰਤ ਸਿਪਾਹੀ। ਇਸ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਖ਼ਤ ਰਾਜ ਕੇ ਉਹਦੇ ਉੱਤੇ ਬੈਠ ਕੇ ਮਹਾਰਾਜ ਨੇ ਐਲਾਨ ਕੀਤਾ, ਭਾਈ ਅੱਜ ਤੋਂ ਸਾਡੀਆਂ ਪੇਟਾਵਾਂ ਲਿਆਉਣੀਆਂ ਨੇ ਅਤੇ ਕਿਰਪਾਨਾਂ ਵਧੀਆ ਤੋਂ ਵਧੀਆ, ਹਥਿਆਰ ਵਧੀਆ ਤੋਂ ਵਧੀਆ ਲਿਆਉਣੇ ਨੇ, ਘੋੜੇ ਲਿਆਓ। ਸੋ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਜੰਗ ਕੀਤੇ ਨੇ, ਚਾਰੇ ਜੰਗਾਂ ਦੇ ਵਿੱਚ 8 ਪਹਿਰ ਦੇ ਵਿੱਚ ਵਿੱਚ ਮਹਾਰਾਜ ਦੀ ਜਿੱਤ ਪ੍ਰਾਪਤ ਕੀਤੀ ਹੈ। ਪੰਜਵੇਂ ਪਾਤਸ਼ਾਹ ਨੇ ਕਿਹਾ ਸੀ ਮੇਰੀ ਆਵਾਜ਼ ਨੂੰ ਤੁਸੀਂ ਰੋਕ ਰਹੇ ਹੋ, ਵੱਡੀਆਂ ਵੱਡੀਆਂ ਕੰਧਾਂ ਚਾਰ ਸਿਰੇ ਕਰਕੇ, ਪਰ ਜਿੱਦਣ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾਨ ਚੱਲੀ ਕੋਈ ਨਹੀਂ ਰੋਕ ਸਕਦਾ ਪਿਆਰੇ ਉਹਨੂੰ। ਸੰਤ ਗਿਆਨੀ ਜਰਨੈਲ ਸਿੰਘ ਜੀ ਆਪਣੀ ਸਪੀਚਾਂ 'ਚ ਆਮ ਕਿਹਾ ਕਰਦੇ ਸੀ, ਆਮ ਹੀ, ਅੱਜ ਕੱਲ੍ਹ ਸਾਡੇ ਪਾਸ 100 ਉਪਲਬਧ ਨੇ ਸਾਰੀਆਂ ਸਪੀਚਾਂ, ਉਹਦੇ 'ਚ ਮਹਾਂਪੁਰਸ਼ ਕਿਹਾ ਕਰਦੇ ਸੀ ਇੱਕ ਯੁੱਗ ਆਉਂਦਾ ਸ਼ਾਂਤੀ ਦਾ, ਦੂਸਰਾ ਯੁੱਗ ਆਉਂਦਾ ਹੈ ਵੀਰ ਰਸ ਦਾ। ਪੰਜਵੇਂ ਪਾਤਸ਼ਾਹ ਨੇ ਸ਼ਾਂਤੀ ਨਾਲ ਸ਼ਹੀਦੀ ਦਿੱਤੀ ਹੈ, ਪਰ ਛੇਵੇਂ ਪਾਤਸ਼ਾਹ ਜੀ ਨੇ ਕਿਰਪਾਨ ਦੇ ਬਲ ਨਾਲ ਵੈਰੀਆਂ ਦੇ ਸਿਰ ਫੇਰੇ। ਫਿਰ ਸਮਾਂ ਆਇਆ ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਤੱਕ ਸ਼ਾਂਤਮਈ ਰਹੇ ਨੇ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋਈ ਹੈ, ਨਾਲ ਸਿੱਖਾਂ ਦੀ ਸ਼ਹੀਦੀ ਹੋਈ ਪਿਆਰਿਓ, ਅਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ 17 ਜੰਗ ਲੜੇ ਨੇ, 14 ਜੰਗ ਵੱਡੇ ਲੜੇ ਨੇ, ਸਾਰੇ ਦੇ ਸਾਰੇ ਜੰਗ ਜਿੱਤੇ ਮਹਾਰਾਜ ਜੀ ਨੇ। ਅਤੇ ਮਹਾਂਪੁਰਸ਼ ਦੱਸਿਆ ਕਰਦੇ ਸੀ ਇੱਕ ਯੁੱਗ ਸ਼ਾਂਤੀ ਦਾ ਅਤੇ ਅਗਲਾ ਯੁੱਗ ਆਉਂਦਾ ਫਿਰ ਬਹੁਤ ਹੀ ਵੀਰਸ ਦਾ। ਫਿਰ ਸਮਾਂ ਲੰਘਿਆ, ਛੋਟੇ ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਦਿੱਤੀਆਂ, ਮਾਤਾ ਜੀ ਨੇ ਸ਼ਹੀਦੀ ਦਿੱਤੀ ਸ਼ਾਂਤਮਈ, ਨੀਆਂ 'ਚ ਖਲੋ ਕੇ, ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ਼ਾਂਤੀ ਨਾਲ ਗੱਲਬਾਤ ਕੀਤੀ ਸਰਕਾਰ ਨਾਲ, ਸਾਡੀਆਂ ਮੰਗਾਂ ਮੰਨ ਲਓ, ਜਿਹੜੇ ਜਿਹੜੇ ਗੁਨਾਹ ਕੀਤੇ ਨੇ, ਜਿਨ੍ਹਾਂ ਜਿਨ੍ਹਾਂ ਗੁਨਾਹਗਾਰਾਂ ਨੇ ਸਾਡੇ ਸਾਹਿਬਜ਼ਾਦੇ ਸ਼ਹੀਦ ਕੀਤੇ ਨੇ, ਅਤਿਆਚਾਰ ਕੀਤੇ, ਜ਼ੁਲਮ ਕੀਤੇ, ਸਾਡੇ ਹਵਾਲੇ ਕਰ ਦਿਓ। ਸਮੇਂ ਦੀ ਸਰਕਾਰ ਜਿਹੜੀ ਸੀ ਆਨਾ ਕਾਨਾ ਕਰਦੀ ਰਹੀ, ਕਰਦੇ ਹਾਂ ਜੀ, ਵੇਖਦੇ ਹਾਂ ਜੀ, ਥੋੜ੍ਹਾ ਸਮਾਂ ਦਿਓ। ਗੁਰੂ ਜੀ ਨੇ ਵੇਖਿਆ ਕਿ ਇਹ ਰਾਜਨੀਤਿਕ ਲੋਕ ਕਦੇ ਵੀ ਮਿੱਤ ਨਹੀਂ ਬਣਦੇ ਕਿਸੇ ਦੇ, ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਥਾਪੜਾ ਦੇ ਕੇ ਇੱਕ ਸਾਧੂ ਨੂੰ, ਮਾਧੋ ਦਾਸ ਬੈਰਾਗੀ ਨੂੰ, ਅੰਮ੍ਰਿਤ ਛਕਾ ਕੇ ਥਾਪੜਾ ਦੇ ਕੇ ਬੰਦਾ ਸਿੰਘ ਬਹਾਦਰ ਬਣਾ ਕੇ, ਪੰਜ ਸਿੰਘ ਅਤੇ ਪੰਜ ਤੀਰ ਸ਼ਕਤੀਆਂ ਦੇ ਕੇ ਪੰਜਾਬ ਨੂੰ ਤੋਰ ਦਿੱਤਾ। ਤੂਫਾਨ ਬਣ ਕੇ ਗੁਰੂ ਦਾ ਖਾਲਸਾ ਉੱਠਿਆ ਤੇ ਮਲੀਆ ਮੇਟ ਕਰ ਦਿੱਤੀ ਹਕੂਮਤ। ਇੱਦਾਂ ਹੀ ਭਾਈ ਇਹ ਦੌਰ ਚੱਲਿਆ। 1947 ਤੋਂ ਬਾਅਦ ਸਾਡੇ ਨਾਲ ਕੀਤੇ ਵਾਅਦੇ, ਸਾਡੇ ਨਾਲ ਕੀਤੇ ਇਕਰਾਰ ਸਮੇਂ ਦੀ ਸਰਕਾਰ ਭੁੱਲ ਗਈ। ਕਹਿਣ ਲੱਗੇ ਉਦੋਂ ਸਾਨੂੰ ਲੋੜ ਸੀ ਕਿ ਸਿੱਖ ਸਾਡੇ ਨਾਲ ਆ ਜਾਣ। ਝੂਠੇ ਵਾਅਦੇ ਕੀਤੇ ਗਏ। ਜਦੋਂ ਸਾਡੇ ਲੀਡਰ ਵਾਰ ਵਾਰ ਦਿੱਲੀ ਫੇਰੇ ਮਾਰਨ ਲੱਗੇ ਤੇ ਕਹਿਣ ਲੱਗੇ ਭਾਈ ਉਦੋਂ ਲੋੜ ਸੀ ਸਾਨੂੰ, ਹੁਣ ਤੁਹਾਡੀ ਲੋੜ ਨਹੀਂ ਰਹਿ ਗਈ, ਭੁੱਲ ਜਾਓ। ਵਾਰ ਵਾਰ ਸਤਸੰਗੀ ਮੋਰਚੇ ਲਾਏ, ਵਾਰ ਵਾਰ ਮੋਰਚੇ ਲਾਏ। ਜਦੋਂ ਬੋਲੀਆਂ ਦੇ ਆਧਾਰ 'ਤੇ ਹਿੰਦੁਸਤਾਨ ਦੇ ਵਿੱਚ ਸਟੇਟਾਂ ਬਣ ਲੱਗੀਆਂ, ਮਤਲਬ ਜਿਹੜੇ ਬੋਲਦੇ ਸੀ ਤਾਮਿਲ ਬੋਲੀ ਉਹਨੂੰ ਤਾਮਿਲਨਾਡੂ ਦੇ ਦਿੱਤਾ, ਮਰਾਠੀ ਬੋਲਦੇ ਸੀ ਉਹਨੂੰ ਮਰਾਠਾ ਰਾਜ ਮਹਾਰਾਸ਼ਟਰ ਦੇ ਦਿੱਤਾ ਗਿਆ, ਆਂਧਰਾ ਪ੍ਰਦੇਸ਼ ਵਾਲਿਆਂ ਨੂੰ ਉਹ ਦੇ ਦਿੱਤਾ ਗਿਆ। ਮਤਲਬ ਬੋਲੀ ਦੇ ਆਧਾਰ 'ਤੇ ਸਾਰੇ ਸਟੇਟ ਬਣ ਗਏ ਅਤੇ ਭਾਈ ਪੰਜਾਬ ਦਾ ਜਿਹੜਾ ਸਟੇਟ ਸੀ ਕਿਸੇ ਬੰਨੇ ਵੀ ਨਹੀਂ। ਅੰਤ ਨੂੰ ਮੋਰਚੇ ਲਾਏ ਗਏ, ਸ਼ਹੀਦੀਆਂ ਹੋਈਆਂ, 122 ਸ਼ਹੀਦੀਆਂ ਹੋਈਆਂ ਅਤੇ ਪੰਜਾਬ ਸਾਨੂੰ ਤੋੜ ਕੇ ਅਤੇ ਬਿਲਕੁਲ ਛੋਟਾ ਜਿਹਾ ਕਰਕੇ ਦੇ ਦਿੱਤਾ ਗਿਆ। ਕਿਸੇ ਨੇ ਹਰਿਆਣੇ ਦੀ ਮੰਗ ਨਹੀਂ ਕੀਤੀ, ਹਰਿਆਣਾ ਬਣਾ ਦਿੱਤਾ ਗਿਆ। ਕਿਸੇ ਨੇ ਹਿਮਾਚਲ ਪ੍ਰਦੇਸ਼ ਦੀ ਮੰਗ ਨਹੀਂ ਕੀਤੀ ਕਿ ਹਰਿਆਣਾ ਸਤਸੰਗ ਤੋੜ ਕੇ ਵਿੱਚੋਂ ਸਾਡੇ ਹਿਮਾਚਲ ਪ੍ਰਦੇਸ਼ ਬਣਾ ਦਿੱਤਾ ਗਿਆ। ਸਾਡੇ ਨੇ ਵਿਤਕਰਾ ਸ਼ੁਰੂ ਕੀਤਾ ਗਿਆ ਸਤਸੰਗੀ, ਪਾਣੀਆਂ ਦੀ ਵੰਡ ਕੀਤੀ ਗਈ, ਰਾਜਧਾਨੀਆਂ ਦੀ ਵੰਡ ਕੀਤੀ ਗਈ, ਹਰੇਕ ਸਟੇਟ ਦੀ ਆਪਣੀ ਰਾਜਧਾਨੀ, 26 ਸਟੇਟਾਂ ਹਿੰਦੁਸਤਾਨ ਦੀਆਂ ਹੋਣ, ਹਰੇਕ ਦੀ ਆਪਣੀ ਰਾਜਧਾਨੀ, ਪੰਜਾਬ ਦੀ ਰਾਜਧਾਨੀ ਕੋਈ ਨਹੀਂ, ਹਰੇਕ ਹੀ ਸਟੇਟ ਦੀ ਆਪਣੀ ਸਤਸੰਗੀ ਹਾਈ ਕੋਰਟ ਹੈ, ਸਾਡੀ ਹਾਈ ਕੋਰਟ ਕੋਈ ਨਹੀਂ ਪਿਆਰਿਓ। ਇਸ ਲਈ ਵਾਰ ਵਾਰ ਸਾਡੀਆਂ ਮੰਗਾਂ, ਵਾਰ ਵਾਰ ਅਸੀਂ ਮੰਗਾਂ ਮੋਰਚੇ ਲਾਏ ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕੀ। ਅੰਤ ਨੂੰ ਸਤਸੰਗੀਓ ਮਹਾਂਪੁਰਸ਼ਾਂ ਨੇ ਇਹ ਮੋਰਚਾ ਲਾਇਆ। ਇਹ ਤੋਂ ਪਹਿਲਾਂ ਅਕਾਲੀ ਲੀਡਰ ਮੋਰਚੇ ਲਾਉਂਦੇ ਸੀ, ਵਿੱਚੇ ਛੱਡ ਦੇਣੇ, ਲਾਉਣੇ ਵਿੱਚੇ ਛੱਡ ਦੇਣੇ। ਅੰਤ ਨੂੰ ਮਹਾਂਪੁਰਸ਼ਾਂ ਨੇ ਅਰਦਾਸ ਕੀਤੀ ਅਕਾਲ ਤਖ਼ਤ ਸਾਹਿਬ ਉੱਤੇ ਅਤੇ ਸਤਸੰਗੀਓ ਇਹ ਮੋਰਚਾ ਸ਼ੁਰੂ ਕੀਤਾ ਗਿਆ। ਬੇਨਤੀ ਕਰਨਾ, 4 ਅਗਸਤ 1982 ਨੂੰ ਇਹ ਧਰਮ ਯੁੱਧ ਮੋਰਚਾ ਚੱਲਿਆ, ਜੇਲ੍ਹਾਂ ਭਰ ਦਿੱਤੀਆਂ ਗਈਆਂ ਸਤਸੰਗੀਓ, ਸਮੇਂ ਦੀ ਸਰਕਾਰ ਦੇ ਉੱਤੇ ਕੋਈ ਅਸਰ ਨਹੀਂ ਹੋਇਆ। ਇਹ ਮੰਗਾਂ ਸਾਰੀਆਂ ਜਾਇਜ਼ ਸੀ, ਅੰਮ੍ਰਿਤਸਰ ਨੂੰ ਪਵਿੱਤਰਤਾ ਦਾ ਦਰਜਾ ਦਿਓ, ਹਰਿਮੰਦਰ ਸਾਹਿਬ ਤੋਂ ਸਿੱਧਾ ਕੀਰਤਨ ਦਾ ਪ੍ਰਸਾਰਨ ਕਰੋ, ਸਾਡੇ ਪਾਣੀਆਂ ਦੀ ਵੰਡ ਜਿਹੜੀ ਹੈ ਸਹੀ ਤਰੀਕੇ ਨਾਲ ਕੀਤੀ ਜਾਵੇ, ਜਿਨਸਾਂ ਦਾ ਰੇਟ ਜਿਹੜਾ ਹੈ ਇਹ ਸਹੀ ਤਰੀਕੇ ਨਾਲ ਲਾਇਆ ਜਾਵੇ, ਕਿਸਾਨੀ ਨੂੰ ਵੱਧ ਅਧਿਕਾਰ ਦਿੱਤੇ ਜਾਣ, ਉੱਤਾ ਚੁੱਕਿਆ ਜਾਵੇ। ਪਰ ਕਦੇ ਵੀ ਸਰਕਾਰ ਨੇ ਇਹ ਮੰਗਾਂ ਮੰਨੀਆਂ ਹੀ ਨਹੀਂ। ਅੰਤ ਨੂੰ ਇਹਨਾਂ ਨੇ ਤਿਆਰੀ ਕਰ ਲਈ ਕਿ ਸਿੱਖ ਵਾਰ ਵਾਰ ਮੋਰਚੇ ਲਾਉਂਦੇ ਨੇ, ਵਾਰ ਵਾਰ ਮੋਰਚੇ ਲਾਉਂਦੇ ਨੇ, ਐਸੀ ਸਿੱਖਾਂ ਨੂੰ ਮਾਰ ਮਾਰੋ ਕਿ ਦੁਬਾਰਾ ਇਹ ਉੱਠਣੀ ਨਾ, ਦੁਬਾਰਾ ਸਿੱਖ ਜਿਹੜੇ ਨੇ ਇਹ ਉੱਠ ਹੀ ਨਾ ਸਕਣ, ਐਸੀ ਇਹਨਾਂ ਨੂੰ ਮਾਰ ਮਾਰੋ। ਸਰਕਾਰ ਨੇ ਤਿਆਰੀ ਸ਼ੁਰੂ ਕੀਤੀ ਸਤਸੰਗੀਓ, ਹਰਿਮੰਦਰ ਸਾਹਿਬ ਦਾ ਮਾਡਲ ਬਣਾ ਕੇ, ਸਾਰਾ ਕੰਪਲੈਕਸ ਬਣਾ ਕੇ, ਟ੍ਰੇਨਿੰਗ ਦਿੱਤੀ ਗਈ, ਇਹਦੀ ਵੜਨਾ, ਇਹਦੀ ਜਾਣਾ, ਇਹ ਕਰਨਾ। ਉੱਧਰ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਸ਼ਾਂ ਨੇ ਸਤਸੰਗੀਓ ਸਪੀਚਾਂ ਆਪਣੀਆਂ ਵਿੱਚ ਸਾਰੀਆਂ ਇਹ ਗੱਲਾਂ ਨੂੰ ਉਜਾਗਰ ਕੀਤਾ, ਕਹਿ ਲੱਗੇ ਪੈਰ ਪੈਰ ਉੱਤੇ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ। ਸੰਤਾਂ ਦੀ ਗ੍ਰਿਫਤਾਰੀ ਹੋ ਗਈ। ਇੱਕ ਸਿੱਖ ਭਾਈ ਮੁਸੀਬਤ ਸਿੰਘ ਜੀ, ਉਹਨਾਂ ਨੇ ਹਵਾਈ ਜਹਾਜ਼ ਜਿਹੜੇ ਸੀ ਹਾਈਜੈਕ ਕਰ ਲਿਆ, ਅੰਮ੍ਰਿਤਸਰ ਦੇ ਏਅਰਪੋਰਟ ਉੱਤੇ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਉੱਧਰ ਦੋ ਪਾਂਡੇ ਭਰਾ ਸੀ ਇੰਦਰਾ ਗਾਂਧੀ, ਗ੍ਰਿਫਤਾਰ ਹੋ ਗਈ। ਦੋ ਪਾਂਡੇ ਭਰਾਵਾਂ ਨੇ ਜਿਹੜਾ ਜਹਾਜ਼ ਸੀ ਹਾਈਜੈਕ ਕਰ ਲਿਆ, ਦੋ ਪਾਂਡੇ ਭਰਾ, ਉਹਨਾਂ ਹਾਈ ਜਹਾਜ਼ ਜਿਹੜਾ ਸੀ ਉਹਨੂੰ ਸਤਸੰਗੀ ਜਰਗ ਮਾਲ ਬਣਾ ਲਿਆ, ਹਾਈਜੈਕ ਕਰ ਲਿਆ, ਇੰਦਰਾ ਨੂੰ ਛੱਡ ਦਿੱਤਾ ਗਿਆ, ਉਹਨਾਂ ਦੋਨਾਂ ਨੂੰ ਵਜ਼ੀਰੀਆਂ ਦਿੱਤੀਆਂ ਗਈਆਂ, ਉਹਨਾਂ ਦੋਨਾਂ ਨੂੰ MP ਬਣਾ ਦਿੱਤਾ ਗਿਆ ਸਤਸੰਗੀਓ। ਇਹ ਵਿਤਕਰਾ ਨਹੀਂ ਧੁਰ ਕੀ ਹੈ। ਇਹਨਾਂ ਕਾਰਨਾਂ ਕਰਕੇ ਮਹਾਂਪੁਰਸ਼ਾਂ ਨੇ ਲਗਾਤਾਰ ਸੰਗਤਾਂ ਨੂੰ ਸੁਚੇਤ ਕੀਤਾ, ਲਗਾਤਾਰ ਸਾਨੂੰ ਸੁੱਤਿਆਂ ਨੂੰ ਜਗਾਇਆ ਕਿ ਭਾਈ ਵੇਖੋ ਪੈਰ ਪੈਰ ਉੱਤੇ ਸਰਕਾਰ ਸਾਡੇ ਨਾਲ ਵਿਤਕਰਾ ਕਰ ਰਹੀ ਹੈ। ਫੌਜ ਦੇ ਵਿੱਚ ਕੁਛ ਜਿਹੜੇ ਰਾਊਂਡ ਹੁੰਦੇ ਨੇ ਗੋਲੀਆਂ ਹੁੰਦੀਆਂ ਮਿਸ ਹੋ ਗਈਆਂ, ਇੱਕ ਸਿੱਖ ਉੱਤੇ ਇਲਜ਼ਾਮ ਲਾ ਕੇ ਕੁੱਟ ਕੁੱਟ ਕੇ ਉਹਨੂੰ ਮਾਰ ਦਿੱਤਾ ਗਿਆ। ਬਾਅਦ ਵਿੱਚ ਗੋਲੀਆਂ ਇੱਕ ਹਿੰਦੂ ਸੋ ਸਤਸੰਗੀ ਜਿਹੜਾ ਫੌਜੀ ਸੀ ਉਹ ਤੋਂ ਨਿਕਲੀ ਆ, ਉਹਨੂੰ ਕੁਛ ਨਹੀਂ ਕਿਹਾ ਗਿਆ। ਇਹ ਵਿਤਕਰਾ ਨਹੀਂ ਤੇ ਹੋਰ ਕੀ ਸਤਸੰਗੀ। ਇਹਨਾਂ ਕਾਰਨਾਂ ਕਰਕੇ ਪੰਜਾਬ ਵਿੱਚ ਲਗਾਤਾਰ ਜਿਹੜਾ ਸੀ ਇਹ ਮੋਰਚੇ ਚੱਲਦੇ ਰਹੇ। ਅੰਤ ਨੂੰ ਸਮੇਂ ਦੀ ਸਰਕਾਰ ਨੇ ਇੱਕ ਵੱਡੀ ਪਲੈਨਿੰਗ ਬਣਾ ਕੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਪੰਜਾਬ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ। ਜਿਹੜੇ ਜਿਨ੍ਹਾਂ ਨੇ ਉਹ ਸਮਾਂ ਵੇਖਿਆ, ਪਤਾ ਉਹਨਾਂ ਨੂੰ ਕਿ ਕੋਈ ਉਸ ਵੇਲੇ ਬੰਦਾ ਇੱਥੋਂ ਉੱਥੇ ਨਹੀਂ ਸੀ ਜਾ ਸਕਦਾ। ਵੁੱਡ ਰੋਜ਼ ਨਾਮ ਦਾ ਇੱਕ ਓਪਰੇਸ਼ਨ ਚਲਾਇਆ ਗਿਆ, ਜਿਹਦੇ ਵਿੱਚ ਸਤਸੰਗੀ ਪੂਰੇ ਪੰਜਾਬ ਨੂੰ ਸੀਲ ਕਰ ਦਿੱਤਾ ਗਿਆ। ਹਿਮਾਚਲ ਦਾ ਬਾਰਡਰ, ਹਰਿਆਣੇ ਦਾ ਬਾਰਡਰ, ਰਾਜਸਥਾਨ ਦਾ ਬਾਰਡਰ ਬਿਲਕੁਲ ਸੀਲ ਕਰ ਦਿੱਤੇ ਗਏ, ਕੋਈ ਵੀ ਇੱਧਰ ਉੱਧਰ ਨਹੀਂ ਸੀ ਜਾ ਸਕਦਾ। ਪਾਕਿਸਤਾਨ ਦੇ ਬਾਰਡਰ 'ਤੇ ਲੱਖਾਂ ਫੌਜਾਂ ਲਾ ਦਿੱਤੀਆਂ ਗਈਆਂ ਕਿ ਕੋਈ ਪਾਕਿਸਤਾਨ ਨੂੰ ਨਾ ਇੱਧਰ ਨੂੰ ਨਾ ਭੱਜੇ। ਅੰਮ੍ਰਿਤਸਰ ਦੇ ਦੁਆਲੇ ਸਤਸੰਗੀਓ ਇੰਨੀ ਜ਼ਿਆਦਾ ਫੌਜ ਲਾ ਦਿੱਤੀ ਗਈ, ਟੈਂਕ ਅਤੇ ਤੋਪਾਂ ਆਦਿਕ ਸਤਸੰਗੀ ਫਿੱਟ ਕਰ ਦਿੱਤੀਆਂ ਗਈਆਂ। 1 ਤਰੀਕ ਨੂੰ ਗੋਲੀ ਚਲਾਉਣੀ ਸ਼ੁਰੂ ਕੀਤੀ 1 ਜੂਨ ਨੂੰ, ਜਿਹੜੀ 12:30 ਦਿਨੇ ਸ਼ੁਰੂ ਹੋਈ ਅਤੇ ਰਾਤ 8:30 ਤੱਕ ਇਹ ਗੋਲੀ ਲਗਾਤਾਰ ਚੱਲੀ। ਹਰਿਮੰਦਰ ਸਾਹਿਬ ਨੂੰ ਛਲਣੀ ਕਰ ਦਿੱਤਾ ਗਿਆ। ਅਕਾਲ ਤਖ਼ਤ ਸਾਹਿਬ ਅਤੇ ਹਰਿਮੰਦਰ ਸਾਹਿਬ 'ਤੇ ਬੇਅੰਤ ਗੋਲੀਆਂ ਲੱਗੀਆਂ। 11 ਜਿਹੜੇ ਸੀ ਸਿੰਘ ਅੰਦਰ ਸ਼ਹੀਦ ਹੋ ਗਏ। ਇਸ ਤੋਂ ਬਾਅਦ ਵਿੱਚ ਫੌਜ ਸੱਦ ਲਈ ਗਈ, BSF, CRP ਅਤੇ ਪੰਜਾਬ ਦੇ ਵਿੱਚ ਵੱਖ ਵੱਖ ਬਟਾਲੀਅਨ ਲਾ ਕੇ 40 ਗੁਰਦੁਆਰਿਆਂ ਨੂੰ ਘੇਰਾ ਪਾ ਲਿਆ ਗਿਆ ਸਤਸੰਗੀਓ, 40 ਗੁਰਦੁਆਰਿਆਂ ਨੂੰ। ਸੋ ਇਸ ਲਈ ਮਹਾਂਪੁਰਸ਼ਾਂ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਨੇ, ਸਾਰੇ ਸਿੰਘ ਮਹਾਂਪੁਰਸ਼ਾਂ ਨੇ ਸੱਦ ਲਏ। 250 ਦੇ ਕਰੀਬ ਅੰਦਰ ਸਿੰਘ ਸੀ। ਉੱਧਰ ਬੱਬਰ ਖਾਲਸੇ ਦੇ ਸਿੰਘ ਜਿਹੜੇ ਸੀ ਉਹ ਨਾਨਕ ਨਿਵਾਸ ਦੇ ਵਿੱਚ ਸਮੁੰਦਰੀ ਹਾਲ ਵਾਲੇ ਪਾਸੇ, ਬਾਬਾ ਅਟਲ ਰਾਏ ਜੀ ਵਾਲੇ ਪਾਸੇ, ਉਹਨਾਂ ਨੇ ਆਪਣੇ ਜਿਹੜੇ ਸੀ ਮੋਰਚੇ ਸਾਂਭ ਲਏ। ਅਕਾਲ ਰੈਸਟ ਹਾਊਸ ਜਦੋਂ ਆਪਾਂ ਜਾਂਦੇ ਲੰਗਰ ਹਾਲ ਵਾਲੇ ਪਾਸੇ, ਸਰਾਵਾਂ ਵਾਲੇ ਪਾਸੇ, ਉੱਥੇ ਇੱਕ ਇਮਾਰਤ ਹੈ, ਉਹਦਾ ਨਾਮ ਹੈ ਅਕਾਲ ਰੈਸਟ ਹਾਊਸ। ਉੱਥੇ ਫੈਡਰੇਸ਼ਨ ਵਾਲੇ ਜਿੰਨੇ ਵੀਰ ਨੇ ਇਹਨਾਂ ਸਾਰਿਆਂ ਨੇ ਉੱਥੇ ਮੋਰਚੇ ਸਾਂਭ ਲਏ। ਤਾਂ ਸਤਸੰਗੀਓ, ਮਹਾਂਪੁਰਸ਼ਾਂ ਨੇ ਸਿੰਘਾਂ ਨੂੰ ਸੱਦਿਆ, ਵੇਖੋ ਸਿੰਘੋ ਨਿਰਣਾਇਕ ਅੱਜ ਜੰਗ ਹੋ ਗਿਆ, ਨਿਰਣਾਇਕ ਜੰਗ। ਸਰਕਾਰ ਦੀ ਬਦ ਨੀਤੀ ਹੈ, ਹਰਿਮੰਦਰ ਸਾਹਿਬ ਨੂੰ ਘੇਰ ਲਿਆ ਗਿਆ, ਪੰਜਾਬ ਨੂੰ ਪੂਰੇ ਦੇਸ਼ ਨਾਲ ਤੋੜ ਦਿੱਤਾ ਗਿਆ। ਜਿੰਨੀਆਂ ਵੀ ਪ੍ਰੈੱਸਾਂ ਸੀ, ਜਿੰਨੇ ਵੀ ਪ੍ਰੈੱਸ ਦੇ ਪੱਤਰਕਾਰ ਸੀ, ਸਾਰੇ ਪਕੜ ਕੇ ਅਤੇ ਪੰਜਾਬ 'ਚੋਂ ਬਾਹਰ ਕੱਢ ਦਿੱਤੇ ਗਏ, ਬੱਸਾਂ 'ਚ ਬਿਠਾ ਕੇ। ਪ੍ਰੈੱਸ ਉੱਤੇ ਪੂਰਨ ਤੌਰ 'ਤੇ ਜਿਹੜਾ ਸੀ ਇਹ ਪਾਬੰਦੀ ਲਾ ਦਿੱਤੀ, ਅਖਬਾਰਾਂ ਬੰਦ ਕਰ ਦਿੱਤੀਆਂ, ਬਿਜਲੀ ਕੱਢ ਦਿੱਤੀ ਗਈ, ਪਾਣੀ ਕੱਢ ਦਿੱਤਾ ਗਿਆ ਹਰਿਮੰਦਰ ਸਾਹਿਬ ਜੀ ਦਾ। ਅੱਤ ਦੀ ਗਰਮੀ ਪੈ ਰਹੀ, ਲੱਖਾਂ ਸੰਗਤਾਂ ਇਕੱਤਰ ਹੋਈਆਂ ਨੇ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ 'ਤੇ, ਕੁਝ ਗ੍ਰਿਫਤਾਰੀਆਂ ਦੇਣ ਆਈਆਂ ਨੇ। ਸਿੰਘਾਂ ਨੂੰ ਸੱਦਿਆ ਮਹਾਂਪੁਰਸ਼ਾਂ ਨੇ, ਕਹਿਣ ਲੱਗੇ ਸੰਗੋ ਨਿਰਣਾਇਕ ਜੰਗ ਹੋਵੇਗੀ ਅਤੇ ਜਿੰਨੇ ਜਾਣਾ ਪਾਈ ਜਾ ਸਕਦਾ ਜੇ। ਕੱਲ੍ਹ ਨੂੰ ਇਹ ਨਾ ਕੋਈ ਸਿੰਘ ਕਵੇ ਕਿ ਸਾਧ ਨੇ ਸਾਨੂੰ ਮਰਵਾ ਤਾ, ਅਸੀਂ ਨਹੀਂ ਸੀ ਜੰਗ ਲੜਨਾ ਚਾਹੁੰਦੇ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਦਮਦਮਾ ਸਾਹਿਬ ਤੋਂ 500 ਦਮਦਮਿੰਟਕ ਸਾਲ ਦੇ ਸਿੰਘ ਲੈ ਕੇ ਚਾਲੇ ਪਾਏ ਅਤੇ ਸਿੱਖਾਂ ਨੂੰ ਹੁਕਮਨਾਮੇ ਜਾਰੀ ਕਰ ਦਿੱਤੇ ਗਏ। ਪੰਜਾਬ ਤੱਕ ਆਉਂਦਿਆਂ ਭਾ ਵਾਹਿਗੁਰੂ, ਅੰਮ੍ਰਿਤਸਰ ਤੱਕ ਆਉਂਦਿਆਂ ਆਉਂਦਿਆਂ 10,000 ਦੀ ਗਿਣਤੀ ਹੋ ਗਈ। ਇੱਥੇ ਫਿਰ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਵਿਚਾਰਿਆ ਕਿਤੇ ਐਸਾ ਨਾ ਹੋਵੇ ਕਿ ਜੰਗ ਸ਼ੁਰੂ ਹੋ ਜਾਏ ਅਤੇ ਵਿੱਚੋਂ ਭੱਜਣੇ ਸ਼ੁਰੂ ਹੋ ਜਾਣ, ਕਿਸੇ ਨੂੰ ਘਰ ਚੇਤੇ ਆ ਜਾਏ, ਕਿਸੇ ਨੂੰ ਮਾਂ ਚੇਤੇ ਆ ਜਾਏ, ਕਿਸੇ ਨੂੰ ਬੱਚੇ ਪਤਨੀ ਚੇਤੇ ਆ ਜਾਏ। ਉਸ ਵੇਲੇ ਬਾਬਾ ਦੀਪ ਸਿੰਘ ਜੀ ਨੇ ਲਲਕਾਰ ਮਾਰੀ ਅਤੇ ਇੱਕ ਲਕੀਰ ਕੱਢ ਦਿੱਤੀ ਕਿ ਜਿਹੜਾ ਭਾਈ ਗੁਰੂ ਦੇ ਪਵਿੱਤਰ ਧਾਮ ਨੂੰ, ਅਸਥਾਨ ਨੂੰ ਯਾਦ ਕਰਾਉਣਾ ਚਾਹੁੰਦਾ ਅਤੇ ਇਹ ਲਕੀਰ ਟੱਪ ਜਾਓ। 10,000 ਦੇ 10,000 ਸਿੰਘ ਟੱਪ ਗਏ ਲਕੀਰ। ਇੱਦਾਂ ਮਹਾਂਪੁਰਸ਼ਾਂ ਨੇ ਸਿੰਘ ਸੱਦ ਲਏ। ਵੇਖੋ ਸਿੰਘੋ, ਜਿਹੜਾ ਸਿੰਘ ਜਾਣਾ ਚਾਹੁੰਦਾ ਹੋਵੇ ਤੇ ਜਾ ਸਕਦਾ ਹੈ, ਕੋਈ ਨਹੀਂ ਗਿਆ। ਫਿਰ ਦੂਸਰਾ ਬਚਨ ਕੀਤਾ, ਭਾਈ ਜਿਹੜੇ ਗ੍ਰਿਸਤੀ ਸਿੰਘ ਨੇ, ਜਿਨ੍ਹਾਂ ਦੇ ਆਨੰਦ ਕਾਰਜ ਹੋ ਗਏ ਨੇ, ਜਿਹੜੇ ਪਰਿਵਾਰਾਂ ਵਾਲੇ ਨੇ, ਜਿਨ੍ਹਾਂ ਦੇ ਬੱਚੇ ਨੇ, ਉਹ ਸਿੰਘ ਜਿਹੜੇ ਨੇ ਉਹ ਭਾਈ ਜਾ ਸਕਦੇ ਨੇ। ਬੀਬੀਆਂ ਭੈਣਾਂ ਜਿਹੜੀਆਂ ਅੰਦਰ ਰਹਿ ਰਹੀਆਂ ਸੀ ਮਹਾਂਪੁਰਸ਼ਾਂ ਦੇ ਸਿੰਘਾਂ ਦੇ ਪਰਿਵਾਰ, ਉਹਨਾਂ ਨੂੰ ਕਿਹਾ ਭਾਈ ਸਾਰੇ ਤੁਸੀਂ 40 ਕਮਰੇ 'ਚ ਚਲੇ ਜਾਓ। ਜਦੋਂ ਆਪਾਂ ਹਰਿਮੰਦਰ ਸਾਹਿਬ ਜਾਂਦੇ ਹਾਂ, ਘੰਟਾ ਘਰ ਵਾਲੇ ਪਾਸੇ ਪ੍ਰਵੇਸ਼ ਹੋ ਅਤੇ ਖੱਬੇ ਹੱਥ ਨੂੰ ਹੋ ਕੇ ਤੁਰ ਪਓ, ਜਿਹਦੇ 2 ਮਨਾਰ ਨੇ। ਸੋ ਸਤਸੰਗੀ, ਜਿਹੜੇ ਬੁਰਜ ਨੇ 2 ਵੱਡੇ, ਰਾਮਗੜ੍ਹੀ ਹੈ ਬੁੰਗੇ, ਜਦੋਂ ਉੱਧਰ ਨੂੰ ਆਪਾਂ ਜਾਂਦੇ ਹਾਂ ਅਤੇ ਛਬੀਲ ਨੁਕਰੇ ਆਉਂਦੀ ਹੈ ਬ੍ਰਹਮ ਬੂਟੇ ਦੇ ਲਾਗੇ, ਉੱਥੇ 40 ਕਮਰਾ ਹੈ। ਉਸ 40 ਦੇ ਸਾਰੇ ਗ੍ਰਿਸਤੀ ਸਿੰਘਾਂ ਦੇ ਪਰਿਵਾਰ ਉੱਥੇ ਆ ਗਏ। ਉੱਥੇ ਭਾਈ ਦਲਬੀਰ ਸਿੰਘ ਜੀ ਅਭਿਆਸੀ ਰਹਿੰਦੇ ਨੇ, ਜਿਹੜੇ ਦਲਬੀਰ ਸਿੰਘ ਜੀ ਬਿਆਸੀ ਨੇ ਇੰਨੇ ਸਿਮਰਨ ਬੰਦਗੀ ਵਾਲੀ ਰੂਹ ਸੀ ਕਿ 12-12 ਘੰਟੇ ਤੱਕ ਸਰੋਵਰ ਵਿੱਚ ਖਲੋ ਕੇ ਅਤੇ ਵਾਹਿਗੁਰੂ ਦਾ ਸਿਮਰਨ ਅਤੇ ਬੰਦਗੀ ਕਰਿਆ ਕਰਦੇ। ਮਹਾਂਪੁਰਸ਼ਾਂ ਨੇ ਕਿਹਾ ਸੀ ਕਿ ਇਸ ਸਿੰਘ ਨੂੰ ਜੇ ਕੋਈ ਸੁੱਤਾ ਵੇਖ ਲਏ ਰਾਤ ਨੂੰ ਜਾਂ ਦਿਨੇ 1,00,000 ਦਾ ਨਾਮ ਦੇਵਾਂਗੇ। ਅਮਰੀਕਾ ਤੋਂ ਡਾਕਟਰ ਆਏ ਸੀ, ਉਹ ਕਹਿ ਲੈ ਕੇ ਇਹ ਹੋ ਹੀ ਨਹੀਂ ਸਕਦਾ। ਬੰਦੇ ਨੂੰ ਆਪਣੀ ਜ਼ਿੰਦਗੀ ਵਿੱਚ ਰੈਸਟ ਜ਼ਰੂਰੀ ਹੈ, ਆਰਾਮ ਜ਼ਰੂਰੀ ਹੈ। ਅਤੇ ਮਹਾਂਪੁਰਸ਼ ਕਹਿਣ ਲੱਗੇ ਜੇ ਇਹਨੂੰ ਕੋਈ ਸੁੱਤਾ ਫੜ ਲਵੇ ਤਾਂ ਅਸੀਂ 1,00,000 ਰੁਪਈਏ ਨਾਮ ਦੇਵਾਂਗੇ। ਪਹਿਰੇ ਲਾ ਦਿੱਤੇ ਗਏ, 6 ਮਹੀਨੇ ਤੱਕ ਅੱਖ ਵੀ ਨਹੀਂ ਲਾਈ ਉਸ ਸਿੰਘ ਨੇ। ਏਡੀ ਏਡੀ ਬੰਦਗੀ ਵਾਲੇ ਭਗਤੀ ਮੈਂ ਸ਼ਕਤੀ ਪਿਆਰਿਓ, ਹਰਿਮੰਦਰ ਸਾਹਿਬ ਦੇ ਦੁੱਖ ਭੰਜਣੀ ਬੇਰੀ ਥੱਲੇ ਖਲੋ ਜਾਣਾ, ਗਲ ਗਲ ਤੱਕ ਪਾਣੀ ਤੱਕ ਖਲੋ ਕੇ ਵਿੱਚ ਸਾਰੀ ਰਾਤ ਉੱਥੇ ਬੰਦਗੀ ਅਤੇ ਸਿਮਰਨ ਕਰਨਾ, ਇੰਨੀ ਵਾਹਿਗੁਰੂ ਦੀ ਕਿਰਪਾ ਸੀ। ਜਦੋਂ ਜੰਗ ਚੱਲ ਰਿਹਾ ਸੀ ਅਤੇ ਮਹਾਂਪੁਰਸ਼ਾਂ ਨੇ ਭਾਈ ਗੁਰਮੁਖ ਸਿੰਘ ਜੀ ਗੜਬਈ ਪਿੰਡ ਭੂਰੇ, ਆਪਣੇ ਇੱਥੇ ਗ੍ਰੰਥੀ ਸਾਹਿਬ ਨੇ ਭਾਈ ਦਿਲਬਾਗ ਸਿੰਘ ਜੀ, ਇਹ ਦਾਸ ਤੋਂ ਪੜ੍ਹੇ ਨੇ, ਛੋਟੇ ਹੁੰਦੇ ਮਹਿਤੇ ਮੇਰੇ ਕੋਲ ਰਹੇ ਨੇ, 1993-94-95 ਦੇ ਵਿੱਚ ਇਹ ਮੇਰੇ ਕੋਲ ਪੜ੍ਹਦੇ ਰਹੇ ਨੇ। ਇੱਕ ਬਾਹਰ ਜਿਹੜੇ ਗਤਕਾ ਸਿਖਾਉਂਦੇ ਨੇ ਸਿੰਘ ਭਾਈ ਬਲਜੀਤ ਸਿੰਘ ਜੀ ਬੰਬਾ, ਇਹ ਮੁੰਬਈ ਦੇ ਨੇ, ਮੇਰੇ ਕੋਲ ਛੋਟੇ ਹੁੰਦੇ ਪੜ੍ਹਦੇ ਰਹੇ, 10 ਸਾਲ ਦੇ ਸੀ ਇਹ। ਇਹਨਾਂ ਦਾ ਪਿੰਡ ਵੀ ਭੂਰਾ ਹੀ ਹੈ, ਭਾਈ ਦਿਲਬਾਗ ਸਿੰਘ ਜੀ ਦਾ, ਉੱਥੋਂ ਦੇ ਗੜਬਈ ਸੀ ਮਹਾਂਪੁਰਸ਼ਾਂ ਦੇ। ਸੋ ਭਾਈ ਗੁਰਮੁਖ ਸਿੰਘ ਨੂੰ ਭੇਜਿਆ, ਕਹਿਣ ਲੱਗੇ ਕਿ ਜਾ ਭਾਈ ਦਲਬੀਰ ਸਿੰਘ ਅਭਿਆਸੀ ਨੂੰ ਬੁਲਾ ਕੇ ਲਿਆ। ਅਕਾਲ ਤਖ਼ਤ ਸਾਹਿਬ ਤੋਂ ਗਏ, ਲੁਕਦੇ ਲੁਕਾਉਂਦਿਆਂ ਬਚਦਿਆਂ ਬਚਾਉਂਦਿਆਂ ਗੋਲੀ ਮੀਂਹ ਵਾਂਗ ਵਰ ਰਹੀ ਸੀ, ਭਾਈ ਦਲਬੀਰ ਸਿੰਘ ਦੇ ਕੋਲ ਗਏ, ਕਹਿਣ ਲੱਗੇ ਤੁਹਾਨੂੰ ਮਹਾਂਪੁਰਸ਼ ਬੁਲਾਉਂਦੇ ਨੇ, ਕਿਹਦੇ ਮੈਨੂੰ ਪਤਾ ਲੱਗ ਗਿਆ ਕਿਹੜੇ ਕੰਮ ਨੂੰ ਬੁਲਾਉਂਦੇ ਨੇ। ਮਹਾਂਪੁਰਸ਼ਾਂ ਨੇ ਮੈਨੂੰ ਤਾਂ ਬੁਲਾਇਆ ਕਿ ਤੂੰ ਬਾਹਰ ਚੱਲ ਜਾ, ਦਮਦਮੀ ਟਕਸਾਲ ਦੀ ਅਗਲੀ ਸੇਵਾ ਤੂੰ ਕਰਨੀ ਹੈ ਮੇਰੇ ਤੋਂ ਪਿੱਛੋਂ। ਉਹ ਮਹਾਂਪੁਰਸ਼ਾਂ ਤੋਂ ਪਿੱਛੋਂ ਸੈਕੰਡ ਜਥੇਦਾਰ ਸੀ ਟਕਸਾਲ ਦੇ, ਉਹਨਾਂ ਨੇ ਕਿਹਾ ਭਾਈ ਮੈਨੂੰ ਪਤਾ ਜਿਹੜੇ ਕੰਮ ਨੂੰ ਮਹਾਂਪੁਰਸ਼ਾਂ ਮੈਨੂੰ ਬੁਲਾਇਆ ਹੈ। ਕਹਿੰਦੇ ਮਹਾਂਪੁਰਸ਼ਾਂ ਨੂੰ ਜਾ ਕੇ ਮੇਰੇ ਵੱਲੋਂ ਬੇਨਤੀ ਕਰ ਦਿਓ, ਮਹੱਲਾ ਦੂਜਾ, ਜਿਸ ਪਿਆਰੇ ਸਿਉ ਨੇਹੋ ਤਿਸ ਆਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਕੇ ਪਾਸ਼ੇ ਜੀਵਣਾ। ਕਹਿੰਦੇ ਕਿ ਜਿਹੜੇ ਪਿਆਰੇ ਨਾਲ ਹੋਵੇ ਪ੍ਰੇਮ, ਉਹਦੇ ਦੁਨੀਆਂ 'ਤੇ ਜਾਣ ਤੋਂ ਪਹਿਲਾਂ ਦੁਨੀਆਂ ਤੋਂ ਚੱਲ ਜਾਣਾ ਚਾਹੀਦਾ ਹੈ। ਇਸ ਲਈ ਮਹਾਂਪੁਰਸ਼ਾਂ ਨੂੰ ਕਹਿ ਦਿਓ ਕਿ ਮੈਂ ਇਹਨਾਂ ਬਚਨਾਂ 'ਤੇ ਪੂਰਾ ਉਤਰਾਂਗਾ। ਭਾਈ ਦਲਬੀਰ ਸਿੰਘ ਜੀ ਬਿਆਸੀ ਮਹਾਂਪੁਰਸ਼ਾਂ ਤੋਂ ਪਹਿਲਾਂ ਸ਼ਹੀਦ ਹੋ ਗਏ, ਸੰਤ ਚਾਹੁੰਦੇ ਸੀ ਕਿ ਉਹਨਾਂ ਨੂੰ ਬਾਹਰ ਕੱਢ ਦਈਏ। ਇੰਨੀ ਬੰਦਗੀ ਵਾਲੀ ਰੂਹ, ਇੰਨੇ ਰੱਬ ਦੇ ਪਿਆਰ ਵਾਲੇ ਪਿਆਰੇ, ਉਹ ਗੁਰੂ ਦੇ ਪਿਆਰੇ ਸੀ। ਰੋ ਵਿਚਾਰ ਮਹਾਂਪੁਰਸ਼ਾਂ ਨੇ ਸਾਰੇ ਫਿਰ ਸਿੰਘਾਂ ਨੂੰ ਸੱਦਿਆ, ਦੱਸਿਆ ਭਾਈ ਜੰਗ ਨਿਰਣਾਇਕ ਹੋਵੇਗੀ। ਸਾਰੇ ਸਿੰਘਾਂ ਦੀ ਫਿਰ ਮੋਰਚਾਬੰਦੀ ਵਿੱਚ ਡਿਊਟੀਆਂ ਲਾਤੀਆਂ, ਫਲਾਣੇ ਥਾਂ ਤੂੰ ਜਾਣਾ, ਇੱਥੇ ਤੂੰ ਜਾਣਾ, ਇਸ ਮੋਰਚੇ ਤੁਸੀਂ ਰਹਿਣਾ, ਇੱਥੇ ਤੁਸੀਂ ਰਹਿਣਾ। ਸਤਸੰਗੀਓ, ਬੇਨਤੀ ਕਰਦੇ ਹਾਂ ਕਿ ਜਨਰਲ ਸਵੇਗ ਸਿੰਘ ਜੀ, ਇਹ ਇਹਨਾਂ ਦੇ ਵੱਡੇ ਵਡੇਰੇ ਜਿਹੜੇ ਨੇ ਭਾਈ ਮਹਿਤਾਬ ਸਿੰਘ ਜੀ ਮੀਰਾਂ ਕੋਟੀਆ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਉਹਨਾਂ ਦੀ ਅੰਸ਼ ਬੰਸ ਵਿੱਚ 7ਵੀਂ ਥਾਂ 'ਤੇ ਨੇ ਭਾਈ ਜਨਰਲ ਸਵੇਗ ਸਿੰਘ ਜੀ ਪਿੰਡ ਖੁਆਲਾ। ਸਮੇਂ ਦੀ ਹਕੂਮਤ ਦੇ ਸਤਾਏ ਹੋਏ ਫੌਜ ਵਿੱਚੋਂ ਜ਼ਬਰਦਸਤੀ ਧੱਕੇ ਨਾਲ ਜਾਮ ਲਾ ਕੇ ਕੱਢ ਦਿੱਤਾ ਅਤੇ 12 ਫਰਵਰੀ ਔਰ 1984 ਨੂੰ ਸਾਰੇ ਕੇਸਾਂ 'ਚੋਂ ਬਾਇੱਜ਼ਤ ਬਰੀ ਹੋ ਗਏ। ਪਰ ਕਹਿਣ ਲੱਗੇ ਨਹੀਂ, ਜਿਹੜੀ ਮੇਰੀ ਬੇਇੱਜ਼ਤੀ ਕੀਤੀ ਸਰਕਾਰ ਨੇ, ਮੈਂ ਬਦਲਾ ਲਵਾਂਗਾ। ਦੂਜੇ ਨੰਬਰ 'ਤੇ ਸਤਸੰਗ ਜੀ ਸਰਦਾਰ ਕਪੂਰ ਸਿੰਘ ਜੀ, ਇਹ DC ਰਹੇ ਨੇ ਲੰਮਾ ਸਮਾਂ, ਅਤੇ ਸੋ ਸਤਸੰਗ ਜੀ ਇਹਨਾਂ 'ਤੇ ਵੀ ਸਰਕਾਰ ਨੇ ਸਮੇਂ ਦੀ ਨੇ ਇਲਜ਼ਾਮ ਲਾ ਕੇ ਅਤੇ DC ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤੇ ਸੀ। ਇਹ ਦੋਨੋਂ ਗੁਰੂ ਦੇ ਪਿਆਰੇ ਜਿਹੜੇ ਸੀ, ਇਹ ਸਮੇਂ ਦੀ ਸਰਕਾਰ ਦੇ ਸਤਾਏ ਹੋਏ, ਅਤੇ ਸੰਤ ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਕੋਲ ਆ ਗਏ ਦੋਨੋਂ। ਇਹ ਮੈਂ ਕਿਉਂ ਕਹਿ ਰਿਹਾ, ਕੁਝ ਲੋਕ ਕਹਿੰਦੇ ਨੇ ਕਿ ਸੰਤ ਜਰਨੈਲ ਸਿੰਘ ਜੀ ਕਾਂਗਰਸ ਦੁਆਰਾ ਫਿੱਟ ਕੀਤੇ ਗਏ ਸੀ ਅਕਾਲੀਆਂ ਨੂੰ ਸੋ ਸਬਕ ਸਿਖਾਉਣ ਲਈ। ਨਹੀਂ ਪਿਆਰਿਓ, ਸਭ ਤੋਂ ਸਿਆਣੇ ਦੋ ਵਿਅਕਤੀ ਜਿਨ੍ਹਾਂ ਨੇ 4 ਜੰਗਾਂ ਲੜੀਆਂ ਨੇ ਦੇਸ਼ ਲਈ, 62 ਦੀ ਜੰਗ, 65 ਦੀ ਜੰਗ, 71 ਦੀ ਜੰਗ ਲੜੀ ਹੈ, ਛੋਟੀਆਂ ਹੋਰ ਬੇਅੰਤ ਜੰਗਾਂ ਲੜੀਆਂ ਨੇ, ਉਹਦੇ ਨਾਲ ਬੇਇਨਸਾਫੀ ਕੀਤੀ ਗਈ, ਉਹਦੀ ਬੇਇੱਜ਼ਤੀ ਕਰਕੇ ਉਹਨੂੰ ਫੌਜ 'ਚੋਂ ਕੱਢਿਆ ਗਿਆ। ਅਤੇ ਜੇ ਸੰਤ ਜਿਹੜੇ ਸੀ ਸਰਕਾਰੀ ਹੁੰਦੇ, ਕਾਂਗਰਸੀ ਹੁੰਦੇ, ਕਾਂਗਰਸ ਦਾ ਸਤਾਇਆ ਹੋਇਆ ਕਿ ਜਨਰਲ ਮਹਾਂਪੁਰਸ਼ਾਂ ਦੇ ਕੋਲ ਕਿਉਂ ਆਉਂਦਾ। ਦੂਜੇ ਨੰਬਰ 'ਤੇ ਸਰਦਾਰ ਕਪੂਰ ਸਿੰਘ ਜੀ ਨੂੰ ਬੇਇੱਜ਼ਤੀ ਕਰਕੇ ਕੱਢਿਆ ਗਿਆ ਨੌਕਰੀ ਤੋਂ। ਤੇ ਸਭ ਤੋਂ ਸਿਆਣਾ ਬੰਦਾ ਉਹ ਆ ਜਿਹਨੇ ਬੇਅੰਤ ਕਿਤਾਬਾਂ ਲਿਖੀਆਂ, ਉਹ 'ਚ ਸਾਚੀ ਸਾਖੀ ਲਿਖੀ ਉਹਨੇ, ਉਹ 'ਚ ਸਾਰੇ ਹਾਲਾਤ ਲਿਖੇ ਨੇ ਪੰਥ ਦੇ, ਉਹ ਵੀ ਪਿਆਰੇ ਮਹਾਂਪੁਰਸ਼ਾਂ ਦੇ ਕੋਲ ਕਿਉਂ ਆਉਂਦਾ? ਇੰਨਾ ਸਿਆਣਾ ਵਿਅਕਤੀ, ਇੰਨਾ ਪੜ੍ਹਿਆ ਵਿਅਕਤੀ, ਲਿਖਿਆ ਵਿਅਕਤੀ, ਉਹਨੂੰ ਨਹੀਂ ਦੀਦਾ ਸੀ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਕਾਂਗਰਸ ਦੇ ਬੰਦੇ ਨੇ ਅਤੇ ਕਾਂਗਰਸ ਨੇ ਹੀ ਮੈਨੂੰ ਬੇਇੱਜ਼ਤ ਕੀਤਾ ਹੈ, ਕਿਉਂ ਆਉਂਦੇ ਹੋ ਪਿਆਰਿਓ? ਇਹ ਪ੍ਰੋਪਾਗੰਡਾ ਸੀ, ਇਹ ਸਮੇਂ ਦੇ ਲੀਡਰਾਂ ਵੱਲੋਂ ਮਹਾਂਪੁਰਸ਼ਾਂ 'ਤੇ ਚਿੱਕੜ ਸੁੱਟਿਆ ਜਾਂਦਾ ਸੀ। ਸੋ ਇਸ ਲਈ ਮਹਾਂਪੁਰਸ਼ਾਂ ਨੇ ਇਹ ਸਾਰਾ ਕੁਛ ਵੇਖ ਕੇ, ਸਾਰਾ ਕੁਛ ਇਹ ਜਿਹੜਾ ਅਸੀਂ ਸੋਚ ਕੇ ਹੀ ਇਹ ਸਾਰਾ ਕਾਰਜ ਕੀਤਾ ਹੈ। ਬੜਾ ਭਿਆਨਕ ਜੰਗ ਚੱਲ ਰਿਹਾ ਸੀ, ਬੇਨਤੀ ਕੀਤੀ ਹੈ ਪਿੱਛੇ ਜੇ, ਪਰਸੋਂ ਵੀ, ਕੱਲ੍ਹ ਵੀ, ਕਿ ਅਤਿਅੰਤ ਦਾ ਭਿਆਨਕ ਜੰਗ ਚੱਲ ਰਿਹਾ ਸੀ। ਠੀਕ ਰਾਤ 12 ਵਜੇ ਟੈਂਕ ਅੰਦਰ ਆਏ ਨੇ, 12:30 ਵਜੇ 5 ਤਰੀਕ ਨੂੰ, ਸੋ ਸਤਿ ਸ੍ਰੀ ਵਾਹਿਗੁਰੂ, 6 ਤਰੀਕ ਨੂੰ ਤੜਕੇ 12 ਵਜੇ ਦੇ ਕਰੀਬ ਟੈਂਕ ਆਏ ਨੇ। ਜਨਰਲ ਸਵੇਗ ਸਿੰਘ ਜੀ ਨੇ ਰਾਕਟ ਲੰਚਰ ਮਾਰ ਕੇ ਇੱਕ ਟੈਂਕ ਜਿਹੜਾ ਸੀ ਨਕਾਰਾ ਕਰ ਦਿੱਤਾ। ਉਸ ਤੋਂ ਬਾਅਦ ਜਿਹੜੇ ਜਨਰਲ ਸਵੇਗ ਸਿੰਘ ਜੀ ਸੀ, ਇਹਨਾਂ ਦੇ ਕੋਲ ਕਾਰਬਾਈਨ ਸੀ, ਇਹ ਤੁਰ ਫਿਰ ਕੇ ਮੋਰਚਿਆਂ ਦੀ ਗਵਾਹੀ ਕਰ ਰਹੇ ਸੀ, ਸਿੰਘਾਂ ਨੂੰ ਦੱਸ ਰਹੇ ਸੀ ਇੱਥੋਂ ਗੋਲੀ ਚਲਾਓ, ਇੱਥੋਂ ਬੰਦ ਕਰ ਦਿਓ, ਉੱਥੋਂ ਚਲਾਓ, ਇੱਥੋਂ ਬੰਦ ਕਰ, ਵਾਕੀ ਤਾਕੀ ਉਹਨਾਂ ਦੇ ਕੋਲ ਸੀ ਵਾਇਰਲੈਸ। ਅੰਤਮ ਸਤਸੰਗੀਓ, ਜਿੱਥੇ ਦਰਸ਼ਨੀ ਡਿਓੜੀ ਹੈ, ਅਕਾਲ ਤਖਤ ਸਾਹਿਬ ਹੈ, ਦੋ ਨਿਸ਼ਾਨ ਸਾਹਿਬ ਹੈ, ਇੱਧਰ ਨੂੰ ਜਰਨਲ ਸਾਹਿਬ ਜਾ ਰਹੇ ਸੀ ਰਾਤ ਕਰੀਬ 1 ਵਜੇ। ਉੱਧਰ ਦੋ ਕਮਾਂਡੋ ਜਿਹੜੇ ਸੀ ਭਾਰਤੀ ਫੌਜ ਦੇ, ਇਹ ਗੋਲੀਆਂ ਤੋਂ ਡਰਦੇ, ਬਾਕੀ ਮਾਰੇ ਗਏ ਸਾਥੀ ਉਹ ਡਰਦੇ ਇੱਕ ਸਟੋਰ ਵਿੱਚ ਵੜ ਗਏ, ਜਿੱਥੇ ਦੋ ਨਿਸ਼ਾਨ ਸਾਹਿਬ ਹੈ ਨਾ, ਹੁਣ ਉੱਥੇ ਖੰਡ ਪਾਠ ਸਾਹਿਬ ਚੱਲਦੇ, ਜਿੱਥੇ ਹੁਕਮਨਾਮਾ ਲਿਖਦੇ ਹਾਂ, ਅਤੇ ਨਿਸ਼ਾਨ ਸਾਹਿਬ ਉਹਦੇ ਵਿੱਚ, ਉੱਥੇ ਸਟੋਰ ਹੁੰਦਾ ਸੀ। ਉਸ ਸਥਾਨ 'ਤੇ ਸਤਸੰਗੀ ਬਰਤਨ ਜਿਹੜੇ ਪ੍ਰਕਰਮਾ ਧੋਣ ਲਈ ਬਾਲਟੀਆਂ ਆਦਿਕ ਵਰਤਦੇ ਨੇ, ਰੈਪਰ ਵਰਤਦੇ ਨੇ, ਉਹ ਸਾਰੇ ਉੱਥੇ ਰੱਖਦੇ ਸੀ। ਉਹ ਦੋ ਕਮਾਂਡੋ ਡਰਦੇ, ਮੌਤ ਤੋਂ ਡਰਦੇ ਉਹਦੇ 'ਚ ਵੜ ਗਏ। ਕੁਦਰਤੀ ਜਨਰਲ ਸਵੇਗ ਸਿੰਘ ਜੀ ਜਾ ਰਹੇ ਸੀ ਅਤੇ ਉਹ ਡਰ ਗਏ ਦੋਨੋਂ ਕਿ ਸ਼ਾਇਦ ਕੋਈ ਆ ਰਿਹਾ, ਜਿਹੜੇ ਹੱਥ 'ਚ ਗੰਨ ਵੀ ਹੈ ਅਤੇ ਸਾਨੂੰ ਮਾਰਨ ਤਾਂ ਨਹੀਂ ਆ ਰਿਹਾ। ਉਹਨਾਂ ਬ੍ਰਿਸ਼ਟ ਮਾਰਿਆ ਜਨਰਲ ਸਾਹਿਬ ਦੇ, ਜਨਰਲ ਸਵੇਗ ਸਿੰਘ ਦੇ ਸੱਜੇ ਪਾਸੇ ਵੱਜੀਆਂ ਗੋਲੀਆਂ, ਪੂਰਾ ਬ੍ਰਿਸ਼ਟ ਵੱਜਿਆ। ਉਹਨਾਂ ਆਵਾਜ਼ ਮਾਰੀ ਇੱਕ ਸਿੰਘ ਨੂੰ, ਭਾਈ ਬਖਸੀਸ ਸਿੰਘ ਜੀ ਭੱਜ ਕੇ ਆਏ। ਉਹਨਾਂ ਨੇ ਜਨਰਲ ਸਾਹਿਬ ਨੂੰ ਚੁੱਕਿਆ ਆਪਣੇ ਮੋਢਿਆਂ 'ਤੇ, ਖੂਨ ਪ੍ਰਣਾਲੇ ਵਾਂਗ ਵਗ ਰਿਹਾ ਸੀ। ਉਹ ਭਾਈ ਬਖਸੀਸ ਸਿੰਘ ਜੀ ਕਹਿਣ ਲੱਗੇ, ਜਨਰਲ ਸਾਹਿਬ ਮੈਨੂੰ ਆਪਣੀ ਗੰਨ ਫੜਾ ਦਿਓ ਮੈਨੂੰ। ਕਹਿੰਦੇ, ਨਹੀਂ ਭਾਈ, ਇਹ ਮਹਾਂਪੁਰਸ਼ਾਂ ਨੇ ਫੜਾਈ ਹੈ, ਉਹਨਾਂ ਨੂੰ ਜਾ ਕੇ ਦੇਵਾਂਗਾ ਮੈਂ। ਸਤਸੰਗੀਓ, ਉਹਨਾਂ ਨੇ ਆਪਣੀ ਪਿੱਠ ਉੱਤੇ ਜਨਰਲ ਸਾਹਿਬ ਨੂੰ ਚੁੱਕਿਆ ਅਤੇ ਬੇਸਮੈਂਟ ਜਿਹੜਾ ਅਕਾਲ ਤਖਤ ਸਾਹਿਬ ਦੇ ਥੱਲੇ ਸੀ, ਉੱਥੇ ਮਹਾਂਪੁਰਸ਼ ਸੀ, ਉੱਥੇ ਲੈ ਗਏ। ਮਹਾਂਪੁਰਸ਼ਾਂ ਦੇ ਚਰਨਾਂ 'ਚ ਜਾ ਕੇ ਉਹਨੇ ਗੰਦ ਰੱਖੀ, ਕਹਿਣ ਲੱਗੇ, ਮਹਾਂਪੁਰਸ਼ੋ, ਤੁਸਾਂ ਇਹ ਸ਼ਸਤਰ ਦਿੱਤਾ ਸੀ, ਮੈਂ ਸੁੱਟ ਕੇ ਨਹੀਂ ਆਇਆ, ਇਹ ਮੈਂ ਨਾਲ ਲੈ ਕੇ ਆਇਆ ਵਾਂ, ਆਹ ਤੁਹਾਡੇ ਚਰਨਾਂ 'ਚ ਹਾਜ਼ਰ ਕਰ ਦਿੱਤਾ, ਜਿਹੜੀ ਡਿਊਟੀ ਤੁਸਾਂ ਮੇਰੀ ਲਾਈ ਸੀ ਮੈਂ ਪੂਰੀ ਕਰ ਦਿੱਤੀ ਹੈ। ਮਹਾਂਪੁਰਸ਼ ਬੜੇ ਖੁਸ਼ ਹੋਏ, ਕਹਿਣ ਲੱਗੇ, ਜਨਰਲ ਸਾਹਿਬ ਤੁਸੀਂ ਚਲੋ ਸੱਚਖੰਡ ਨੂੰ, ਮੈਂ ਤੁਹਾਡੇ ਪਿੱਛੇ ਆਇਆ, ਥੋੜ੍ਹਾ ਜਿਹਾ ਦੇਰ ਲੱਗੇਗੀ, ਮੈਂ ਵੀ ਤੁਹਾਡੇ ਪਿੱਛੇ ਹੀ ਆ ਗਿਆ। ਇਹ ਬਚਨ ਕਹਿ ਕੇ ਜਨਰਲ ਸਵੇਗ ਸਿੰਘ ਜੀ ਸਰੀਰ ਤਿਆਗ ਸ਼ਹੀਦੀਆਂ ਪਾ ਗਏ। ਪਿਆਰੇ, ਸੂਰਾ ਸੋ ਪਹਿਚਾਨੀ ਹੈ, ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਮੈਂ ਤਾਂ ਉਦੋਂ ਛੋਟੀ ਉਮਰ ਦਾ ਸੀ ਪਿਆਰੇ, ਗੁਰੂ ਦੇ ਪਿਆਰੇ ਬੈਠੇ ਨੇ, ਸ਼ਹੀਦ ਭਾਈ ਗੁਰੂ ਗੋਪਾਲ ਸਿੰਘ ਜੀ ਨੇ ਦਰਸ਼ਨ ਕਰਦੇ ਰਹੇ ਉਦੋਂ। ਇਹਦਾ ਸਪੀਚਾਂ ਮਹਾਰਾਜ ਤੋਂ, ਮਹਾਂਪੁਰਸ਼ਾਂ ਤੋਂ ਪਹਿਲਾਂ ਸਪੀਚ ਦਿੰਦੇ ਹੁੰਦੇ ਸੀ ਅੰਦਰ, ਗੁਰੂ ਦੇ ਪਿਆਰ ਵਾਲੇ, ਮੇਰੇ ਤੇ ਪਿੰਡ ਦੇ ਹੀ ਹੈ ਗੁਰੂ ਦੇ ਪਿਆਰੇ, ਅਸੀਂ ਬੱਚੇ ਸੀ ਇਹਨਾਂ ਦੇ, ਇਹਨੂੰ ਜ਼ਿਆਦਾ ਪਤਾ ਪਿਆਰਿਓ। ਅੱਜ ਵੀ ਜਾਓ ਅੰਮ੍ਰਿਤਸਰ ਸਾਹਿਬ, ਜਿਹੜੀ ਜੋੜੀ 'ਚ ਗੋਲੀਆਂ ਲੱਗੀਆਂ ਨਾ, ਅੱਜ ਵੀ ਉੱਥੇ ਰੱਖੀ, ਉੱਦਾਂ ਹੀ ਦਾਸ ਉੱਥੇ ਰਹਿੰਦਾ ਸੀ। ਉੱਥੇ ਭਾਈ ਰਸਾਲ ਸਿੰਘ ਜੀ ਸੀ, ਗੁਰਮੁਖ ਜਾਣਦੇ ਨੇ, ਮੇਰੇ ਪਿੰਡ ਦੇ ਸੀ ਉਹ, ਅਤੇ ਮੈਂ ਛੋਟਾ ਜਿਹਾ ਸੀ ਅਤੇ ਮੈਨੂੰ ਚਾਅ ਬੜਾ ਚੜ੍ਹਨਾ, ਉਹਨੇ ਪਿੰਡ ਆਉਣਾ ਅਤੇ ਹਥਿਆਰ ਪਾਏ ਉਹਨੇ, ਮੈਂ ਕਹਿਣਾ ਘਰਦਿਆਂ ਨੂੰ ਮੈਂ ਵੀ ਨਾਲ ਜਾਣਾ ਇਹਦੇ। ਉਹ ਕਰਨ ਘਰਦੇ ਕਹਿੰਦੇ ਨਾਲ ਲੈ ਜਾ ਯਾਰ, ਉਹ ਮੈਨੂੰ ਨਾਲ ਲੈ ਜਥੇ ਦੇ ਵਿੱਚ ਮਹਾਂਪੁਰਸ਼ਾਂ ਦੇ ਕੋਲ। ਮੈਂ December 1983 'ਚ ਜਥੇ 'ਚ ਆਇਆ, ਮੇਰਾ ਆਸਣ ਹੁੰਦਾ ਸੀ ਉਸੇ ਡਿਓੜੀ ਜਿੱਥੇ ਗੋਲੀਆਂ ਲੱਗੀਆਂ ਅੱਜ ਵੀ। ਭਾਈ ਰਸਾਲ ਸਿੰਘ ਜੀ ਮਹਾਂਕਾਲ, ਇਸੇ ਪ੍ਰਕਾਰ ਸਤਸੰਗੇ ਵੇਈਪੁਈ ਦੇ ਗੁਰਮੁਖ ਪਿਆਰੇ ਸੀ, ਭਾਈ ਯੋਗਾ ਸਿੰਘ ਜੀ ਬਿਸਨੰਦੀ, ਔਰ ਇਸੇ ਪ੍ਰਕਾਰ ਭਾਈ ਜਰਨੈਲ ਸਿੰਘ ਜੀ ਬੂਹ, ਕੁਲਦੀਪ ਸਿੰਘ ਜੀ ਮੁੱਛੜ, ਇਹ ਸਾਰੇ ਉੱਥੇ ਅਸੀਂ ਰਹਿੰਦੇ ਸੀ। ਠੀਕ ਹਰਿਮੰਦਰ ਸਾਹਿਬ ਦੇ ਹਮਲਾ ਆਉਣ ਤੋਂ 1 ਮਹੀਨਾ ਪਹਿਲਾਂ ਸਾਨੂੰ ਛੋਟਿਆਂ ਨੂੰ ਭਾਈ ਬਿੰਦਰ ਸਿੰਘ ਜਿਹੜਾ ਸੀ, ਸਤਸੰਗੀ ਬਲਵਿੰਦਰ ਸਿੰਘ ਬਿੰਦਾ ਨੂੰ ਕਹਿੰਦੇ ਡਰਾਈਵਰ, ਉਹਦੇ ਨਾਲ ਸਾਨੂੰ ਮਹਿਤੇ ਭੇਜ ਦਿੱਤਾ। 1 ਮਹੀਨਾ ਪਹਿਲਾਂ ਅਸੀਂ ਮਹਿਤੇ ਚਲੇ ਗਏ, ਜਦੋਂ ਮਿਲਾ ਅਸੀਂ ਮਹਿਤੇ ਹੀ ਸੀ ਮੈਂ, ਮਤਲਬ ਕਿ ਇਹਨਾਂ ਗੁਰਮੁਖਾਂ ਨੂੰ ਜ਼ਿਆਦਾ ਪਤਾ ਸਤਸੰਗੀਓ। ਜਨਰਲ ਸਾਹਿਬ ਜਿਹੜੇ ਸੀ ਸ਼ਹੀਦੀਆਂ ਪਾ ਗਏ, ਤੇ ਮਹਾਂਪੁਰਸ਼ ਉਸ ਵੇਲੇ ਜਿਹੜਾ ਸੀ ਇਹ ਲਗਾਤਾਰ ਜੰਗ ਲੜਦੇ ਰਹੇ, ਲਗਾਤਾਰ ਗੋਲਾਬਾਰੀ ਹੁੰਦੀ ਰਹੀ, ਅੰਦਰੋਂ ਮੁਕਾਬਲਾ ਸਿੰਘ ਕਰਦੇ ਰਹੇ। ਟੈਂਕ ਜਿਹੜੇ ਸੀ ਇਹ ਪਰਿਕਰਮਾ ਦੇ ਅੰਦਰ ਆ ਪਹੁੰਚੇ। ਉਸ ਵੇਲੇ ਕਹਿੰਦੇ ਨੇ ਕਿ ਮਹਾਂਪੁਰਸ਼ਾਂ ਨੇ ਪੁੱਛਿਆ ਸਿੰਘਾਂ ਨੂੰ, ਸਿੰਘੋ ਕਿ ਜਿਹੜਾ ਹੈ ਕੋਈ ਖਬਰ ਆਈ ਹੋਵੇ। ਤੇ ਉਹ ਕਹਿਣ ਲੱਗੇ ਮਹਾਂਪੁਰਸ਼ ਖਬਰਾਂ ਆ ਰਹੀਆਂ ਨੇ ਕਿ ਜਿਹੜਾ ਕਰਫਿਊ ਲੱਗਾ ਹੋਇਆ ਸੀ 9 ਵਜੇ ਤੱਕ ਕਰ ਦਿੱਤਾ ਗਿਆ, ਭਾਵ ਕਿ 6 ਤਰੀਕ ਸੀ। ਅਤੇ ਮਹਾਂਪੁਰਸ਼ਾਂ ਨੇ ਪੁੱਛਿਆ ਤੇ ਕਹਿੰਦੇ 9 ਵਜੇ ਤੱਕ ਕਰਫਿਊ ਜਿਹੜਾ ਇਹ ਲੱਗ ਗਿਆ। ਇੰਨੇ ਚਿਰ ਨੂੰ ਭਾਈ ਗੁਰਮੁਖ ਸਿੰਘ ਜੀ ਆਏ ਨੇ ਗੜਬਈ ਮਹਾਂਪੁਰਸ਼ਾਂ ਦੇ। ਉਹ ਕਹਿਣ ਲੱਗੇ ਕਿ ਮਹਾਂਪੁਰਸ਼ੋ, ਟੈਂਕ ਨੇ ਇੱਕ ਗੋਲਾ ਮਾਰਿਆ ਹੈ ਅਤੇ ਜਿਹੜੀ ਪਾਲਕੀ ਸਾਹਿਬ ਹੈ ਸ਼ਸਤਰਾਂ ਵਾਲੀ ਉਹ ਉੱਡ ਗਈ ਹੈ। ਅੰਮ੍ਰਿਤ ਵੇਲੇ ਬੇਨਤੀ ਕੀਤੀ ਸੀ ਗੁਰਦੁਆਰੇ ਦੇ ਵਿੱਚ ਅਤੇ ਤਖ਼ਤ 'ਚ ਕੀ ਫਰਕ ਹੁੰਦਾ, ਸਾਡੇ 5 ਤਖ਼ਤ ਨੇ, ਤਖ਼ਤ ਦੇ ਵਿੱਚ ਅਤੇ ਗੁਰਦੁਆਰੇ 'ਚ ਫਰਕ ਹੁੰਦਾ। ਜਿਹੜਾ ਤਖ਼ਤ ਹੁੰਦਾ ਨਾ ਪਿਆਰੇ, ਉੱਥੇ ਸ਼ਸਤਰ ਸੁਸ਼ੋਭਿਤ ਹੁੰਦੇ ਨੇ ਉੱਚੇ ਥਾਂ 'ਤੇ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਥੱਲੇ ਹੁੰਦਾ ਥੱਲੇ। ਜਿਹੜਾ ਤਖ਼ਤ ਬਣਾਇਆ ਸੀ ਗੁਰੂ ਹਰਗੋਬਿੰਦ ਸਾਹਿਬ ਨੇ, ਉਹਦੇ ਉੱਤੇ ਪਾਲਕੀ ਸੋਨੇ ਦੀ, ਪਾਲਕੀ ਵਿੱਚ ਸ਼ਸਤਰ ਹੁੰਦੇ ਨੇ ਜਿਹੜੇ ਇਤਿਹਾਸਕ ਸ਼ਸਤਰ ਨੇ, ਰੋ ਵਿਚਾਰ ਉਹ ਪਾਲਕੀ ਉਡਾ ਦਿੱਤੀ ਗਈ ਮਹਾਂਪੁਰਸ਼ੋ। ਸੰਤ ਕਹਿਣ ਲੱਗੇ ਸਿੰਘੋ ਹੁਣ ਅਸੀਂ ਬਾਹਰ ਜਾ ਕੇ ਜੰਗ ਲੜਾਂਗੇ। ਜਿਹੜੇ ਗੁਰਮੁਖ ਪਿਆਰੇ ਉੱਥੇ ਨਾਲ ਸੀ ਮਹਾਂਪੁਰਸ਼ਾਂ ਦੇ, ਭਾਈ ਮੁਖਤਿਆਰ ਸਿੰਘ ਜੀ ਮੁਖੀ, ਉਹਨਾਂ ਦੀ ਰਸਨਾ ਤੋਂ ਬਚਨ ਸੁਣੇ ਨੇ ਕਿ ਮਹਾਂਪੁਰਸ਼ ਕਹਿਣ ਲੱਗੇ ਸਿੰਘੋ ਮੇਰੇ ਪਾਸੋਂ ਕੋਈ ਕਿਸੇ ਤਰ੍ਹਾਂ ਦੀ ਭੁੱਲ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮੁਆਫ਼ ਕਰਿਓ। ਸੋ ਆਪਾਂ ਹੁਣ ਸ਼ਹੀਦੀਆਂ ਪਾਉਣੀਆਂ, 70 ਦੇ ਕਰੀਬ ਉੱਥੇ ਸਿੰਘ ਸੀ, 70 ਦੇ ਕਰੀਬ ਥੱਲੇ ਬੇਸਮੈਂਟ ਵਿੱਚ ਸਾਰੇ ਸਿੰਘਾਂ ਨੇ ਉਸ ਵੇਲੇ ਜਿਹੜੇ ਸੀ ਮਹਾਂਪੁਰਸ਼ਾਂ ਦੇ ਨਾਲ ਆ ਕੇ ਉੱਪਰ ਤਖ਼ਤ ਸਾਹਿਬ 'ਤੇ ਅਰਦਾਸ ਕੀਤੀ ਹੈ। ਛੋਟੀ ਅਰਦਾਸ ਕਿਹੜੀ, ਉਦੋਂ ਵੱਡੀ ਤਾਂ ਹੋਣੀ ਨਹੀਂ ਸੀ, ਤੋਪਾਂ ਦੇ ਗੋਲੇ ਵਰ ਰਹੇ ਨੇ। ਅਤੇ ਮਹਾਂਪੁਰਸ਼ਾਂ ਨੇ ਅਰਦਾਸ ਕੀਤੀ, ਹੇ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸਾਡੀ ਕੌਮ ਗੁਲਾਮ ਹੈ, ਗੁਲਾਮੀ ਦੀ ਨਿਸ਼ਾਨੀ ਸਾਡੇ ਦਰਬਾਰ 'ਤੇ ਹਮਲਾ ਕੀਤਾ ਸਮੇਂ ਦੀ ਜ਼ਾਲਮ ਸਰਕਾਰ ਨੇ, ਅਤੇ ਮੈਂ ਸ਼ਹੀਦੀ ਪਾਉਣ ਜਾ ਰਿਹਾ ਅਤੇ ਜਿੰਨਾ ਚਿਰ ਮੇਰੀ ਕੌਮ ਆਜ਼ਾਦ ਨਾ, ਮੈਂ ਵਾਰ ਵਾਰ ਜਨਮ ਲੈਂਦਾ ਰਵਾਂ, ਵਾਰ ਵਾਰ ਜਨਮ ਲੈਂਦਾ ਰਵਾਂ। ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਇਹ ਕਹਿ ਕੇ ਮਹਾਂਪੁਰਸ਼ਾਂ ਨੇ ਆਪਣੇ ਸ਼ਸਤਰ ਸੰਭਾਲੇ। ਅਕਾਲ ਤਖ਼ਤ ਸਾਹਿਬ ਦੀਆਂ ਪੌੜੀਆਂ ਬਿਲਕੁਲ ਛੋਟੀਆਂ ਛੋਟੀਆਂ ਹੁੰਦੀਆਂ ਸੀ ਪਹਿਲੀਆਂ, ਇੱਕ ਵਿਅਕਤੀ ਉਤਰਦਾ ਸੀ, ਦੂਜਾ ਉਹਦੇ ਪਿੱਛੇ, ਉਹਦਾ ਤੀਜਾ ਉਹਦੇ ਪਿੱਛੇ, 2 ਜਣੇ ਇਕੱਠੇ ਨਹੀਂ ਸੀ ਉਤਰ ਸਕਦੇ। ਜਦੋਂ ਮਹਾਂਪੁਰਸ਼ ਆਪਣੀ ਗੰਨ ਪੂਰੀ ਤਿਆਰ ਬਰ ਤਿਆਰ ਕਰਕੇ ਬਾਹਰ ਨਿਕਲੇ ਨੇ ਗੋਲੀਆਂ ਭਰਾਉਂਦੇ, ਅਤੇ ਉੱਧਰੋਂ ਭਾਈ ਅਮਰੀਕ ਸਿੰਘ ਜੀ ਬਾਹਰ ਨਿਕਲੇ ਨੇ, ਟੈਂਕਾਂ ਨੇ ਲਗਾਤਾਰ ਗੋਲਾਬਾਰੀ ਕਰਨੀ ਸ਼ੁਰੂ ਕੀਤੀ ਹੈ, ਗੰਨਾਂ ਜਿਹੜੀਆਂ ਟੈਂਕਾਂ ਦੇ ਉੱਤੇ ਫਿੱਟ ਸੀ ਉਹਨਾਂ 'ਚ ਗੋਲੀਆਂ ਵਰਨੀਆਂ ਸ਼ੁਰੂ ਹੋਈਆਂ। ਅਤੇ ਮਹਾਂਪੁਰਸ਼ ਆ ਕੇ ਸਾਸੀ ਵਿਹੜੇ ਦੇ ਵਿੱਚ ਜਿਹੜਾ ਸੀ ਗੁਰਮੁਖ ਪਿਆਰੇ ਦੱਸਦੇ ਨੇ ਉੱਥੇ ਸ਼ਹਾਦਤ ਪ੍ਰਾਪਤ ਕਰ ਗਏ, ਭਾਈ ਅਮਰੀਕ ਸਿੰਘ ਜੀ ਵੀ ਸ਼ਹਾਦਤ ਪ੍ਰਾਪਤ ਕਰ ਗਏ। ਇੱਕ ਬੱਚੇ ਨੂੰ ਉਪਰੰਤ ਮੈਂ ਸਮਾਪਤੀ ਕਰਾਂਗਾ, ਟਾਈਮ ਹੋ ਗਿਆ। ਬੀਬੀ ਹਰਪ੍ਰੀਤ ਕੌਰ ਜੀ, ਬਹੁਤ ਹੀ ਬੀਬੀ ਹਰਮੀਤ ਕੌਰ ਜੀ, ਭਾਈ ਅਮਰੀਕ ਸਿੰਘ ਜੀ ਦੀ ਸਿਮਣੀ, ਸੰਤ ਬਾਬਾ ਕਰਤਾਰ ਸਿੰਘ ਜੀ ਨੇ ਕਰਾਂ ਆਪਣੀ ਟੇਪ ਦੇ ਵਿੱਚ ਵੀ ਇੱਕ ਜ਼ਿਕਰ ਕੀਤਾ ਹੈ ਕਿ ਸਾਡੀ ਜਿਹੜੀ ਨੂੰਹ ਰਾਣੀ ਆਈ ਹੈ ਨਾ, ਉਹਨੂੰ 25 ਬਾਣੀਆਂ ਜ਼ਬਾਨੀ ਯਾਦ ਨੇ, 5 ਗ੍ਰੰਥੀ ਦਾ ਨਿਤਨੇਮ ਕਰਦੀ ਹੈ, 25 ਪਾਠ ਰੋਜ਼ ਜਪਜੀ ਸਾਹਿਬ ਦੇ ਕਰਦੀ, ਨਿਤਨੇਮ ਵੱਖਰਾ ਕਰਦੀ ਹੈ। ਅਤੇ ਮਹਾਂਪੁਰਸ਼ ਕਹਿ ਲਿਆ ਕਿ ਮੈਂ ਕਿਹਾ ਸੀ ਬੀਬੀ ਨੂੰਹ ਰਾਣੀ ਨੂੰ ਕਿ ਧੀਏ ਥੋੜ੍ਹਾ ਜਿਹਾ ਨਿਤਨੇਮ ਘਟਾ ਦੇ, ਜ਼ਿਆਦਾ ਹੈ, ਇੰਨਾ ਜਿਹੜਾ ਪਰਿਵਾਰ ਵਿੱਚ ਲੈ ਕੇ ਔਖਾ ਹੁੰਦਾ। ਇੱਕ ਭਾਈ ਅਮਰੀਕ ਸਿੰਘ ਜੀ ਕਹਿੰਦੇ ਆਪਣੀ ਸਿੰਘਣੀ ਨੂੰ, ਕਹਿਣ ਲੱਗੇ ਕਿ ਬੇਨਤੀ ਕਰਨੀ, ਕਹਿੰਦੇ ਦੱਸੋ ਮਾਲਕ ਜੀ, ਕਹਿੰਦੇ ਕਿ ਤੇਰਾ ਨਿਤਨੇਮ ਸਿਮਰਨ ਬੰਦਗੀ ਮੇਰੇ ਤੋਂ ਜ਼ਿਆਦੀ ਹੈ, ਤੂੰ ਮੇਰੇ ਲਈ ਇੱਕ ਅਰਦਾਸ ਕਰ। ਕਹਿੰਦੀ ਦੱਸੋ। ਕਹਿੰਦੇ ਮੇਰੇ ਲਈ ਅਰਦਾਸ ਕਰਕੇ ਮੈਂ ਸ਼ਹੀਦ ਹੋਵਾਂ, ਬਿਮਾਰ ਪੈ ਕੇ ਨਾ ਬਾਹਰ ਸੜਕ 'ਤੇ ਐਕਸੀਡੈਂਟ ਹੋ ਗਏ ਨਾ ਮਰਾਂ, ਜਦੋਂ ਮਰਾਂ ਮੈਂ ਸ਼ਹੀਦ ਹੋਵਾਂ ਅਤੇ ਗੁਰੂ ਕੇ ਦਰ 'ਤੇ। ਕਹਿੰਦੀ ਮੈਂ ਮਾਲਕ ਕਿਵੇਂ ਅਰਦਾਸ ਕਰਾਂਗੀ, ਕਹਿੰਦੀ ਕਰਨੀ ਪਏਗੀ। ਫਿਰ ਕੜਾਹ ਪ੍ਰਸ਼ਾਦ ਦੀ ਦੇ ਕਰਵਾ ਕੇ ਉਹਨਾਂ ਦੀ ਪਤਨੀ ਬੀਬੀ ਹਰਮੀਤ ਕੌਰ ਜੀ, ਇੱਧਰ ਹੀ ਰਹਿੰਦੇ ਅਮਰੀਕਾ 'ਚ ਗੁਰਮੁਖ ਪਿਆਰੇ, ਬੜੀ ਆਤਮਕ ਰੂਹ ਹੈ, ਉਹਨਾਂ ਅਰਦਾਸ ਕੀਤੀ, ਹੇ ਮੇਰੇ ਮਾਲਕ ਆ, ਮੇਰੇ ਮਾਲਕ ਭਾਈ ਅਮਰੀਕ ਸਿੰਘ ਜੀ ਨੂੰ ਜਦੋਂ ਵੀ ਸ਼ਹੀਦੀ ਦੇਵੇਂ, ਆਪਣੇ ਦਰ 'ਤੇ ਦੇਵੇਂ, ਜੋ ਜਿਹਦਾ ਹੋਇਆ ਮੇਰਾ ਪਤੀ ਸ਼ਹੀਦ ਹੋਏ। ਪਿਆਰਿਓ, ਇਹ ਹੈ ਸੂਰਬੀਰ ਯੋਧਿਆਂ ਦੀਆਂ ਪਤਨੀਆਂ ਦੇ ਬਚਨ ਪਿਆਰਿਓ। ਇਸ ਲਈ ਅੱਜ ਦੇ ਦਿਨ ਇਹ ਗੁਰੂ ਦੇ ਲਾਲ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ, ਦੇ ਮਹਾਂਵਾਕਾਂ ਅਨੁਸਾਰ ਲੜਦਿਆਂ ਹੋਏ ਸ਼ਹਾਦਤਾਂ ਪ੍ਰਾਪਤ ਕਰ ਗਏ। ਬਾਕੀ ਦੇ ਬਚਨ ਆਪਾਂ ਕੱਲ੍ਹ ਨੂੰ ਸਾਂਝ ਪਾਵਾਂਗੇ। ਗੁਰੂ ਕਿਰਪਾ ਕਰਨ ਇੰਨੀ ਕੁ ਸੇਵਾ ਪ੍ਰਵਾਨ ਕਰਿਓ, ਭੁੱਲਾਂ ਦੀ ਮੁਆਫ਼ੀ, ਸ਼ੁਕਰ ਗੁਰੂ ਕਾ, ਧੰਨਵਾਦ ਸੰਗਤਾਂ ਦਾ, ਪ੍ਰਬੰਧਕਾਂ ਦਾ। ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਜੀ ਆਪ ਨੂੰ ਸੂਚਿਤ ਕਰਨਗੇ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸਿੰਘ ਜੀ ਆਪ ਜੀ ਨੂੰ ਜੂਨ 1984 ਘੱਲੂਘਰ ਦੇ ਇਤਿਹਾਸ ਰਾਹੀਂ ਕਥਾ ਰਾਹੀਂ ਜੋੜ ਰਹੇ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ, ਦਮਦਮ ਟਕਸਾਲ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸਾਹਿਬ ਜਗਜੀਤ ਸਿੰਘ ਜੀ ਲੁਧਿਆਣਾ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ, ਉਹਨਾਂ ਪਾਸੋਂ ਪਿਆਰ ਸਰਨ ਕਰੋ ਜੀ। ਉਪਰੰਤ ਭਾਈ ਸਰਬਜੀਤ ਸਿੰਘ ਜੀ ਲਾਡੀ ਅਸੁਰਿਆਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ, ਉਹਨਾਂ ਪਾਸੋਂ ਆਪ ਜੀ ਨੇ ਕੀਰਤਨ ਰਾਹੀਂ ਜੁੜਨਾ ਜੀ। ਆਓ ਹੁਣ ਪਹਿਲਾਂ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਉਹਨਾਂ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤ ਸੰਗਤ ਜੀਓ, ਅੱਜ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਜੂਨ 84 ਦੇ ਵਿੱਚ ਸ਼ਹਾਦਤਾਂ ਪਾਈਆਂ ਹਨ। ਭਾਈ ਸਾਹਿਬ ਜੀ ਨੇ ਆਪ ਜੀ ਨੂੰ ਬੜੇ ਵਿਸਥਾਰ ਨਾਲ ਕਥਾ ਵਿਚਾਰਾਂ ਵਿੱਚ ਦੱਸਿਆ ਹੈ। ਜੋ ਵੀ ਉੱਥੇ ਹਿੰਦੁਸਤਾਨ ਦੀ ਹਕੂਮਤ ਨੇ ਉੱਥੇ ਸਿੰਘਾਂ 'ਤੇ ਵਾਰ ਕੀਤੇ ਹਨ, ਉਸ ਨੂੰ ਆਪ ਜੀ ਸਾਰੇ ਜਾਣਦੇ ਹੋ। ਉਸ ਦੇ ਸੰਬੰਧ ਵਿੱਚ ਗੁਰਦੁਆਰਾ ਫਰੀ ਮੌਟ ਵਿਖੇ ਸਮੂਹ ਸੰਗਤਾਂ ਵੱਲੋਂ ਰੋਜ਼ਾਨਾ ਹੀ ਸ਼ਾਮਾਂ ਦੇ ਦੀਵਾਨ ਸਾਜਦੇ ਹਨ। ਸੋ ਆਓ ਸਾਰੇ ਰਲ ਕੇ ਆਪਾਂ ਉਸੇ ਲੜੀ ਨੂੰ ਜਾਰੀ ਰੱਖੀਏ। ਸਾਰੇ ਆਪਾਂ ਰਲ ਕੇ ਹਾਜ਼ਰੀ ਵਾਈਏ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਕੀਰਤਨ ਰਾਹੀਂ ਜੋੜੇ ਸਨ ਭਾਈ ਜਗਜੀਤ ਸਿੰਘ ਜੀ, ਲੁਧਿਆਣੇ ਵਾਲੇ ਦਾ ਕੀਰਤਨੀ ਜਥਾ ਭਾਈ ਸਾਹਿਬ ਜਥੇ ਦਾ ਬਹੁਤ ਬਹੁਤ ਧੰਨਵਾਦ। ਆਮਨ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਿਆਂ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨ ਕਰਨਾ ਪਾਓ ਸੋ ਪਿਆਰ ਸਾਹਿਬ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਗ ਬਿਹਾਗ ਸ਼ਾਮ ਦਾ ਰਾਗ ਹੈ ਔਰ ਬੜਾ ਠੰਡਾ ਰਾਗ ਹੈ। ਅਸੀਂ ਆਪ ਜੀ ਦੇ ਸਾਹਮਣੇ ਪਹਿਲਾਂ ਬੱਚੀਆਂ ਸ਼ਾਨ ਵਜਾਉਣਗੀਆਂ, ਭਾਈ ਇੰਦਰਜੀਤ ਸਿੰਘ ਜੀ ਨਾਲ ਠੇਕਾ ਵਜਾਉਣਗੇ, ਅਸੀਂ ਥੋੜ੍ਹਾ ਥੋੜ੍ਹਾ ਹਾਰਮੋਨੀਅਮ ਦੀ ਸੰਗਤ ਕਰਾਂਗੇ। ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਗੁਰੂ ਸਾਹਿਬ ਪ੍ਰੇਰਨਗੇ ਜੋ ਸ਼ਬਦ ਜੈ ਨਿਸ਼ੀਨ ਹੋਏਗਾ ਉਹ ਗੁਰੂ ਦੀ ਕਿਰਪਾ ਦੇ ਨਾਲ ਤੁਹਾਡੇ ਸਾਹਮਣੇ ਪੜ੍ਹਾਂਗੇ ਜੀ। ਆਓ ਬੜੇ ਪਿਆਰ ਦੇ ਨਾਲ ਦੋਨੋਂ ਬੱਚੀਆਂ ਕੋਲੋਂ ਸ਼ਾਨ ਰਾਗ ਵਿਹਾਗ ਦੇ ਵਿੱਚ ਸ਼ਰਵਣ ਕਰੋ ਜੀ।

ਬੜੇ ਪਿਆਰੇ ਵੀਰ ਭਾਈ ਸਾਹਿਬ ਭਾਈ ਲਖਨ ਸਿੰਘ ਜੀ ਨੇ ਇਹ ਸ਼ਬਦ ਦਾ ਹੁਕਮ ਕੀਤਾ ਸੀ। ਬੜਾ ਅੱਛਾ ਤਬਲਾ ਵਜਾਉਂਦੇ ਨੇ, ਗੁਰੂ ਦੀ ਬੜੀ ਕਿਰਪਾ ਹੈ। ਕੈਨੇਡਾ ਦੇ ਵਸਨੀਕ ਹਨ, ਤਾਂ ਇਹਨਾਂ ਦੇ ਹੁਕਮ ਦੇ ਅਨੁਸਾਰ ਅਸੀਂ ਸ਼ਬਦ ਪੜ੍ਹਿਆ। ਇੱਕ ਸ਼ਬਦ ਸਾਡੇ ਸਤਿਕਾਰ ਜੋ ਭੈਣ ਜੀ ਜੋ ਪਹਿਲਾਂ ਅਮਰ ਜੀ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਦੇ ਘਰੋਂ ਹਨ, ਉਹਨਾਂ ਨੇ ਵੀ ਇੱਕ ਸ਼ਬਦ ਦਾ ਮੈਨੂੰ ਹੁਕਮ ਕੀਤਾ ਅਤੇ ਕਿਹਾ ਵੀ ਅਖੀਰ ਤੇ ਨਾ ਪੜ੍ਹਿਓ, ਤੁਸੀਂ ਫਿਰ ਜਲਦੀ ਜਲਦੀ ਪੜ੍ਹ ਦਿੰਦੇ ਅਤੇ ਵਿਚਕਾਰ ਜੇ ਕਰਕੇ ਪੜ੍ਹਿਓ, ਥੋੜ੍ਹਾ ਟਕਾ ਕੇ ਪੜ੍ਹਿਆ ਜੇ। ਮੈਂ ਕਿਹਾ ਸਤ ਬਚਨ, ਤਾਂ ਉਸ ਉਹਨਾਂ ਦਾ ਹੁਕਮ ਮੰਨਦੇ ਹੋਏ ਮੈਂ ਸ਼ਬਦ ਭਗਤ ਕਬੀਰ ਸਾਹਿਬ ਦਾ ਸ਼ਬਦ ਹੈ, ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ ਮਿਰਗਸ਼ਾਲਾ ਪਰ ਬੈਠੇ ਕਬੀਰ।

ਜਿਸ ਲਹਿਰ ਨੇ ਡੋਬਣਾ ਸੀ ਉਹਨੇ ਪਾਰ ਲਾ ਦਿੱਤਾ, ਤੇ ਫਿਰ ਖਤਰਾ ਕਿਸ ਗੱਲ ਦਾ। ਫਾਨੂਸ ਬਣਕਰ ਜਿਸ ਕੀ ਹਿਫਾਜ਼ਤ ਖੁਦਾ ਕਰੇ, ਵੋ ਸ਼ਮਾ ਕਿਆ ਬੁਝੇ, ਜਿਸੇ ਰੋਸ਼ਨ ਖੁਦਾ ਕਰੇ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਗੋਸ਼ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸਿੰਘ ਦੀ ਕੀਰਤਨ ਦੀ ਸਮਾਪਤੀ ਹੈ। ਸਮੇਂ ਅਨੁਸਾਰ ਇੱਕ ਸ਼ਬਦ ਹੋਰ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਓ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੂੰ ਦਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅੰਡ ਕੀਤਾ ਦਿਨ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਨਾਹ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਦਰਸ਼ ਰਿਆਇਤ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਗੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨਿਉਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ਿਸ਼ ਕਿਰਪਾ ਕੀਤੀ ਆਪ ਜੀ ਦੀ ਹਾਜ਼ਰੀ ਵਿੱਚ ਸੰਧਿਆ ਵਿਦਵਾਨ ਜੂਨ 1984 ਦੇ ਘੱਲੂ ਗਏ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਜੇ ਸਜਦਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਪੁੱਟ ਨਾਲ ਸਭ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਏ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁੱਤ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਵਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹੀ ਗੁਰਦਾਤਾਂ ਬਖਸ਼ਣੀਆਂ ਆਪ ਜੀ ਦੇ ਜੁਰਮਾਤਾ ਨਸੀਬ ਕੌਰ ਪਰਿਵਾਰ ਵੱਲੋਂ ਬੇਟਾ ਮਨਧੀਰ ਸਿੰਘ ਸ਼ਹੀਦ ਦੇ ਸਮੂਹ ਸ਼ਹੀਦਾਂ ਯਾਦ ਪ੍ਰਣਾਮ ਕਰਦਿਆਂ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਪਰਿਵਾਰ ਨੂੰ ਭਾਈ ਜਗਤਾਰ ਸਿੰਘ ਦੇਹ ਰੋਗਤਾ ਵਾਸਤੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਪਰਿਵਾਰਾਂ ਦੀ ਬੇਨਤੀਆਂ ਅਨੁਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗ ਜ ਵਰਤਾਉਣ ਦੀ ਅੱਗੇ ਬਖਸ਼ੋ ਸੁਬੇਨਤੀਆਂ ਗੁਰਮਸਾਰ ਪ੍ਰਵਾਨ ਕਰਦੇ ਬਖਸ਼ੋ ਲਾਈ ਸ੍ਰੀ ਮੁਖਵਾਕ ਉਪਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਨਾਮਣਿਆ ਦਰ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ

0: ਜੁਗ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਸੰਤ ਮਾਨਾ ਚ ਹਾਜ਼ਰ ਬਣੇ ਗੁਰੂ ਸਾਹਿਬ ਜੀ ਕਿਰਪਾ ਕਰਨ ਸਮੂਹ ਸੰਗਤਾਂ ਦੇ ਹਾਜ਼ਰ ਦਰ ਪ੍ਰਵਾਨ ਕਰਨ ਦਰੋਂ ਘਰੋਂ ਗੁਰਸਿੱਖੀ ਜੀਵਨ ਆਮਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ।

ਹੈ ਸੁਖ ਮਾਂਗਾ ਮੁਕ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਿਆਗ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸ਼ਬਦ ਵਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਰਮਸ਼ਾਂ ਕੀਤੀ ਅੰਮ੍ਰਿਤ ਵਰਤ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ ਸੁਰੇ ਆਪ ਜੀ ਦੀ ਹਜ਼ੂਰ ਸੰਦਮਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸਨ ਹੋਏ ਸੋਹਿਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫੀ ਬਖਸ਼ੋ ਗਾਵਾਂ ਸਿਸਮਤ ਬਖਸ਼ਣੀ ਆਪ ਜੀ ਦੇ ਭਾਣੇ ਵਿਚਾਰ ਪਹਿਰ ਦੇਣ ਸੁਖਾਂ ਨਾਲ ਬਤੀਤ ਹੋਏ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹੋਣਾ ਚੱਲ ਕੇ ਵਿਰਾਜ ਮਨ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਜਾਗਰਤਾ ਬਖਸ਼ੇ ਦਰਸ਼ਨ ਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਵੈ ਨਾਨਕ ਨਾਮ ਛੱਡਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਪੂਰਾ ਪਾਇਆ ਪਹਿਰੋ ਮਹੱਲਾ ਪੰਜਵਾਂ ਆਪਣੀ ਦਇਆ ਕਰੇ ਸੋ ਪਾਏ ਹਰ ਕਾ ਨਾਮ।

ਇਸ ਲੜ ਲਾਏ ਲਾਏ ਸੋ ਲਗ ਜਨਮ ਜਨਮ ਕਾ ਸੋਇਆ ਜਗ ਤੇਰੇ ਭਗਤ ਭਗਤਨ ਕਾ ਆਪ ਆਪਣੀ।

ਘਰ ਮਹੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖਦਾਤਾ ਤੂੰ ਮੇਰਾ ਠਾਕਰ ਹਾਂ ਦਾਸ ਤੇਰਾ ਤੁਰ ਬਣਿਆ।

ਆਵੇ ਨਾਨਕ ਨਿਤ ਤੇਰੇ ਪੈਰੋਂ ਮਹੱਲਾ ਪੰਜਵਾਂ। ਸਭ ਤੇ ਉੱਚ ਜਾ ਕਾ ਦਰਬਾਰ ਸਦਾ ਸਦਾ ਤਾਕੋ ਜੋਹਾਰ, ਉੱਚੇ ਤੇ ਉੱਚਾ ਜਾ ਕਾ ਥਾਨ ਕੋਟ ਅਗਾ ਮਿਟੇ ਹਰ ਨਾਮ। ਤਿਸਰਨਾਏ ਸਦਾ ਸੁਖ ਹੋਏ ਕਰ ਕਿਰਪਾ ਜਾ ਕੋ ਮਿਲੇ ਸੋਏ ਰਹਾਓ। ਜਾ ਕੇ ਕਰਤਵ ਲਖੇ ਨਾ ਜਾਏ ਜਾ ਕਾ ਪਰਵਾਸਾ ਸਭ ਘਟ ਮਾਏ। ਪ੍ਰਗਟ ਭਇਆ ਸਾਧ ਕੇ ਸੰਗ ਭਗਤ ਰਾਧੇ ਅੰਦੇ ਰੰਗ ਦੇਂਦੇ ਤੋਟ ਨਾਹੀ ਭੰਡਾਰ ਖਿਣ ਮੈਂ ਥਾਪੋ ਥਾਪਨਹਾਰ। ਜਾ ਕਾ ਹੁਕਮ ਨਾ ਮਿਟੇ ਕੋਏ ਸਿਰ ਪਾਸਾ ਸਾਚਾ ਸੋਏ। ਜਿਸ ਕੀ ਓਟ ਤਿਸੇ ਕੀ ਆਸਾ ਦੁੱਖ ਸੁਖ ਹਮਰਾ ਤਿਸ ਹੀ ਪਾਸਾ ਰੱਖ ਲੀ ਨੋ ਸਭ ਜਨ ਕਾ ਪੜਦਾ ਨਾਨਕ ਤਿਸ ਕੀ ਉਸਤਤ ਕਰਦਾ। ਪੈਰੋ ਮਹੱਲਾ ਪੰਜਵਾਂ ਰੋਮਨ ਹਾਰੇ।

ਸ਼ਬਦ ਮਾਇਆ ਨਹੀਂ ਵਿਆਪ ਜੋ ਲਪਟਾਨੋ ਤਿਸ ਦੁੱਖ ਸੰਤਾਪ ਸੁਖ ਨਾਹੀਂ ਬਿਨ ਨਾਮ ਧਿਆਏ ਨਾਮ ਨਿਧਾਨ ਵਡਭਾਗੀ ਪਾਏ।

ਪੰਜਵਾਂ ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ। ਸੁਖ ਨਾਹੀ ਬਹੁਤੇ ਸੁਖ ਮਾਵੇ, ਸਰਬ ਸੁਖ ਹਰ ਹਰ ਗੁਣ ਗਾਏ। ਸੁਖ ਸਹਿਜ ਆਨੰਦ ਲਾਓ, ਸਾਧ ਸੰਗਤ ਪਾਈਏ ਬੜਭਾਗੀ, ਗੁਰਮੁਖ ਹਰ ਹਰ ਨਾਮ ਕਰੋ ਰਹਾਓ। ਬੰਧਨ ਮਾਤ ਪਿਤਾ ਸਤਬਿੰਤਾ, ਬੰਧਨ ਕਰਮ ਧਰਮ ਹਉ ਕਰਤਾ, ਬੰਧਨ ਕਾਟਨ ਹਾਰ ਮਨ ਵਸੇ, ਤਉ ਸੁਖ ਪਾਵੇ ਨਿਜ ਘਰ ਵਸੇ। ਸਭ ਜਾਤਿ ਪ੍ਰਭ ਦੇ ਮਨਹਾਰ, ਗੁਣ ਦਾਨ ਬੇਅੰਤ ਪਾ, ਜਿਸ ਨੂੰ ਕਰਮ ਕਰੇ ਪ੍ਰਭ ਆਪਣਾ, ਹਰ ਹਰ ਨਾਮ ਤਨੇ ਜਨ ਜਪਣਾ। ਗੁਰੇ ਆਪਣੇ ਆਪਗੇ ਅਰਦਾਸ ਕਰ ਕਿਰਪਾ ਪੂਰਨ ਪੁਰਖ ਗੁਣਤਾਸ, ਕਉ ਨਾਨਕ ਤੁਮਰੀ ਸਰਨਾਈ ਜੋ ਭਾਵੇ, ਤਿਉ ਰੱਖੋ ਗੋਸਾਈ। ਪੈਰੋ ਮਹੱਲਾ ਪੰਜਵਾਂ।

ਸਤਿ ਉੱਚ ਜਾਕੋ ਨਾਉ ਸਦਾ ਸਦਾ ਧਾਕੇ ਗੁਣ ਗਾਓ ਜੇ ਸਿਮਰ ਸਗਲਾ ਦੁਖ ਜਾਏ ਸਰਬ ਸੁਖ ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਹਲਤ ਪਲ ਤੁਮਰੇ ਗਤ ਹੋਏ ਰਹਾਉ ਪੁਰਖ ਨਿਰੰਜਨ ਸਿਜਨਹਾਰ ਜੀ ਜੰਤ ਦੇਵੇ ਆਹਾਰ ਕੋਟ ਖਤੇ ਖਿਣ ਬਖਸ਼ਨਹਾਰ ਭਗਤ ਭਾਏ ਸਦਾ ਨਿਸਤਾਰ ਸਾਚਾ ਧਨ ਸਾਚੀ ਵਡਿਆਈ ਗੁਰਪੂਰੇ ਤਿੰਨ ਚਲ ਮਤ ਪਾਈ ਕਰਕੇ ਭਜਿਸ

ਧੰਨ ਹਰ ਭਗਤ ਧੰਨ ਕੰਨੇ ਹਾਰ ਸਰਨ ਨਾਨਕ ਪ੍ਰਭਪੁਰਖ ਪਾਰ ਪਹਿਰੋ ਮਹੱਲਾ ਪੰਜਵਾਂ ਗੁਰਸੁਪ ਸਨ ਹੋਏ ਪਹੁ ਗਏ ਨਾਮ ਨਿਰੰਜਨ ਮਨ ਮੈਂ ਲਏ ਦੀਨ ਦਿਆਲ ਸਦਾ ਕਿਰਪਾਲ ਬਿਨਸ ਗਏ ਸਗਲੇ ਜੰਜਾਲ ਸੁਖ ਸਹਿਜ ਆਨੰਦ ਕਨੇ ਸਾਧ ਸੰਗ ਮਿਟੇ ਪੈ ਪਰਮਾ ਅੰਮ੍ਰਿਤ ਹਰ ਹਰ ਸੁਨਪਣੇ ਰਹਾਉ ਚਰਨ ਕਮਲ ਸੋ ਲਾਗੋ ਹੇਤ ਖਿਣ ਮੈਂ ਬਿਨਸੋ ਮਹਾਂਪ੍ਰੇਤ ਅੱਠ ਪੈਰ ਹਰ ਹਰ ਜਪ ਜਪ ਜਾਪ ਰੱਖਣ ਹਾਰ ਗੋਬਿੰਦਪੁਰ ਗੋਬਿੰਦ ਗੁਰ ਆਪ ਆਪਣੇ ਸੇਵਕ ਸਦਾ ਪਿਤ ਪਾਰੇ ਭਗਤੀ ਨਾ ਕੇ ਸਾਸ ਨਿਹਾਰੇ ਮਾਨਸ ਕੀ ਕਹੋ ਕੇ ਤਕ ਬਾਤ ਜਪਤੇ ਜਮਤੇ ਰਾਖੇ ਦੇ ਕਰ ਹਾਥ ਨਿਮਰ ਸੋਭਾ ਨਿਮਰੀਤ ਪਾਰਵ ਮਾਇਆ ਮਨਚੀਤ ਕਰ ਕਿਰਪਾ ਗੁਰ ਦੀਨੋ ਦਾਨ ਨਾਨਕ ਪਾਇਆ ਨਾਮ ਨਿਧਾਨ ਪੈਰੋ ਮਹੱਲਾ ਪੰਜਵਾਂ ਕਰਨ ਕਰਨ ਸਮਰੱਥ ਗੁਰ ਮੇਰਾ ਜੀ ਪ੍ਰਾਣ ਸੁਖਦਾਤਾ ਨੇਰਾ ਪੈ ਪੰਜਣ ਅਵਿਨਾਸੀ ਰਾਏ ਦਰਸ਼ਨ ਦੇਖਿਆ ਸਭ ਦੁੱਖ ਜਾਏ ਜਦ ਕਦ ਵੇਖੋ ਤੇਰੀ ਸਰਨਾ ਬਾਲ ਬਲ ਜਾਏ ਸਤਗੁਰ ਚਰਨ ਰਾਓ ਪੂਰਨ ਕਾਮ ਮਿਲੇ ਗੁਰੂ ਦੇਵ ਸਫਲ ਦਾਤਾ ਨਿਰਮਲ ਸੇਵ

ਮੰਤਾ ਦਾਤਾ ਰਾਮ ਰੰਗ ਚੰਨੇ ਸਬਰ ਸਰਬ ਮਨੋਰਥ ਪੂਰਨ ਕਰਨੇ ਅੱਠ ਪੈਰ ਗਾਵਤ ਭਗਵੰਤ ਸਤਿਗੁਰ ਦੀਨੋ ਪੂਰਾ ਮੰਤ ਸੋਵੜ ਭਾਗੀ ਜਿਸ ਨਾਮ ਪਿਆਰ ਤਿਸਤੇ ਸੰਗ ਧਰੇ ਸੰਸਾਰ ਰਾਓ ਸੋਈ ਗਿਆਨੀ ਜੋ ਸਿਮਰੇ ਏਕ ਸੋ ਧਨਵੰਤਾ ਜਿਸ ਬੁੱਧ ਵਿਵੇਕ ਸੋ ਕਲਵੰਤਾ ਸੇ ਸਿਮਰੇ ਸੋ ਆਮੀ ਸੋ ਪਦਵੰਤਾ ਜਿਸ ਆਪ ਪਛਾਨੀ ਗੁਰਪ੍ਰਸਾਦ ਪਰਮ ਪਦ ਪਾਇਆ

ਦਾਸ ਨਿਰਵਿਘਨ ਭਗਤ ਭਜ ਹਰ ਹਰ ਨਾਉ ਰਸਕ ਰਸਕ ਹਰ ਕੇ ਗੁਣ ਗਾਉ ਰਾਉ ਹਰ ਸਿਮਤ ਕਸ ਚਾਖ ਨਾ ਜੋਇ ਹਰ ਸਿਮਤ ਤਹਿਤ ਦਉ ਨਾ ਪੋਇ ਹਰ ਸਿਮਤ ਮੋਹ ਤਾਂ ਹਰ ਸਿਮਤ ਮੋਹ ਮਾਨ ਨਾ ਬਦੇ ਹਰ ਸਿਮਤ ਗਰਭ ਜੋ ਨਾ ਰੁਦੇ ਹਰ ਸਿਮਰ ਕੇ ਸਗਲੀ ਬੇਲਾ ਸਿਮਰ ਬਹੁ ਮਹਿ ਅਕੇਲਾ ਜਾਤ ਜਾਤ ਜਪੇ ਜਨ ਕੋਏ ਜੋ ਜਾਪੇ ਤਿਸ ਗਤ ਹੋਏ ਹਰ ਕਾ ਨਾਮ

0: ਸਭ ਸੁਖ ਪਾਈ ਤਿਸਕੀ ਸੇਵਰਾਓ ਜਾ ਕਾ ਕੀਆ ਸਭ ਕੁਛ ਹੋਏ ਤਿਸਕਾ ਅਮਰ ਨਾ ਮਿਟੇ ਕੋਈ ਪਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਤਿਸਕਾ ਸਫਲ ਮੂਰਤ ਗੁਰ ਤਿਸਕਾ ਰੂਪ ਜਾ ਕੇ ਅੰਤਰ ਬਸੇ ਹਰ ਨਾਮ ਜੋ ਜੋ ਪਿਖੇ ਸੁ ਬ੍ਰਹਮ ਗਿਆਨ ਬੀਜ ਵਸੇ ਜਾ ਕੇ ਮਨ ਪ੍ਰਕਾਸ਼ ਤਿਸ ਜਨ ਕੇ ਪਾਰ ਬ੍ਰਹਮ ਕਾ ਪਾਰ ਬ੍ਰਹਮ ਕਾ ਨਿਵਾਸ ਤਿਸ ਗੁਰ ਕੋ ਸਾਧ ਕਰੀ ਨਮਸਕਾਰ ਤਿਸ ਗੁਰ ਕੋ ਸਾਧ ਜਾਉ ਬਲਿਹਾਰ ਸਤ ਗੁਰੂ ਕੇ ਚਰਨ ਧੋਇ ਤ ਪੀਵਾ ਗੁਰੂ ਨਾਨਕ ਜਪ ਜਪ ਸਾਧ ਜੀਵਾ
1: ਅੰਤਰ ਪੂਜਾ ਮੰਨਦੇ ਹੋਏ ਇੱਕੋ ਵੇਖੇ ਅਵਰ ਨਾ ਕੋਏ ਦੂਜੇ ਲੋਕੀ ਬਹੁਤ ਦੋਬਾਇਆ ਸਤਿਗੁਰ ਮੈਨੂੰ ਵੇਖ ਲਗਾਇਆ ਮੇਰਾ ਪ੍ਰਭ ਮੌਲਿਆ ਸਤ ਬਸੰਤ ਇਮਨ ਮੌਲਿਆ ਗੁਣ ਗਾਏ ਗੋਬਿੰਦ ਰਹਾਉ ਗੁਰ ਪੋਛ ਤੁਮ ਕਰੋ ਵਿਚਾਰ ਤਾਂ ਪ੍ਰਭ ਸਾਚੇ ਲਾਗੇ ਪਿਆਰ ਆਪ ਛੋੜ ਹੋਏ ਦਾਸ ਵਾਏ ਤੋ ਜਗ ਜੀਵਨ ਵਸੇ ਮਨ ਜਾਏ ਭਗਤ ਕਰੇ ਸਦ ਵੇਖੇ ਦੂਰ ਮੇਰਾ ਪ੍ਰਭ ਸਦ ਰਿਹਾ ਭਰਪੂਰ ਇਸ ਭਗਤੀ ਕਾ ਕੋਈ ਜਾਣੇ ਪਿਓ ਸਾ ਮੇਰਾ ਪ੍ਰਭ ਆਤਮ ਦਿਓ ਆਪੇ ਸਤਿਗੁਰ ਮੇ ਮਲਾਏ ਜਗ ਜੀਵਨ ਸਿਉ ਆਪ ਚਿਤ ਲਾਏ ਮਨ ਤਨ ਹਰਿਆ ਸਹਿ ਜਸਵਾਏ ਨਾਨਕ ਪੀਸ਼ਾ ਭਗਤਾਂ ਵਿਚਾਲ ਹਰ ਵਸੇ ਮਨ ਆਏ ਗੁਰ ਕਰ ਵਾਸੇ ਸਹਿਜ ਸਫਾਈ ਭਗਤਾਂ ਕਰੇ ਵਿਚੋਂ ਆਪ ਹੋਏ ਤਦ ਹੀ ਸਾਚ ਮਿਲਾਵਾ ਹੋਏ ਭਗਤ ਸੋਏ ਸਦਾ ਹਰ ਸਰਦਾਰ ਪ੍ਰਭ ਕੇ ਹੇਤ ਸਾਚੇ ਪ੍ਰੇਮ ਪਿਆਰ ਆਓ ਭਗਤ ਕਰੇ ਸੋ ਜਨ ਨਿਰਮਲ ਹੋਏ ਗੁਰ ਸ਼ਬਦੀ ਵਿੱਚੋਂ ਹਮੇ ਖੋਏ ਹਰ ਜਿਉ ਆਪ ਵਸੇ ਮਨ ਆਏ ਸਦਾ ਸ਼ਾਂਤ ਸੁਖ ਸਹਿਜ ਸਮਾਏ ਸਾਚ ਰਹਿ ਅਤੇ ਤਿੰਨ ਸਤ ਬਸੰਤ ਮਨ ਤਨ ਹਰਿਆ ਰਵਿਆ ਗੁਣ ਗੋਬਿੰਦ ਬਿਨ ਨਾਮੇ ਸੁਕਾ ਸੰਸਾਰ ਅਗਨ ਤ੍ਰਿਸ਼ਨਾ ਜਲੇ ਵਾਰੋ ਵਾਰ ਸੋਈ ਕਰੇ ਜੇ ਹਰ ਜਿਉ ਪਾਵੇ ਸਦਾ ਸੁਖ ਸਰੀਰ ਪਾਣੇ ਚਿਤ ਲਾਵੇ ਆਪਣਾ ਪ੍ਰਭ ਸੇਵੇ ਸਹਿਜ ਸਵਾਏ ਨਾਨਕ ਨਾਮ ਵਸੇ ਮਨ ਆਏ ਬਸੰਤ ਮਹਲਾ ਤੀਜਾ ਮਾਇਆ ਮੋਹ ਸ਼ਬਦ ਜਲਾਏ ਮਨ ਤਨ ਹਰਿਆ ਸਤਿਗੁਰ ਪਾਏ ਸਫਲਿਓ ਬਿਰਖ ਹਰ ਕੇ ਦੁਆਰ ਸਾਚੀ ਬਾਣੀ ਨਾਮ ਪਿਆਰ ਏ ਮਨ ਹਰਿਆ ਸਹਿਜ ਸਵਾਏ ਸੱਚ ਫਲ ਲਾਗੈ ਸਤਿਗੁਰ ਪਾਏ ਰਹੋ ਆਪੇ ਨੇੜੇ ਆਪੇ ਦੂਰ ਗੁਰ ਕੇ ਸ਼ਬਦ ਵੇਖੇ ਸਦ ਹਜੂਰ ਸ਼ਾਮ ਘਣੀ ਬੋਲੀ ਬਦਲਾਏ ਗੁਰਮੁਖ ਬਿਖਸੇ ਸਹਿਜ ਸੁਭਾਏ ਆਂਦਨ ਕੀਰਤਨ ਕਰੇ ਦਿਨ ਰਾਤ ਸਤਿਗੁਰ ਗਵਾਈ ਵਿੱਚੋਂ ਜੂਟ ਉਪਰਾਂਤ ਪਰ ਪੰਜ ਵੇਖ ਰਿਆ ਬਿਸਮਾਦ ਗੁਰਮੁਖ ਪਾਈਏ ਨਾ ਪ੍ਰਸਾਦ ਆਪੇ ਕਰਦਾ ਸਭ ਰਸ ਭੋਗ ਜੋ ਕਿਛ ਕਰੇ ਸੋਈ ਪਰੋਗ ਵੱਡਾ ਦਾਤਾ ਤਿੰਨ ਕਮਾਏ ਨਾਨਕ ਮਿਲ ਗਏ ਸ਼ਬਦ ਕਮਾਏ ਬਸੰਤ ਮਹਲਾ ਤੀਜਾ ਪੂਰੇ ਭਾਗ ਸਚਕਾਰ ਕਮਾਵੇ ਇੱਕੋ ਚੇਤੇ ਫਿਰ ਜੁਨ ਨ ਆਵੇ ਸਫਲ ਜਨਮ ਇਸ ਜਗ ਮੇ ਆਇਆ ਸਾਚ ਨਾਮ ਸਹਿਜ ਸਮਾਇਆ ਗੁਰਮੁਖ ਕਾਰ ਕਰੋ ਲਿਵਲਾਏ ਹਰ ਨਾਮ ਸੇਵੋ ਵਿੱਚੋਂ ਵਾਪ ਗਵਾਏ ਰਹੋ ਇਸ ਜਨ ਕੀ ਹੈ ਸਾਚੀ ਬਾਣੀ ਗੁਰ ਕੇ ਸ਼ਬਦ ਜਗ ਮਾਹੇ ਸਮਾਣੀ ਚੌ ਜੁਗ ਬਸਰੀ ਸਾਚਾ ਸੋਹੇ ਨਾਮ ਰਤਾ ਜਨ ਪ੍ਰਗਟ ਹੋਏ ਇੱਕ ਸਾਚੇ ਸ਼ਬਦ ਰਹੇ ਲਵਲਾਏ ਸੇ ਜਨ ਸਾਚੇ ਸਾਚੇ ਪਾਏ ਸਾਚ ਧਿਆਨ ਦੇਗਾ ਜੋਰ ਸੰਤ ਜਨਾ ਕੀ ਪਗ ਪੰਕਜ ਦੂਰ ਏਕੋ ਕਰਦਾ ਅਵਰ ਨ ਕੋਏ ਗੁਰ ਸ਼ਬਦੀ ਮੇ ਲਾਵਾ ਹੋਏ ਜਿਨ ਸੱਚ ਸੇਵਿਆ ਤਿੰਨ ਰਸ ਪਾਇਆ ਨਾਨਕ ਸਹਿਜੇ ਨਾਮ ਸਮਾਇਆ ਬਸੰਤ ਮਹਲਾ ਤੀਜਾ ਭਗਤ ਕਰੇ ਜਨ ਦੇ ਗਜੂਰ ਸੰਤ ਜਨਾ ਕੀ ਪਗ ਪੰਕਜ ਦੂਰ ਹਰ ਸਿਰਤੀ ਸਦ ਰਹਿ ਲਾਏ ਪੌਰੇ ਸਤਿਗੁਰ ਦੀਆ ਬਜਾਏ ਦਾਸਾਂ ਕਾ ਦਾਸ ਬਿਰਲਾ ਕੋਈ ਹੋਏ ਉੱਤਮ ਪਦਵੀ ਭਾਵੇ ਸੋਏ ਰਹੋ ਏਕੋ ਸੇਵੋ ਅਵਰ ਨ ਕੋਏ ਜਿਤ ਸੇਵੀਏ ਸਦਾ ਸੁਖ ਹੋਏ ਨਾ ਉਹ ਮਰੇ ਨਾ ਆਵੇ ਜਾਏ ਤਿਸ ਬਿਨ ਅਵਰ ਸੇਵੀ ਕਿਉਂ ਵਾਏ ਸੇ ਜਨ ਸਾਚੇ ਜਿਨੀ ਸਾਜ ਵਛਾਣਿਆ ਆਪ ਮਾਰ ਸਹਿਜੇ ਨਾਮ ਸਮਾਣਿਆ ਗੁਰਮੁਖ ਨਾਮ ਭਰਾਵ ਸੋਏ ਮਨ ਨਿਰਮਲ ਨਿਰਮਲ ਸੱਚ ਸੋਏ ਜਿਨ ਗਿਆਨ ਕੀਆ ਤਿਸ ਹਰ ਤੋਂ ਜਾਣ ਸਾਜ ਸ਼ਬਦ ਪ੍ਰਭ ਏਕ ਸਿਆਣ ਹਰ ਰਸ ਜਾਗੇ ਤਾਂ ਸੁਧ ਹੋਏ ਨਾਨਕ ਨਾਮ ਰਤੇ ਸੱਚ ਸੋਏ ਬਸੰਤ ਮਹਲਾ ਤੀਜਾ ਨਾਮ ਰਤੇ ਕੁਲਾਂ ਕਾ ਕਰੇ ਉਦਾਰ ਸਾਚੀ ਬਾਣੀ ਨਾਮ ਪਿਆਰ ਮਨੋ ਕਾ ਬੋਲੇ ਕਾਹੇ ਆਏ ਨਾਮੇ ਬੋਲੇ ਜਨਮ ਗਵਾਏ ਜੀਵਤ ਮਰੇ ਮਰ ਮਰਨ ਸਵਾਰੇ ਗੁਰ ਕੇ ਸ਼ਬਦ ਸਾਚ ਉਤਾਰੇ ਰਹੋ ਗੁਰਮੁਖ ਸੱਚ ਭੋਜਨ

ਸਾਚਾ ਸੇਵੋ ਸਾਚ ਵਛਾਣੇ ਗੁਰ ਕੇ ਸ਼ਬਦ ਹਰ ਦਰ ਨਿਸ਼ਾਣੇ ਦਰ ਸਾਚੇ ਸੱਚ ਸੋ ਪਾਏ ਨਿਜ ਕਰ ਵਾਸਾ ਪਾਵੇ ਸੋਏ ਆਪ ਅਪਲ ਸੱਚਾ ਸੋਏ ਹੋਰ ਸਭ ਬੋਲੇ ਦੂਜੇ ਪਦ ਹੋਏ ਸਾਚਾ ਸੇਵੋ ਸਾਚੀ ਬਾਣੀ ਨਾਨਕ ਨਾਮੇ ਸਾਚ ਵਸਾਣੀ ਬਸੰਤ ਬਲਾ ਤੀਜਾ ਬਿਨ ਕਰਮਾ ਸਭ ਭਰਮ ਬਲਾਣੀ ਮਾਇਆ ਮੋਹ ਬਹੁਤ ਦੁਖ ਪਾਈ ਮਨਮੁਖ ਅੰਦੇ ਟੋਰ ਨਾ ਪਾਈ ਭੇਟਾਂ ਕਾ ਕੀੜਾ ਭੇਟਾਂ ਮਾਹੇ ਸਮਾਈ ਹੁਕਮ ਮੰਨੇ ਸੋ ਜਨ ਪ੍ਰਵਾਨ ਗੁਰ ਕੇ ਸ਼ਬਦ ਨਾਮ ਨਿਸਾਰਾ ਸਾਚ ਰਤੇ ਜਨਾ ਤੁਰ ਲਿਖ ਪਾਇਆ ਹਰ ਕਾ ਨਾਮ ਸਦਾ ਮਨ ਪਾਇਆ ਸਤਿਗੁਰ ਕੀ ਬਾਣੀ ਸਦਾ ਸੁਖ ਹੋਏ ਜੋਤੀ ਜੋਤ ਮਿਲਾਵੇ ਸੋਏ

ਜਸ ਆਵਾ ਜਾਏ ਸਤਿਗੁਰ ਸੇਵਾ ਨਾਮ ਦਰਾਏ ਜਿਨ ਇੱਕ ਜਾਤਾ ਸੇ ਜਨ ਪਰਵਾਨ ਨਾਨਕ ਨਾਮ ਰਤੇ ਦਰ ਨਿਸ਼ਾਨ ਬਸੰਤ ਮਹਲਾ ਤੀਜਾ ਕਿਰਪਾ ਕਰੇ ਸਤ ਗੁਰੂ ਮਲਾਏ ਆਪੇ ਆਪ ਵਸੇ ਮਨਾਏ ਨਿਚਲ ਮਤ ਸਦਾ ਮਤੀਰ ਹਰ ਗੁਣ ਗਾਵੇ ਗੁਣੀ ਗਹੀਰ ਨਮ ਬੋਲੇ ਮਰੇ ਬਿਕਾਏ ਬਿਰਤਾ ਜਨਮ ਫਿਰ ਆਵੇ ਜਾਹਿ ਰਹੋ ਬਹੁ ਪੇ ਕਰੇ ਮਨ ਸਾਧਨ ਹੋਏ ਬਹੁ ਮਾਨ ਆਪਣੀ ਪਤ ਹੋਏ ਸੇਵਟ ਭਾਗੀ ਜਿਨ ਸ਼ਬਦ ਵਿਛਾਣਿਆ ਬਾਹਰ ਜਾਂਦਾ ਕਰਮ ਆਣਿਆ ਕਰਮ ਵਰਤ ਗਵਾਰਾ ਗੁਰਮਤ ਖੋਜੇ ਸ਼ਬਦ ਵਿਚਾਰਾ ਨਾਮ ਨੌਨਦ ਪਾਈ ਕਰੀ ਮਾਏ ਸਦਾ ਰੰਗ ਰਾਤੇ ਸਾਚ ਸਮਾਹੇ।

ਇਹਦੇ ਵਸਿਆ ਸੋ ਭਰਮ ਸਾਰਾ, ਨਾਨਕ ਜਾਣੇ ਸਭ ਉਹ ਪਾਵਣ ਹਾਰਾ। ਬਸੰਤ ਮਹਲਾ ਦੇ ਜਾਇਕ ਲੋਕੇ, ਤੇਰਾ ਕੀਆ ਕਿਰਮ ਜੰਤ, ਦੇਤਾ ਜਾਪੀ ਆਦਮੰਤ।

ਉੱਤਮ ਉਚਾ ਸਬਦ ਨਾਮ ਨਾਨਕ ਵਖਾਣੇ ਸੱਚ ਨਾਮ ਬਸੰਤ ਮਹਲਾ ਤੀਜਾ ਬਨਸਪਤ ਮੌਲੀ ਚੜਿਆ ਬਸੰਤ ਏ ਮਨ ਮੌਲਿਆ ਸਤਿਗੁਰ ਸੰਗ ਤੁਮ ਸਾਚ ਤਿਆਵ ਮੁਕਤ ਮਨਾ ਤਾਂ ਸੁਖ ਪਾਵ ਮੇਰੇ ਮਨਾ ਰਹੋ ਇਤ ਮਨ ਮੌਲਿਆ ਭਇਆ ਨੰਦ ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ ਏਕੋ ਏਕ ਸਭ ਆਗ ਵਖਾਣੇ ਹੁਕਮ ਬੁਝੇ ਤਾਂ ਏਕੋ ਜਾਣੇ

ਹਰਜੀਓ ਆਪੇ ਲਿਹਮ ਲਾਏ ਵਰਗੇ ਸ਼ਬਦ ਸੱਚ ਨਾ ਸੁਆਏ ਰਹੋ ਮਨ ਪਸੰਦ ਹਰੇ ਸਭ ਲੋਏ ਫਲੇ ਫੁਲੀਏ ਰਾਮ ਨਾਮ ਸੁਖੋਏ ਸਦਾ ਬਸੰਤ ਗੁਰ ਸ਼ਬਦ ਵਿਚਾਰੇ ਰਾਮ ਨਾਮ ਰਾਖੇ ਅਰਦਾਰੇ।

ਦੀਜਾ ਤਿੰਨ ਬਸੰਤ ਜੋ ਹਰ ਗੁਣ ਗਾਏ ਪੂਰੇ ਬਾਗ ਹਰ ਭਗਤ ਹਰਾਏ ਇਸ ਮਨ ਕੋ ਬਸੰਤ ਕੀ ਲਗੇ ਨਾ ਸੋਏ ਇਹ ਮਨ ਜਲਿਆ ਦੂਜੇ ਦੋਏ ਰਹੋ ਇਹ ਮਨ ਤੰਦੇ ਵਾਦਾ ਘਰੋਂ ਗਾਏ ਮਾਇਆ ਮੋਟਾ ਸਦਾ ਵੇ ਲਾਏ

ਮਾਇਆ ਮੋਹ ਸ਼ਬਦ ਚਲਾਏ ਬਸੰਤ ਮਾਲਾ ਤੀਜਾ ਬਸੰਤ ਚੜਿਆ ਬੋਲੀ ਮਨਾਏ ਏ ਜੀ ਜੰਤ ਹੋਲੇ ਹਰ ਜਤ ਲਾਏ ਇਨਵੇ ਦਏ ਮਨ ਹੋਰਿਆ ਹੋਏ ਹਰ ਹਰ ਨਾਮ ਜਪੇ ਦਿਨ ਰਾਤੀ ਗੁਰਮੁਖ ਹੋਮੇ ਕੰਡੇ ਦੋਏ ਰਾਓ ਸਤਿਗੁਰ ਬਾਣੀ ਸ਼ਬਦ ਸੁਣਾਏ ਈ ਜਗ ਹਰਿਆ ਸਤਿਗੁਰ ਪਾਏ ਫਲ ਫੁੱਲ ਲਾਗੇ ਜਾਏ ਆਪੇ ਲਾਏ ਮੂਲ ਲਗੇ ਤਾਂ ਸਤਿਗੁਰ ਪਾਏ ਆਪ ਬਸੰਤ ਜਗ ਸਵਾੜੀ ਨਾਨਕ ਪੂਰੇ ਭਾਗ ਭਗਤ ਨਿਰਾਲੀ ਬਸੰਤ ਹਿੰਡੋਲ ਮਹਲਾ ਤੀਜਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਸਾਧ ਗੁਰ ਕੀ ਬਾਣੀ ਮਿਟਿਓ ਮਿਟੋ ਵਾਰਿਆ ਬਾਈ ਗੁਰ ਸ਼ਬਦ ਮਿਟੋ ਬਲ ਜਾਈ ਗੁਰ ਸਲਾਈ ਸਦਾ ਆਪਣਾ ਬਾਈ ਗੁਰ ਚਰਨੀ ਚਤਲਾਈ ਮੇਰੇ ਮਨ ਰਾਮ ਨਾਮ ਚਤਲਾਏ ਮਨ ਤਨ ਤੇਰਾ ਹਰਿਆ ਹੋਵੇ ਇੱਕ ਹਰ ਨਾਮਾ ਵਲ ਪਾਏ ਰਾਓ ਗੁਰ ਰਾਗੇ ਦੇ ਉਰੇ ਪਾਈ ਹਰ ਰਸ ਅੰਮ੍ਰਿਤ ਪਿਆਏ ਵਿੱਚੋਂ ਹੋਮੇ ਦੁੱਖ ਡੰਗਿਆ ਬਾਈ ਸੁੱਖ ਵੱਡਾ ਮਨ ਆਏ ਤੋ ਨਾਭੇ ਜਿਨ੍ਹਾਂ ਨੂੰ ਬਖਸ਼ਣ ਪਾਈ ਸ਼ਬਦੇ ਲਈ ਮਿਲਾਏ ਧੂੜ ਨਾ ਕਿਉਂ ਕੁਲੀਏ ਪਾਈ ਸਤਸੰਗਤ ਮੇਲ ਮਿਲਾਏ ਆਪ ਕਰਾਏ ਕਰੇ ਆਪਾਈ ਜਿਨ ਹਰਿਆ ਕੀਆ ਸਭ ਕੋਏ ਨਾਨਕ ਮਨ ਤਨ ਸੁੱਖ ਸਦਵਸੇ ਪਾਈ ਸ਼ਬਦ ਮਿਲਾਵਾ ਹੋਏ ਰਾਗ ਬਸੰਤ ਮਹੱਲਾ ਚੌਥਾ ਕਰ ਪਹਿਲਾ ਇੱਕ ਦੁਖੇ ਇੱਕ ਓਂਕਾਰ ਸਤਿਗੁਰ ਸਾਧ ਜਿਉਂ ਬਸਰੀ ਸੋ ਰਜ ਕਿਰਨ ਜੋਤਾ ਤਿਉਂ ਕੱਟ ਕੱਟ ਰਮਈਆ ਯੋਤ ਬੋਧ ਏਕੋ ਹਰ ਰਵਿਆ ਸਰਵਤਾਹੀ ਗੁਰ ਸ਼ਬਦ ਹੀ ਮਿਲਿਆ ਮੇਰੀ ਮਾਏ ਰਹੋ

ਘਰੇ ਕੋ ਕਰੇ ਸੋਏ ਬਸੰਤ ਮਹਲਾ ਜੋਦਾ ਰਹਿਣ ਦਿਨਸ ਦੋਏ ਸਦੇ ਬਾਏ ਮਨ ਹਰ ਸਿਮਰੋ ਮੰਤ ਸਦਾ ਰੱਖ ਲਏ ਹਰਾ ਚੇਤ ਸਦਾ ਮਨ ਮੇਰੇ ਸਭ ਆਲਸ ਦੁੱਖ ਪੰਜ ਮਨ ਪਾਇਆ ਗੁਰਮਤ ਗਾਵੋ ਗੁਣ ਪ੍ਰਭ ਕੇਰੇ ਰਹੋ ਮਨਮੁਖ ਫਿਰ ਫਿਰ ਹਮੇ ਮੂਏ ਕਾਲ ਗਏ ਤਾਂ ਸੰਘਾਰੇ ਜੰਮਣ ਗਏ ਗੁਰਮੁਖ ਹਰ ਹਰ ਹਰਮ ਲਾਗੇ ਜਨਮ ਮਰਨ ਦੋ ਦੁੱਖ ਬਾਗੇ ਭਗਤ ਜਨਾ ਗੁਹਾਰ ਕਿਰਮਾਦਾਰੀ ਗੁਰੂ ਨਾਨਕ ਤੁਹਾਡਾ ਮਿਲਿਆ ਬਨਵਾਰੀ ਬਸੰਤ ਡੋਲ ਮਹੱਲਾ ਚੌਥਾ ਕਰ ਦੂਜਾ ਇੱਕ ਓਂਕਾਰ ਸਰਵਜਾਦ ਰਾਮ ਨਾਮ ਰਤਨ ਕੋਡਣੀ ਗੜ ਮੰਦਰ ਏਕ ਲਗਾਨੀ ਸਤਿਗੁਰ ਮਿਲਤਾ ਕੁਝ ਮਿਲ ਜੋਤੀ ਜੋਤ ਸਮਾਨੀ ਮਾਧੋ ਸਾਧੂ ਜਨ ਦੇਵ ਮਲਾਏ ਦੇਖਤ ਦਰਸ ਪਾਸ ਨਾਸੇ ਪਵਿੱਤਰ ਪਰਮ ਪੰਥ ਪਾਏ ਰਹੋ ਪੰਜ ਚੋਰ ਮਿਲ ਲਾਗੇ ਨਗਰੀਆ ਰਾਮ ਨਾਮ ਤਨ ਹਰੀਆ ਗੁਰਮਤ ਖੋਜ ਮਰੇ ਤਾਂ ਬਗਰੇ ਧਨ ਸਾਬਤ ਰਾਸ ਮਰਿਆ ਅਖੰਡ ਪਰਮ ਪਾਵਗਾ ਸਾਗੇ ਅੰਤਰ ਮਾਇਆ ਮਾਇਆ ਸਾਧੂ ਵਰਗ ਭਗਵੰਤ ਮਾਇਆ ਅਗਿਆਨ ਦੇਰ ਗਵਾਇਆ ਜਗਨਨਾਥ ਗਦੀ ਸਾਈ ਕਰ ਕਿਰਪਾ ਸਾਧ ਬੁਲਾਵੇ ਨਾਨਕ ਸਾਧ ਹੋਏ ਮਨ ਅੰਤਰ ਨਿਤ ਹਿਰਦੇ ਹਰ ਗੁਣ ਗਾਵੇ ਬਸੰਤ ਮਹਲਾ ਜੋ ਦਾਂਡੋਲ ਤੁਮ ਵਟ ਵਰਗ ਵਡ ਗਸਾਈ ਹਮ ਕੀਰੇ ਕਿਰਮ ਤੁਮ ਨਸ਼ੇ ਹਰ ਦੀਨ ਦਿਆਲ ਕਰੋ ਪ੍ਰਭ ਕਿਰਪਾ ਕਰ ਸਤਿਗੁਰ ਚਰਨਮ ਬੰਸ਼ੇ ਗੋਬਿੰਦ ਜੀਓ ਸਭ ਸੰਗਤ ਮੇਰ ਹਰ ਕਿਰਸ਼ੇ ਜਨਮ ਜਨਮ ਕੇ ਕਿਰਮ ਮਲ ਰਿਆ ਮਿਲ ਸੰਗਤ ਕਰ ਪ੍ਰਭ ਹੰਸੇ ਰਹੋ ਤੁਮਰਾ ਜਨ ਜਾ ਤੁਮ ਜਾਤਾ ਹਰ ਜਪਿਓ ਪਦਕ ਪੁਛੇ ਹਰ ਕੀਓ ਸਗਲ ਪਹੁੰਚੇ ਉਬਰ ਹਰ ਸੋਭਾ ਹਰ ਪ੍ਰਭ ਦਿਲਸ਼ੇ ਜਾਤ ਜਾਤ ਕੋਈ ਪ੍ਰਭ ਜਾਵੇ ਸਭ ਪੂਰੇ ਮਾਨਸ ਦਿਨਸੇ ਸੇਤਨ ਵੱਡੇ ਵੱਡ ਪੂਰੇ ਹਰ ਜਨ ਹਰ ਸਾਰੇ ਹਰ ਉਰਜੇ ਹਮ ਟੀਡੇ ਟੀਮ ਬਹੁਤ ਬਾਰੀ ਹਰ ਸਾਰ ਕਿਰਪਾ ਪ੍ਰਭ ਦਿਨਸੇ ਜਨਨ ਕੁਰ ਹਰ ਓਟੇ ਹਮ ਕੀਏ ਮਦਮ ਵੇਚੇ ਬਸੰਤ ਡੋਲ ਮਲਾ ਜੋਤਾ ਮੇਰਾ ਇਹ ਕਿਰ ਮਨੁਆਰ ਨਾ ਸਕੇ ਨਿਤ ਹਰ ਹਰ ਨਾਮ ਰਸ ਮੀਤੇ ਜੋ ਬਾਰਕ ਰਸਗਾ ਭਰਿਓ ਤਨ ਮਾਤਾ ਤਨ ਕਾਢੇ ਫਿਰ ਮਲੀਤੇ ਗੋਬਿੰਦ ਜੀ ਉਹ ਮੇਰਾ ਮਨ ਤਨ ਨਾਮ ਹਰ ਮੀਤੇ ਵੱਡੇ ਭਾਗ ਵਰ ਸਤਗੁਰ ਮਾਇਆ ਵਿੱਚ ਕਾਇਆ ਨਗਰ ਸੀਂਦੇ ਰਹੋ ਜਨਕੇ ਸਾਂ ਸਾਂ ਸਹਿਜੇ ਤੇ ਹਰ ਮੇਰੇ ਪ੍ਰਭੂ ਹਰ ਮੀਤੇ ਜੋ ਜਲ ਕਮਲ ਅਮ੍ਰਿਤ ਦਲ ਬਾਰੀ ਬਿਨ ਜਲ ਕੈਸੇ ਸੁਗਲੇ ਦੇ ਜਿਨ ਜਪਿਓ ਨਾਮ ਨਿਰੰਜਨ ਹਰ ਹਰ ਅਮ ਦੇ ਜਗਰੋ ਅਰਮੀ ਦੇ ਜਨਮ ਜਨਮ ਕੀ ਹਮੇ ਮਨ

ਜਨਮ ਮਹਿੰਦੀ ਜਨ ਨਾਨਕ ਸਨਮ ਬਸੰਤ ਹੰਡੋਲ ਮਹਲਾ ਜੋਧਾ ਮੇਰਾ ਕਿਨ ਕਿਨ ਪਰਮ ਪਰਮ ਦਿਲ ਦਾਵੇ ਕਰਨੀ ਵਾਸਾ ਪਾਈਏ ਗੁਰ ਅੰਕਦ ਸ਼ਬਦ ਗੁਰ ਅੰਕ ਸ਼ਬਦ ਦਾਰੂ ਸਿਰ ਦਰਿਓ ਹਰ ਮੰਦਰ ਆਣ ਵਸਾਈਏ ਗੋਬਿੰਦ ਜੀਓ ਸਤਸੰਗਤ ਮੇਲ ਹਦਾਈਏ ਹਮੇ ਰੋਗ ਗਿਆ ਸੁਭਾਇਆ ਹਰ ਸਹਿਜ ਸਮਾ ਦੁਲਗਾਈਏ ਰਹੋ ਘਰ ਰਤਨ ਲਾਲ ਬੋ ਮਾਣਕ ਲਾ ਦੇ ਮਨ ਭਰਮਿਆ ਲੈ ਨਸਕਾਈਏ ਜਿਉਂ ਓਡਾ ਗੋ ਗਏ ਕਿਨ ਕਾਢੇ ਤਿਉਂ ਸਤਗੁਰ ਵਰਤ ਲਾਈਏ ਜਿਨੈ ਸਾ ਸਤਗੁਰ ਸਾਧਨਾ ਪਾਇਆ ਤ੍ਰਿਕ ਤ੍ਰਿਕ ਨਰ ਜਵਾਈਏ ਜਨਮ ਵਧਾਰਤ ਬਲ ਬਲ ਪਾਇਆ ਕੌਂਡੀ ਬਦਲੇ ਜਾਈਏ ਮਦ ਸੋ ਧਨ ਹਰ ਤਾਰ ਪ੍ਰਭ ਕਿਰਪਾ ਕਰ ਕਿਰਪਾ ਗੁਰੂ ਮਿਲਾਈਏ ਜਨ ਨਾਨਕ ਨਿਰਮਾਣ ਮਤ ਪਾਇਆ ਮਿਲ ਸਾਧੂ ਹਰ ਗੁਣ ਗਾਈਏ ਬਸੰਤ ਹੰਡੋਲ ਮਹਲਾ ਚੌਦਾ ਆਵਣ ਜਾਣ ਮਿਆ ਦੁਖ ਮਿਖਿਆ ਦੇ ਮਨਮੁਖ ਸੁੰਜੀ ਸੁੰਜ ਰਾਮ ਨਾਮ ਕਿਨ ਭਾਨੀ ਜਿੰਦਾ ਜਮ ਵਗੜੇ ਕਾਲ ਸੁਲੰਜ ਗੋਬਿੰਦ ਜੀਓ ਮੇਖੋ ਮੇ ਮਮਤਾ ਮੁੰਜ ਸਤਸੰਗਤ ਗੁਰ ਕੀ ਪਿਆਰੀ ਮਿਲ ਸੰਗਤ ਹਰ ਪੁੰਜ ਰਹੋ ਸਤਸੰਗਤ ਸਾਧ ਦਿਆ ਕਰ ਮੇਲੋ ਸਰਨਾਗਤ ਸਾਧੋ ਬਣ ਹਮ ਡੁੱਡਦੇ ਪਾਤਰ ਕਾਲ ਲਿਓ ਪ੍ਰਭ ਤੁਮ ਦਿਆਲ ਤੁਮ ਦੀਨ ਦਿਆਲ ਦੋ ਬਣ ਹਰ ਤਤ ਤਾਰੋ ਰਿਦਨ ਤਤ ਸੁਆਮੀ ਸਤਸੰਗਤ ਮਿਲ ਬਦਲੋ ਜਾ ਹਰਨਾਮੀ ਅੰਮ੍ਰਿਤ ਲਗਾਈ ਹਮ ਹਰ ਬਿਟੋ ਹੁਕਮ ਜਨ ਕੇ ਪੂਰ ਮਨੋਹਰ ਲਾਭ ਹਰ ਨਾਮ ਦਿਓਰ ਲੋਜ ਜਨ ਕਮਨ ਨਾ ਦਬਿਆ ਹੈ ਗੁਰ ਮੰਤਰ ਦਿਓ ਹਰ ਪੰਜ ਬਸੰਤ ਮਹਲਾ ਪੰਜਵਾਂ ਕਰ ਮਹਿਲਾ ਦੋ ਦੁਗੇ ਏਕ ਓਂਕਾਰ ਸਰਵਸਾਧ ਗੁਰ ਸਿਓ ਕਰ ਨਮਸਕਾਰ ਆਜ ਹਮਾਰੇ ਮੰਗਲ ਚਾਰ ਆਜ ਹਮਾਰੇ ਮਹਾਨੰਦ ਚਿੰਤ ਲਤੀ ਭੇਟੇ ਗੋਬਿੰਦ ਆਜ ਹਮਾਰੇ ਗ੍ਰਹਿ ਬਸੰਤ ਗੁਣ ਗਾਏ ਪ੍ਰਭ ਤੁਮ ਵੀ ਅੰਤਰਾਓ ਆਜ ਹਮਾਰੇ ਬਨੇ ਬਾਗ ਪ੍ਰਭ ਸੰਗ ਮਿਲ ਖੇਲਣ ਲਾਗ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਦਲਾਲ ਦੇਵ ਮਨ ਤਨ ਮੋਲਿਓ ਅਤ ਨੋਬ ਸੁਕੇ ਨਾਹੀ ਸ਼ਾਮ ਦੋਬ ਸਗਲੀ ਰੋਤੀ ਹਰਿਆ ਹੋਏ ਸਦਾ ਬਸੰਤ ਗੁਰ ਮਿਲੇ ਦੇਵ ਮਿਰਕ ਜੰਮਿਓ ਹੈ ਭਾਰ ਜਾਤ ਫੁੱਲ ਲਾਗੇ ਫਲ ਰਤਨ ਪਾਸ ਤਿਰਨ ਗਾਏ ਹਰ ਗੁਣ ਗਾਏ ਜਨ ਨਾਨਕ ਹਰ ਹਰ ਗਾਏ ਬਸੰਤ ਮਹਲਾ ਵਜਾ ਅਡਵਾਣੀ ਧਨ ਮਾਰ ਹੜ ਗੀਤ ਜਵਾਰੀ ਜੂਏ ਮਾਹੇ ਜੀਨ ਅਮਲੀ ਜੀਏ ਅਮਲ ਖਾਏ ਤਿਉਂ ਹਰ ਜਨ ਜੀਵੇ ਹਰ ਜਾਏ ਆਪਣੇ ਰੰਗ ਸਭ ਕੋ ਰਜੇ ਜਿਤੋਂ ਲਾਇਆ ਤਿਤੋਂ ਲਗੇ ਮੇਘ ਸੋਮ ਮੋਰ ਨਿਰਕਾਰ ਚੰਦ ਦੇਖੇ ਵੇਸੇ ਕੋ ਲਾਰ ਮਾਤਾ ਬਾਲਕ ਦੇਖ ਨੰਦ ਤਿਉਂ ਹਰ ਜਨ ਜੀਵੇ ਜਪ ਗੋਬਿੰਦ ਸਿੰਘ ਜੇ ਸਤ ਭਜਨ ਵਾਸ ਰਣ ਦੇਖ ਸੂਰੇ ਚਿਤ ਲਾਸ ਕਿਰਪਨ ਕੋ ਅਤ ਤਨ ਵਿਆਰ ਹਰ ਜਨ ਕੋ ਹਰ ਹਰ ਅਧਾਰ ਸਰਬ ਰੰਗ ਇਕ ਰੰਗ ਮਾਹੀ ਸਰ ਸੁਖਾਂ ਸੁਖ ਹਰ ਕੇ ਨਾਹੀ ਜਿਸੇ ਬਰਾਬਰ ਹੇਨ ਦਾਨ ਨਾਨਕ ਗੁਰ ਜਿਸ ਕਰੇ ਦਾਨ ਬਸੰਤ ਮਹਲਾ ਪੰਜਵਾਂ ਤਿਸ ਬਸੰਤ ਜਿਸ ਪ੍ਰਭ ਗਿਰਪਾਲ ਤਿਸ ਬਸੰਤ ਜਿਸ ਗੁਰ ਦਿਆਲ ਮੰਗਲ ਦਿਨ ਕੇ ਜਿਸ ਏਕ ਕਾਮ ਤਿਸ ਬਸੰਤ ਜਿਸ ਹਿਰਦੇ ਨਾਮ ਗ੍ਰਹਿ ਤਾਂ ਕੇ ਬਸੰਤ ਗੁਣੀ ਜਾਂ ਕੇ ਕੀਰਤਨ ਹਰ ਤੁਨੀ ਰਾਓ ਪ੍ਰੀਤਮ ਪਾਰ ਬ੍ਰਹਮ ਮੋਲ ਮਨਾ ਗਿਆਨ ਕਮਾਈਏ ਪੂਛ ਜਨਾ ਸੋ ਤਮ ਸੀ ਜਿਸਾ ਸੰਗ ਸੋ ਪਿਆਨੀ ਜਿਸ ਗੁਰੇ ਰੰਗ ਸੋ ਨਿਰਭੋ ਜਿਨਭੋ ਪਾਇਆ ਸੋ ਸੰਗਿਆ ਜਿਸ ਬ੍ਰਹਮ ਗਿਆ ਸੋ ਕਾਂਤੀ ਜਿਸ ਰਦਾ ਤਾਏ ਸੋਈ ਨਿਚਲ ਸਾ ਜਟਾਏ ਏਕਾ ਕੁੰਜੀ ਏਕ ਮਰੀਤ ਦਰਸਨ ਵਰਤਨ ਹੀਤ ਜੀਤ
ਹਰ ਰੰਗਾ ਸਹਿਜ ਮਾਨ, ਨਾਨਕ ਦਾਸ ਤਿੰਨ ਜਣ ਪਰਵਾਨ। ਬਸੰਤ ਮਹੱਲਾ ਪੰਜਾਂ, ਜੀ ਪ੍ਰਾਣ ਤੋਂ ਪਿੰਡ ਦੀਨ, ਮੁਗਧ ਸੁੰਦਰ ਤਾਰਜੋਨ, ਸਮਝਾ ਜਗ ਤੋਂ ਬ੍ਰਹਮਾਲ, ਨਾਮ ਜਪਤ ਹੋਵਤ ਨਿਹਾਲ। ਮੇਰੇ ਪ੍ਰੀਤਮ ਕਾਰਨ ਕਰ ਯੋਗ, ਹਉ ਪਾਵੋ ਤੁਮ ਤੇ ਸਗਲ ਤੋਂ ਰਹੋ। ਨਾਮ ਜਪਤ ਹੋਵਤ ਦਾਰ, ਨਾਮ ਜਪਤ ਸੁਖ ਸਹਿਜ ਸਾਰ, ਨਾਮ ਜਪਤ ਪਤ ਸੋਭਾ ਹੋਏ, ਨਾਮ ਜਪਤ ਬਿਘਨ ਨਹੀਂ ਕੋਏ। ਜਾਂ ਕਾਰਨ ਇਹ ਦੁਲਬ ਦੇ, ਸੋ ਬੋਲ ਮੇਰੇ ਪ੍ਰਭੂ ਦੇ, ਸਾ ਸੰਗ ਮੈਂ ਤਿਸ ਸਾਮ, ਸਦਾ ਹਰਦੇ ਜਮੀ ਪ੍ਰਭ ਤੇਰੋ ਨਾਮ। ਤੁਝ ਬਿਨ ਦੂਜਾ ਕੋਈ ਨਾਏ, ਸਭ ਤੇਰੋ ਖੇਲ ਤੁਝ ਮਾਏ ਨਵਾਏ। ਜੋ ਭਾਵੇ ਤਿਉਂ ਰੱਖ ਲਏ, ਸੁਖ ਨਾਨਕ ਪੂਰਾ ਗੁਰਮਤੇ। ਬਸੰਤ ਮਹੱਲਾ ਪੰਜਾਂ, ਪ੍ਰਭ ਪ੍ਰੀਤਮ ਮੇਰੇ ਸੰਗ ਰਾਏ, ਜਿਸੇ ਦੇਖਾਂ ਜੀਵਾਂ ਮਾਏ। ਜਾ ਕੇ ਸਿਮਰਨ ਦੁੱਖ ਨਾਏ, ਕਰ ਦਿਆ ਮਿਲਾਵੋ ਤਿਸੇ ਮੋਹੇ। ਮੇਰੇ ਪ੍ਰੀਤਮ ਪ੍ਰਾਨ ਆਧਾਰ ਮਨ, ਜੀ ਪ੍ਰਾਨ ਸਭ ਤੇਰੋ ਧਨ ਰਾਓ। ਜਾ ਕੋ ਖੋਜੇ ਸੁਰ ਨਰ ਦੇਵ, ਮੁਰਜਨ ਸੇਖ ਨਾ ਲਹੇ ਪਿਓ। ਜਾ ਕੀ ਗਦ ਮਿਤ ਕਹੀਂ ਜਾਏ, ਘਟ ਘਟ ਘਟ ਘਟ ਰਹਿ ਸਮਾਏ। ਜਾ ਕੇ ਭਗਤ ਆਨੰਦ ਮੈਂ, ਜਾ ਕੇ ਭਗਤ ਕੋ ਨਹੀਂ ਖੈ, ਜਾ ਕੇ ਭਗਤ ਕੋ ਨਹੀਂ ਬਹਿ, ਜਾ ਕੇ ਭਗਤ ਕੋ ਸਦਾ ਜਾਏ। ਭਾਉ ਨਭਾ ਤੇਰੀ ਕਹੀ ਜਾਏ, ਸੁਖਦਾ ਤਾ ਪ੍ਰਭ ਰਹਿ ਸਮਾਏ। ਨਾਨਕ ਜਾਜੇ ਏਕ ਦਾਨ, ਕਰ ਕੇ ਪਾ ਮੋਹੇ ਦੇਹੋ ਨਾਮ। ਬਸੰਤ ਮਹੱਲਾ ਪੰਜਾਂ, ਜੋ ਮਿਲ ਪਾਣੀ ਜਵਾਰੇ ਮੋੜ, ਸਾ ਸੰਗ ਜੋ ਮੈਂ ਜੋੜ। ਜੈਸੀ ਦਾਸੇ ਧੀਰ ਮੀਰ, ਤਸੇ ਦਾਰਨ ਗੁਰੇ ਮੀਰ। ਤੁਮ ਦਾਤੇ ਪ੍ਰਭ ਤੇ ਮਨਾਰ, ਨਿਮਕ ਨਿਮਕ ਤਿਸ ਨਿਮਸਕਾਰ ਆਓ। ਜਿਸੇ ਬਰਾਬਰ ਸਾ ਸੰਗ, ਤਿਜਨ ਲੰਗਾ ਭਾਰ ਰੰਗ। ਇਹ ਬੰਧਨ ਤੇ ਭਏ ਮੌਤ, ਭਗਤ ਰਾਧੇ ਜੋਗ ਜੋਤ। ਨੇਤਰ ਸੰਤੋਖੇ ਦਸ ਵੇਗ, ਰਸਨ ਗਾਏ ਗੁਣ ਦੇਖ। ਕ੍ਰਿਸ਼ਨ ਬੁਝੀ ਗੁਰਬਸਾਦ, ਮਨ ਗਨ ਰਸੇ ਸਵਾਦ। ਸੇਵਕ ਲਾਗੋ ਚਰਨ ਸੇਵ, ਆਦਿ ਵਰਗ ਪ੍ਰਭ ਬਲ ਦੇਵ। ਸਗਲ ਧਾਰਨ ਤੇਰੋ ਨਾਮ, ਨਾਨਕ ਪਾਇਓ ਇਹੋ ਨਿਦਾਨ। ਬਸੰਤ ਮਹੱਲਾ ਪੰਜਵਾਂ, ਤੁਮ ਬੜ ਦਾਤੇ ਦੇ ਰਹੇ, ਜੀ ਪ੍ਰਾਣ ਮੇਰਾ ਵਰਹੇ। ਜੀਸੇ ਸਗਲੇ ਭੋਜਨ ਖਾਨ, ਮੋਹੇ ਨਿਰਮਣ ਇੱਕ ਗੁਣ ਨਾ ਜਾਨ। ਹਾਂ ਕਛੂ ਨਾ ਜਾਣੋ ਤੇਰੀ ਸਾਰ, ਤੂੰ ਕਰ ਗਤ ਮੇਰੀ ਭਰਾ ਬਦਿਆਰਾ। ਜਾਪ ਨਾ ਤਾਪ ਨਾ ਕਰਮ ਗੀਤ, ਆਵੇ ਨਾਹੀਂ ਕਛੂ ਰੀਤ। ਮਨ ਮੇ ਰਾਖੂ ਆਸੇਕ, ਨਾਮ ਤੇਰੇ ਕੀ ਤਰੂੰ ਟੇਕ। ਸਾਨੂੰ ਕਲਾ ਪ੍ਰਭ ਤੂੰ ਕਰਮੀਨ, ਅੰਤ ਨਾ ਪਾਵੇ ਜਲੇ ਮੀਨ। ਅਗਮ ਅਗਮ ਊਜਦੇ ਹੋ ਜਾ, ਹਮ ਤੋਰੇ ਤੁਮ ਬਹੁਤ ਮੋਜ। ਜਿਨ ਤੂੰ ਦਇਆ ਸੇਗ ਨੀ, ਜਿਨ ਤੂੰ ਪਾਇਆ ਸੇ ਧਨੀ। ਜਿਨ ਤੂੰ ਸੇਵਿਆ ਸੁਖੀ ਸੇ, ਸੰਤ ਸਰਨ ਨਾਨਕ ਪਰੇ। ਬਸੰਤ ਮਹੱਲਾ ਪੰਜਾਂ, ਜਿਨ ਤੂੰ ਸੇਵ ਜਿਨ ਤੂੰ ਕੀਆ, ਤਿਸ ਰਾਤ ਜਿਨ ਜਿਉ ਦੀਆ। ਤਿਸਕੀ ਚਾਕਰ ਫਿਰ ਢੰਨ ਲਾਗੇ, ਤਿਸਕੀ ਘਰ ਫੋਲਦਾਰੀ ਫਿਰ ਧੋਖ ਨਾ ਲਾਗੇ। ਸੇਵਟ ਬਾਗ ਹੋਏ ਜਿਸ ਰਾਣੀ, ਸੋ ਭਾਵੇ ਇਹ ਭਗਤਰ ਬਾਣੀ ਰਾਓ। ਦੂਜੀ ਸੇਵਾ ਜੀਵਨ ਮਿਲਦਾ, ਕਠਿਨ ਹੋਈਏ ਪੂਰਨ ਮਿਲਦਾ। ਮਾਨਸ ਸੇਵਾ ਕਰੀ ਸਹੇਲੀ, ਸਾਥੀ ਸੇਵਾ ਸਦਾ ਸਹੇਲੀ। ਜੋ ਜੇ ਲੋੜੇ ਸਦਾ ਸੁਣਵਾਈ, ਸਾਧੋ ਸੰਗਤ ਘਰੇ ਵਧਾਈ। ਭੂਆ ਜਮੀਏ ਕੇਵਲ ਨਾਮ, ਸਾਧੋ ਸੰਗਤ ਭਾਰ ਗ੍ਰਾਮ। ਸਗਲ ਤਤ ਮੈਂ ਤਦ ਗਿਆਨ, ਸਰਵ ਧਿਆਨ ਮੈਂ ਏਕ ਧਿਆਨ। ਹਰ ਕੀਰਤਨ ਮੈਂ ਉੱਤਮ ਧਨਾ, ਨਾਨਕ ਗੁਰ ਮਿਲ ਗਾਏ ਗੁਣਾ। ਬਸੰਤ ਮਹੱਲਾ ਪੰਜਾਂ,
ਜਿਸ ਮੋਹਲਤ ਮੌਕਾ ਹੋਏ ਸੋਏ, ਜਿਸ ਮਿਲਤ ਨਿਰਮਲ ਹੈ ਸੋਏ, ਜਿਸ ਰਾਤੇ ਜਮ ਕਿਸੇ ਨਾ ਕਹਿੰਦੇ, ਜਿਸ ਕੀ ਸੇਵਾ ਸਭ ਕਿਸੇ ਲਏ, ਰਾਮ ਰਾਮ ਬੋਲ ਰਾਮ ਰਾਮ, ਜਾਗੋ ਮਨ ਕੇ ਸਗਲ ਕਾਮ ਰਾਓ, ਜਿਸ ਕੇ ਤਾਰੇ ਧਰਨ ਦਾਸ, ਘੜ ਘੜ ਜਿਸ ਦਾ ਹੈ ਪ੍ਰਗਾਸ, ਜਿਸ ਮਿਲਤ ਬਦਲ ਪ੍ਰੀਤ ਹੋਏ, ਅੰਤ ਕਾਲ ਫਿਰ ਫਿਰ ਨਾ ਰੋਏ, ਸਗਲ ਧਰਮ ਮੈਂ ਉੱਤਮ ਕਰਮ, ਕਰਮ ਕਰ ਦੋਸਤ ਕੇ ਉਬਰ ਕਰਮ, ਜਿਸ ਕੋ ਚਾਹੇ ਸੁਰਨ ਦੇਵ, ਸੰਤ ਬਾਕੀ ਲਾਗੂ ਸੇਵ, ਆਦ ਬਲ ਜਿਸ

ਜੰਤਰ ਮਿੱਤਰ ਲਾਗੇ ਪਿਆਸ ਬੰਦਿਆਲ ਪੂਰੀ ਮੇਰੀ ਆਸ ਕਿਵੇਂ ਕਾਟੇ ਸਾ ਸੰਗ ਨਾਮ ਜਪਿਓ ਹਰ ਨਾਮ ਰੰਗ ਵਰਮ ਸਾਧ ਬਸਮ ਨਾ ਚਰਨ ਕਮਲ ਸਾਰੇ ਸਦਾ ਸਦਾ ਹਰ ਜਸ ਸੁਨਾ ਰਹਾਉ ਸਮਰੱਥ ਸਵਾਮੀ ਕਾਰਨ ਕਾਰਨ ਮੋਹੇ ਨਾਥ ਪ੍ਰਭ ਤੇਰੀ ਸਰਨ ਜੀ ਜੰਤ ਤੇਰੇ ਆਧਾਰ ਕਿਰਕ ਪਾ ਪ੍ਰਭ ਲਿਓਨ ਸਾਰ ਭਵ ਖੰਡਨ ਦੁਖ ਨਾਸ ਦੇਵ ਸੁਰਨ ਮੁੰਜਨ ਤਾਂ ਕੀ ਸੇਵ ਤਰਨ ਕਾਸ ਜਾਗੀ ਕਲਾ ਮਾਹੇ ਤੀਰਾ ਦੀਆਂ ਸਭ ਜੰਤ ਖਾਹੇ ਅੰਤਰ ਜਾਮੀ ਪ੍ਰਭ ਦਿਆਲ ਆਪਣੇ ਦਾਸ ਕੋ ਨਤਰ ਨਿਹਾਲ ਕਰਕੇ ਪਾ ਮੋਹੇ ਦੇਹੋ ਦਾਨ ਜਪ ਜੀ ਵੇ ਨਾਨਕ ਤੇਰੋ ਨਾਮ ਬਸੰਤ ਮਹਲਾ ਭਜਾਂ ਰਾਮ ਰੰਗ ਸਭ ਗਏ ਪਾਵ ਰਾਮ ਜਪਤ ਕਛ ਨਹੀਂ ਸੰਤਾਪ ਗੋਬਿੰਦ ਜਪਤ ਸਭ ਮਿਟੇ ਦੇਰ ਹਰ ਸਿਮਰਤ ਕਛ ਨਹੀਂ ਫੇਰ ਬਸੰਤ ਮਾਰੇ ਰਾਮ ਰੰਗ ਸੰਤ ਜਨਾ ਸਿਉ ਸਦਾ ਸੰਗ ਰਹੋ ਸੰਤ ਜਿਨ ਸੰਤ ਜਨੀ ਕੀ ਆਪਦੇ ਜਪ ਗੋਬਿੰਦ ਭਗਤ ਸੋਤਾ ਦੇਸ ਹਰ ਭਗਤ ਹੀਣ ਧਿਆਨ ਤਾਨ ਗੁਰਬ ਸਾਧ ਕੜ ਕੜ ਵਛਾਨ ਹਰ ਕੇ ਤਨ ਰਸ ਭੋਗ ਰੰਗ ਮਨ ਭਾਪ ਕਰ ਤੂੰ ਸਦਾ ਸੰਤ ਨਗਟ ਪ੍ਰਭ ਭੇ ਕਰਨ ਹਾਰ ਈ ਤੋਤ ਪ੍ਰਭ ਕਾਰਜ ਸਾਰ ਚਰਨ ਕਮਲ ਸੋ ਲੰਮਾ ਧਿਆਨ ਕਰਕੇ ਮਾ ਪ੍ਰਭ ਕੀ ਨਦਾਰ ਤੇਰਿਆਂ ਸੰਤ ਜਨਾ ਕੀ ਬਾਝੋਂ ਤੋਰ ਜਪ ਨਾਨਕ ਸਵਾਮੀ ਸਦਾ ਜੋਰ ਸੰਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਪਉ ਨਿਰਵੈਰ ਅਕਾਲ ਮੂਰਤ ਆਜੁਨੀ ਸਾਹਿਬ ਹੰਗੁਰ ਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ।

वाहिनी वा

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

は

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vaheguru, Vaheguru, Vaheguru, Vaheguru.

साहिब जीओ सतनाम श्री वाहे गुरु साहिब जी।

खुद राखेगा सृजनहार, जिन पदाइश तू किया।

ਤੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ।

ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਹੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪਹਿਲਾ, ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਧੰਨ ਧੰਨ ਸਾਹਿਬ, ਸਤਿਗੁਰੂ ਗਰੀਬ ਨਿਵਾਜ, ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਮੁਖਵਾਕ ਰਾਗ ਧਨਾਸਰੀ ਵਿੱਚ ਹੈ ਜੀ, ਅੰਗ 687 688 'ਤੇ ਵਿਰਾਜਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਉਹ ਗੌੜੀ ਸੁਖਮਨੀ ਮਹੱਲਾ ਪੰਜਵਾਂ, ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਦ ਗੁਰਹਿ ਨਮੈ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮੈ, ਸ੍ਰੀ ਗੁਰਦੇਵ ਏ ਨਮੈ, ਅਸ਼ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬਸੰਬਰੀ ਇੱਕੈ, ਨਾਮ ਜਪਤਿਆ ਗੰਤ ਅਨੇਕੈ, ਵੇਦ ਪ੍ਰਾਣ ਸਿਮਰ ਸੋਦਾ ਖਿਰ, ਕਿੰਨੇ ਰਾਮ ਨਾਮ ਇੱਕ ਆਖਿਰ, ਕਿਨਕਾ ਏਕ ਜੇ ਜੀਵ ਸਾਵੇ, ਤਾਂ ਕਿ ਮਹਿਮਾ ਗਨੀ ਨਾ ਆਵੇ। ਕਾਂਖੀ ਏਕੈ ਦਰਸ ਦੁਆਰੋ, ਨਾਨਕ ਉਨ ਸੰਗ ਮੋਹੇ ਉਧਾਰੋ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੇ ਮਨ ਵਿਸਰਾਮ ਰਹਾਓ। ਪ੍ਰਭ ਕੇ ਸਿਮਰਨ ਗਰਭ ਨ ਬਸੈ, ਪ੍ਰਭ ਕੇ ਸਿਮਰਨ ਦੁਖ ਜਮ ਨ ਸੈ, ਪ੍ਰਭ ਕੇ ਸਿਮਰਨ ਕਾਲ ਪਰ ਹਰੇ, ਪ੍ਰਭ ਕੇ ਸਿਮਰਨ ਦੁਸ਼ਮਣ ਟਰੇ, ਪ੍ਰਭ ਸਿਮਰਤ ਕਛੁ ਬਿਘਨ ਨ ਲਾਗੇ, ਪ੍ਰਭ ਕੇ ਸਿਮਰਨ ਅੰਧਨ ਜਾਗੇ, ਪ੍ਰਭ ਕੇ ਸਿਮਰਨ ਭਉ ਨਾਮ ਵਿਆਪੇ, ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੇ, ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਵ ਨਿਧਾਨ, ਨਾਨਕ ਹਰ ਰੰਗ, ਪ੍ਰਭ ਕੇ ਸਿਮਰਨ ਰਿਧ ਸਿੱਧ ਨੌ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੇ ਸਿਮਰਨ ਜਪਤਾ ਪੂਜਾ, ਪ੍ਰਭ ਕੇ ਸਿਮਰਨ ਬਿਨਸੇ ਦੂਜਾ, ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੇ ਸਿਮਰਨ ਦਰਗਹਿ ਮਾਨੀ, ਪ੍ਰਭ ਕੇ ਸਿਮਰਨ ਹੋਏ ਸੋ ਭਲਾ, ਪ੍ਰਭ ਕੇ ਸਿਮਰਨ ਸੁਫਲ ਭਲਾ, ਸੇ ਸਿਮਰੇ ਜਿਨੇ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕੇ ਸੁਜੈ, ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਇ ਸਮਾਏ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੇ ਸੇ ਤਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਵਿਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੇ ਰਵਾਲਾ, ਪ੍ਰਭ ਕੋ ਸਿਮਰੇ ਸੇ ਪਰੇ ਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਤ ਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੂਖ ਵਿਆਵੇ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨ ਅੰਧਕ ਹਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਧਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੇ ਸਿਮਰਨ ਨਿਚਲ ਆਸਨ, ਪ੍ਰਭ ਕੇ ਸਿਮਰਨ ਕਮਲ ਵਿਗਾਸਨ, ਪ੍ਰਭ ਕੇ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ, ਨਾਨਕ ਤਿਨ ਜਨ ਸਰਣੀ ਪਿਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਭੇਦ ਉਪਾਏ, ਹਰ ਸਿਮਰਨ ਪੈ ਸਦ ਜਤੀ ਦਾਤੇ, ਹਰ ਸਿਮਰਨ ਨੀਚੋ ਕੁੰਡ ਜਾਤੇ,
ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸ਼ਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਣ ਤੁਮ ਹਰੀ ਆਇਓ ਨਾਨਕ ਕੇ ਪ੍ਰਭ ਸਾਥ ਸ਼ਲੋਕ ਨਾਨਕ ਕੇ ਪ੍ਰਭ ਸਾਥ ਅਸ਼ਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੋਹਾ ਨਾਮ ਤੇਰੇ ਸੰਗ ਸਹਾਈ ਜੈ ਮਾਂ ਭਿਆਨ ਦੂਤ ਜਮ ਦਲੇ ਤਾਂ ਕੇਵਲ ਨਾਮ ਸੰਗ ਤੇਰੇ ਚਲੇ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਏ ਉਧਾਰੀ ਅਨਕ ਪੁੰਨਾ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਭਾਵ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨਾਮ ਬੁਝਾਵੈ ਹਰ ਕਾ ਨਾਮ ਜਪਤ ਗਾਵੈ ਜੇ ਮਾਰਗੇ ਜਾਤ ਕੇਲਾ ਤੈ ਹਰ ਕਾ ਨਾਮ ਸੰਗ ਹੋ ਸੁਹੇਲਾ ਐਸਾ ਨਾਮ ਮਨਸਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਿਗਨ ਜੇ ਆਏ ਸੰਘਾਰੇ ਹਰ ਕਾ

ਮਨ ਰੰਗ ਨਾਈਆ ਨਾਨਕ ਪਾਈਐ ਸਾਧ ਕੈ ਸੰਗ ਜੇ ਮਾਰ ਕੇ ਗਨ ਜਾਏ ਨ ਕੋਸਾ ਹਰ ਕਾ ਨਾਮ ਮਾ ਸੰਤੋਸਾ ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੇ ਨਾਲ ਪਛਾਨੂ ਜੈ ਮਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤਮੇ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਜ ਕਰਖੇ ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੇ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕਹਿ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਿਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੇ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਿਸ ਨਾਇ ਵਿਜੋਗ ਜਨ ਰਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲ ਖਜ਼ੀਨਾ ਹਰ ਧਨ ਜਨ ਕੋ ਆਪ੍ਰਭ ਦੀਨਾ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਹਾ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾ ਤੇ ਹਰ ਕੋ ਨਾਮ ਕਾਮ ਤੇ ਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਤ ਦੁਖ ਲਥਾ ਨਾਮ ਕੀ ਮਹਿਮਾ ਸੰਤਰੇ ਦਵਸੇ ਸੰਤ ਪ੍ਰਤਾਪ ਦੁਰਤ ਸਭ ਨਸੇ ਸੰਤ ਕਾ ਸੰਗਮਟ ਭਾਗੀ ਪਾਈਏ ਸੰਤ ਕੀ ਸੇਵਾ ਨਾਮ ਤੇ ਆਈਏ ਨਾਮ ਤੁਲ ਕਸ਼ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਏ ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਵ ਟੰਡੋਲ ਪੂਜਿਸ ਨਾਈ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਗਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਓਮੇ ਬਹੁ ਰਤਨਾ

ਹਾਲਤ ਬਿਜ਼ਰਦੀ ਵੇ। ਆਗਨ ਮਾਹੇ ਹੋਮਤ ਪ੍ਰਾਣ ਕਨਕ ਅਸਵ ਹੈਵਰ ਭੂਮ ਦਾਨ ਨਿਓਲੀ ਕਰਮ ਕਰੇ ਵੋ ਆਸਨ ਜੈਨ ਮਾਰ ਸੰਜਮ ਅਤ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੇ ਤੋ ਵੀ ਹੋਮੇ ਮੈਲ ਨ ਜਾਵੇ ਹਰ ਕੇ

ਜਲ ਤੋਂ ਵੇਬੋ ਦੇਹ ਅਨੀਤ ਸੁਧ ਕਾਵੇ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣ ਬਜਮ ਕਾ ਭਉ ਵਿਆਪੈ ਅਣਖ ਯਤਨ ਕਰ ਤ੍ਰਿਸ਼ਨ।

ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਾਹਿ ਸਵਾਏ। ਚਾਰ ਪਦਾਰਥ ਜੇ ਕੋ ਮੰਗੇ, ਸਾਜਨਾ ਕੀ ਸੇਵਾ ਲਾਗੇ। ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੇ ਸਤਗਾਵੇ। ਜੇ ਕੋ ਆਪਣੀ ਸੋਭਾ ਲੋਰੇ, ਸਾਧ ਸੰਗੇ ਓਮੇ ਸ਼ੋਰੇ। ਜੇ ਕੋ ਜਨ ਮਰਨ ਤੇ ਡਰੇ, ਸਾਜਨਾ ਕੀ ਸਰਨੀ ਪਰੇ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾ ਕੇ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੇ ਅਭਿਮਾਨ। ਆਪਸ ਕੋ ਜੋ ਜਾਣੇ ਨੀਚਾ, ਸੋ ਉਗਨੀਏ ਸਭ ਤੇ ਉੱਚਾ। ਜਾ ਕਾ ਮਨ ਹੋਏ ਸਗਲ ਕਿਰੀਨਾ, ਹਰ ਹਰ ਨਾਮ ਤਿਨ ਘੜ ਘੜ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ, ਭੇਖੇ ਸਗਲ ਸ੍ਰਿਸ਼ਟ ਸਾਜਨਾ। ਸੁਖ ਦੁਖ ਜਨ ਸਮ ਦਿਸ਼ਟੇ,

ਕਰਨਕ ਰਾਵਣ ਹਾਰ ਸੁਆਮੀ ਸਗਲ ਕਟਾਂ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪਰਾ ਰਾਤੇ ਤੁਮਰੇ ਇਸਤ ਤੁਮ ਤੇ ਹੋਏ ਨਾਨਕ ਹਵਨ ਜਾਨ ਸਕੋਏ ਸਰਵ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧਸੰਗ ਦੁਰਮਤ ਮਲ ਹਰਿਆ ਸਗਲ ਉੱਦਮ ਮੈਂ ਉੱਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਵਖਾਣੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸ਼ਲੋਕ ਨਿਰਗੁਣ ਆਰੇ ਅਨਿਆ ਸੋ ਪ੍ਰਭ ਸਾ ਸੰਭਾਲ ਜਨਕੀਆ ਤੇ ਚੀਤ ਰੱਖ ਨਾਨਕ ਨਿਵੀ ਨਾਲ ਅਸ਼ਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਕਵਨ ਮੂਲ ਤੇ ਕਮ ਦਿਸ਼ਟਾਨੀ ਜੰਤੂ ਸਾ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆਉ ਉਪਰ ਸਾਖ ਸੈਨ ਮੁਖ ਪਿਆਉ ਬੈਠ ਕੋ ਦੈਨ ਏ ਨਿਰਗੁਣ ਗੁਣ ਕਸ਼ੂ ਨ ਬੂਜੈ ਬਖਸ਼ ਲਿਓ ਤੋ ਨਾਨਕ ਸਿਜੈ ਜੇ ਪ੍ਰਸਾਦ ਧਾਰ ਉਪਰ ਸੁਖ ਵਸੈ ਸੁਤ ਭਰਾਤ ਮੀਤ ਬੰਤਾ ਸੰਗ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਪ ਕਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਰਨ ਸਮਗਰੀ ਸੰਗ ਸਾਧ ਵਸਾ ਦੀਨੇ ਹਸ ਪਾਪ ਕਰਨ ਨੇਤਰ ਰਸਨਾ ਤਿਆਗ ਵਰ ਸੰਗ ਰਚਨਾ

ਪਾਰ ਰਤਨ ਤਿਆਗ ਕੋਡੀ ਸੰਗ ਰਚੇ ਸਾਧ ਛੋੜ ਝੂਠ ਸੰਗ ਮਚੇ ਜੋ ਛੜਨਾ ਸੋ ਅਸਥਿਰ ਕਰ ਮਾਨੇ ਜੋ ਹੋਵਨ ਸੋ ਦੂਰ ਪੁਰਾਨੇ ਛੋੜ ਜਾਏ ਤਿਸ ਕਾ ਸਰਮ ਕਰੇ ਸੰਗ ਸਹਾਇ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਕਰਤਵ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਿਤ ਵਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲਮਾਇਆ ਸ਼ਬਦ ਸੁਨਾਇ ਕਿਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਰ ਤਨ ਸੁਆ ਗਲ ਪਾਤਰ ਕੈਸੇ ਤਰੇ ਅਥਾ ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਧ ਸੁਣਨ ਦਾ ਕੈਸੇ ਮਾਰਗ ਪਾਵੇ ਕਰ ਗੈ ਲਿਓ ਓਲ ਨਿਭਾਵੇ ਕਾਮ ਬੁਝਾਰਤ ਬੂੰਜੇ ਡੋਰਾ ਨਿਸਕਹੀਏ ਤੋ ਸਮਝੇ ਭੋਰਾ ਕਹਾਂ ਵਿਸ਼ਨ ਪਦ ਗਾਵੇ ਗੁੰਗ ਜਤਨ ਕਰੇ ਤੋ ਵੀ ਸੁਰਭੰਗ ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਪਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ ਸੰਗ ਸਾਈ ਸੁਹਾਵਨ ਚੀਤ ਜੋ ਬਹਿਰਾਈ ਤਸੋ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਵਸੈ ਅੰਧਖੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ

ਤੈ ਬਿਰਖੀ ਛਾਇਆ ਸਿਉ ਰੰਗ ਲਾਵੇ ਓ ਬਿਨਸੇ ਓ ਮਨ ਪਛਤਾਵੇ ਜੋ ਦਿਸੇ ਸੋ ਚਾਲਨ ਹਾਲ ਲਪਟ ਰਿਓ ਤੈ ਅੰਦਰ ਧਾਰ ਪਟਾਓ ਸਿਉ ਜੋ ਲਾਵੇ ਨੇ ਤਾਕ ਵੋ ਆਤਨਾ ਆਵੇ ਕੇ

ਬਿਨਾਤਨ ਅੰਦ ਮੁਕਾਵਤ ਆ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਤਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਮਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਕਟਬ ਸਿਉ ਹਰ ਨਾਉ ਨਾਨਕ ਤਾ ਕੇ ਬਲਬਲ ਜਾਓ ਰਹਿਤ ਅਵਰ ਕਿਸੇ ਅਵਰ ਕਮਾਵਤ ਮਨੀ ਪ੍ਰੀਤ ਮੁਖੋਂ ਗਨ ਲਾਭ ਜਨ ਹਾਰ ਪ੍ਰਭੂ ਪ੍ਰਵੀਨ ਵਾਰ ਭੇਖ ਨ ਗਾਓ ਭੀਨ ਅਵਰ ਉਪਦੇਸੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਜਿਸਕੇ ਅੰਤਰ ਵਸੇ ਨਿਰੰਕਾਰ

ਕਿਸੇ ਦੂਰ ਜਨਾਬਤ ਕਿਸੇ ਬੁਝਾਵਤ ਨੇਰਾ ਪਾਪ ਸਿਆਨ ਸਗਲ ਤੇ ਰਹਿਤ ਸਭ ਕਿਸ ਜਾਣੇ ਆਤਮ ਕੀ ਰਹਿਤ ਜਿਸ ਪਾਵੇ ਤਿਸ ਲੈ ਲੜ ਲਾਏ ਤਾਂ ਤਰੰਤਰ ਰਹਿ ਸਮਾਏ।

ਬ੍ਰਹਸਪਤੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮ੍ਰਿਤ ਪਰਮ ਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾਟ ਪੈ ਸਿਮ੍ਰਿਤ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਟਾਵੇ ਤਿਸੇ ਤਿਆਗ ਕਤ ਲੁਭਾਵੇ ਜੇ ਪ੍ਰਸਾਦ ਸੁਖ ਸੇ ਸੁਈ ਜੇ ਮਨੇ ਆਠ ਪੈਰ ਤਾਕਾ ਜਸ ਕਵੀ ਜੇ ਜੇ ਪ੍ਰਸਾਦ ਤੂੰ ਸਭ ਕੋ ਮਾਨੇ ਮੁਕਤਾ ਕੋ ਜਸ ਰਸਨ ਮਖਾਨੇ ਜੇ ਪ੍ਰਸਾਦ ਤਿਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ ਨਾਨਕ ਪਤਸੇਤੀ ਕਰ ਜਾਵੇ ਜੇ ਪ੍ਰਸਾਦ ਰੋ ਕੰਚਨ ਦੇ ਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਰ ਢਾਕੇ ਮਨ ਸਰਣੀ ਪਰ ਠਾਕਰ ਪਰ ਧਾਕੇ ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਏ ਤੂੰ ਰੱਬ ਦੇ ਨਾਨਕ ਤਾਕੀ ਭਗਤ ਕਰੇ ਜੇ ਪ੍ਰਸਾਦ ਭੁੱਖਨ ਪੈਰੀ ਜੇ ਮਨ ਤੇ ਸਿਮਰਤ ਕਿਉਂ ਆਲਸ ਕੀਜੇ ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾਮ ਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਊਠਤ ਬੈਠ ਸਤ ਸੇ ਧਿਆਈ ਤਿਸੇ ਧਿਆਏ ਜੋ ਏਕ ਲਖੇ ਆਉਂ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਵਿਵਹਾਰੀ ਤਿਸ ਪਰ ਕੋ ਸਾਧ ਸਾਧ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਾਧ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਨੇ ਕਰਨ ਨਾਦ ਜੇ ਪ੍ਰਸਾਦ ਪੇਖੇ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਧਿਆ ਕਰੋ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਦਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਸ ਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਓ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ।

ਆਗਮਗਾਤ ਪਾਰ ਮਨ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀਆ ਚਰਜ ਕਥਾ ਸਵਰੀ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਟਰੇ ਅਭਿਮਾਨ ਸਾਧ ਕੇ ਸੰਗ ਪਰਟੇ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਣਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਏ ਸਮਾਨੀ ਸਾਧ ਕੇ ਸੰਗ ਅਗੋਚਰ ਮਿਲੇ ਸਾਧ ਕੇ ਸੰਗ ਸਦਾ ਪ੍ਰਫੁਲੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅਮਦਰਸ ਭੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨ ਕਤੂੰ ਧਾਵੇ ਸਾਧ ਸੰਗ ਸਿਤ ਮਨ ਪਾਵੇ ਸਾਧ ਕੇ ਸੰਗ ਮਾਇਆ ਤੇ ਪੈਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੈ ਸੰਗ ਮਹਾਂ ਪੁਨੀਤ ਸਾਧ ਸੰਗ ਕੇ ਸਿਉਨੀ ਬੈਰ ਸਾਧ ਕੇ ਸੰਗ ਨ ਬਿਗਾ ਪੈਰ ਸਾਧ ਕੇ ਸੰਗ ਨਾਈ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੇ ਸੰਗ ਨਾਈ ਹੋ ਤਾਪ ਸਾਧ ਕੇ ਸੰਗ ਤਜੇ ਸਭ ਆਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ ਸਾਧ ਕੇ ਸੰਗ ਨਾ ਕਬੂ ਧਾਵੇ ਸਾਧ ਕੇ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤ ਗੋਚਰ ਲਹਿ ਸਾਧੂ ਕੈ ਸੰਗ ਹਜ਼ਾਰ ਸਹਿ ਸਾਧ ਕੇ ਸੰਗ ਵਸੇ ਥਾਨ ਉੱਚੇ ਸਾਧੂ ਕੇ ਸੰਗ ਮਹਿਲ ਪਹੁੰਚੇ ਸਾਧ ਕੇ ਸੰਗ ਦ੍ਰਿੜੇ ਸਭ ਧਰਮ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ ਸਾਧ ਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੇ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜ ਨਮੀਤ ਕੁਟੰਬ ਨਿਸਤਾਰੇ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਇ ਕਰੇ ਸੇਵਾ ਸਾਧ ਕੇ ਸੰਗ ਸੁਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਬ ਥਾਨ ਗਮ ਨਾਨਕ ਸਾਧ ਕੇ ਸੰਗ ਸਬਲ ਜਨਮ ਸਾਧ ਕੇ ਸੰਗ ਨਹੀਂ ਕਿਛ ਕਾਲ ਦਰਸ਼ਨ ਪੇਟ ਤੋਂ ਹੋਤ ਨਿਹਾਲ ਸਾਧ ਕੇ ਸੰਗ ਕਲੂਖ ਧਾਰੇ ਸਾਧ ਕੇ ਸੰਗ ਨਰਕ ਪਰ ਹਰੇ ਸਾਧ ਕੇ ਸੰਗ ਹਾਂ ਸੁਹੇਲਾ ਸਾਧ ਸੰਗ ਮਿਸ਼ਰ ਤਰਮੇਲਾ ਜੋ ਇਸ਼ੇ ਸੋਈ ਫਲ ਪਾਵੇ ਸਾਧ ਕੇ ਸੰਗ ਨਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਤ ਵਸੇ ਨਾਨਕ ਉਦਰੇ ਸਾਧ ਸੁਨ ਰਸੇ ਸਾਧ ਕੇ ਸੰਗ ਸੁਨੋ ਹਰ ਨਾਓ ਸਾਧ ਸੰਗ ਹਰ ਕੇ ਗੁੰਗਾਓ ਸਾਧ ਕੇ ਸੰਗ ਨਮੰਤੇ ਵਿਸਰੇ ਸਾਧ ਸੰਗ ਸਰਪਰ ਨਿਸਤਰੇ ਸਾਧ ਕੇ ਸੰਗ ਲਗੇ ਪਰਮ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ

ਦਿੱਤਾ ਵਿਖਿਆਨੇ ਸਾਧਕੀ ਉਪਮਾ ਤੈ ਗੁਣਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਊਚ ਤੇ ਉੱਚੀ ਸਾਧਕ ਸੋਭਾ ਮੂਚ ਤੇ ਮੂਚੀ ਸਾਧਕੀ ਸੋਭਾ ਸਾਧ ਬਣਿਆ ਏ ਨਾਨਕ ਸਾਧ ਪ੍ਰਭ ਭੇਦ ਨਾ ਭਾਈ

ਸੱਜਣ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਗਿਰੀ ਨਾਥ ਮਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭੇ ਉੱਪਰ ਮਿਆ ਬ੍ਰਹਮ ਗਿਆਨੀ ਤੇ ਜਬੁਰਾ ਨ ਭਇਆ ਬ੍ਰਹਮ ਗਿਆਨੀ ਸਦਾ ਸੁੰਦਰ ਸੀ ਬ੍ਰਹਮ ਗਿਆਨੀ ਕੀ ਦ੍ਰਿਸ਼ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ

ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਸੁਭਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ।

ਧਾਰੇ ਜੋ ਅੰਤਰਨਾਮ ਸਰਬ ਮੈਂ ਪੇਖੇ ਭਗਵਾਨ ਨਿਮਖ ਨਿਮਖ ਠਾਕਰ ਨਮਸਕਾਰੇ ਨਾਨਕ ਗੋਆ ਪਰਸ ਸਗਲ ਨਿਸਤਾਰੇ ਅਸ਼ਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤਿਰਿਆ ਰੂਪ ਨ ਪੇਖੈ ਨੇਤਰ ਸਾਧਗੀ ਟਾਇਲ ਸੰਤ ਸੰਗੇਤ ਕਰਨ ਨਾ ਸੁਣੇ ਕਾਉ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਸਨ ਮਨ ਤੇ ਟਰੇ ਇੰਦਰੀ ਜਿਤ ਪੰਚ ਦੋਗ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਵੈਸਨ ਸੋ ਜਿਤ ਸੁਪਰ ਸੋ ਪ੍ਰਸੰਨ ਬਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨੇ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਓ ਫਲ ਕੀ ਇੱਛਾ ਨਹੀਂ ਬਾਸੇ ਕੇਵਲ ਭਗਤ ਕੀਰਤਨ ਸੰਗ੍ਰਹਿ ਚੇ ਮੰਤ ਨਿਯੰਤਰ ਸਿਮਰਨ ਗੋਪਾਲ ਸਭੀ ਉਪਰ ਹੋਵਤ ਕਿਰਪਾਲ ਆਪ ਦ੍ਰਿੜੇ ਅਵਰਾ ਨਾਮ ਜਪਾਵੇ ਨਾਨਕੋ ਵੈਸਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਾਰੰਗ ਸਗਲ ਤਿਆਗੇ ਦੁਸ਼ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਭਾਰਮ ਸਾਧ ਸੰਗ ਪਾਪਾ ਮਲਖ ਹੋਵੇ ਤਿਸ ਭਗਵਤੀ ਕੀਮਤ ਉਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤਨੀਤ ਮੰਤਨ ਅਰਪੇ ਵਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮ ਸੋਧੈ ਰਾਮ ਨਾਮ ਸਾਰਸ ਪੀਵੇ ਉਸ ਪੰਡਿਤ ਕਹਿ ਉਪਦੇਸ਼ ਜਦ ਜੀਵੇ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋ ਨਾ ਆਵੇ ਵੇਦ ਪ੍ਰਾਣ ਸਿਮਰਤ ਬੂਝੈ ਮੂਲ ਸੁਖ ਮੈਂ ਜਾਣੇ ਅਸਤੂਲ ਚੌ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚੌ ਵਰਨਾ ਮੈਂ ਜਪੇ ਕਹੁ ਨਾਮ ਜੋ ਜੋ ਜਪੇ ਤਿਸ ਕੀ ਅਤੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਧਾਰੇ ਪਸ ਪ੍ਰੇਤ ਮੁਕਤ ਪਾਤਰ ਕੋ ਤਾਰੇ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਉ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮ ਦਾਸ ਰਾਮ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਦਨ ਭਾਜਤਨ ਪਾਇਆ ਸਦਾ ਨਿਕਟ ਨਿਕਟ ਰਾਜਾਨ ਸੋ ਦਾਸ ਦਰਗਹਿ ਪ੍ਰਵਾਨ।

ਜਪ ਕੀ ਆਗਿਆ ਆਤਮ ਹਿਤ ਆਵੇ ਜੀਵਨ ਮੁਕਤ ਸੋਗ ਕਾਵੇ ਤੈਸਾ ਅਰਕ ਤੈਸਾ ਸੋਗ ਸਦਾ ਅਨੰਤ ਨਹਿ ਵਿਯੋਗ ਤੈਸਾ ਸਵਰਨ ਤੈਸੀ ਅਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਪਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸੰਗਲੇ ਠਾਓ ਜਿਸ ਜਿਤ ਘਰ ਰਾਖੇ ਤੈਸਾ ਤਿੰਨਾਓ ਆਪੇ ਕਰਨ ਕਰਾਵਣ ਜੋ ਪ੍ਰਭਾਵੇ ਸੋਈ ਪੁਨਿਓਗ ਪਸਰਿਓ ਆਪ ਹੋਏ ਅਨੰਤ ਤਰੰਗ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਨਾ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸ਼ਲੋਕ ਉਸਤਤ ਕਰੇ ਅਨੇਕ ਜਾਣੇ ਅੰਤਰਾ ਪਾਰਾਵਾਰ ਨਾਨਕ ਰਚਨਾ ਪ੍ਰਵਰਚੀ ਬਹੁਵਧੇ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਚਾਰ ਵਿਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਵੀ ਸਰੋਤੇ ਕਈ ਕੋਟ ਆਤਮ ਧਿਆਨ ਤਾਰੇ ਕਈ ਕੋਟ ਕਵਕਾ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਕਾ ਅੰਤ ਨ ਪਾਵੇ ਕਈ ਕੋਟ ਭੈ ਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਪੈਗ ਆਤਮ ਨਿਕੋਰ ਕਈ ਕੋਟ ਪਰਦਰਵ ਕੋਹਿਰੇ ਕਈ ਕੋਟ ਪਰ ਦੁਖ ਨ ਕਰੇ ਕਈ ਕੋਟ ਮਾਇਆ ਸਰਮਾਏ ਕਈ ਕੋਟ ਪਰਦੇਸ਼ ਪਰਮਾਏ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਤਰ ਬਿਰਖ ਨੇ ਵਜਾਏ ਕਈ ਕੋਟ ਪੌਣ ਪਾਣੀ ਵੇ ਸੰਤਰ ਕਈ ਕੋਟ ਦੇਸ ਪੂ ਮੰਡਲ ਕਈ ਕੋਟ ਸੱਸੇ ਸੂ ਨਖੱਤਰ ਕਈ ਕੋਟ ਦੇਵਦਾਨ

ਸਿਰ ਸਤਰ ਸਰ ਸਮਗਰੀ ਆਪਣੇ ਸੂਤ ਧਾਰੇ ਨਾਨ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ ਕਈ ਕੋਟ ਰਾਜ ਤਮ ਸਾਧਕ ਕਈ ਕੋਟ ਵੇਦ ਪ੍ਰਾਣ ਸਿਮਰਤ ਰਸਾਸਤ ਕਈ ਕੋਟ ਕੀਏ ਰਤਨ ਸਮਾਨ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਤੀਵੇ ਕਈ ਕੋਟ ਜਾਕਿਨ ਪ੍ਰਸਾਦ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾਸ ਸਭ ਤੇ ਨੇਰੇ ਸਭ ਤੇ ਦੂਰ ਨਾਨਕ ਆਪ ਲਿਪਤ ਰਿਆ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬਹੁ ਜੋਨੀ ਫਿਰੇ ਕਈ ਕੋਟ ਬੈਠਤੀ ਖਾਏ ਕਈ ਕੋਟ ਘਾਲੇ ਤਕ ਪਾਏ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਕੇ ਆਤੇ ਕਈ ਕੋਟ ਭੈ ਵੈਰਾਗੀ ਰਾਮ ਨਾਮ ਸੰਗਤਿਨ ਲਾਗੀ ਕਈ ਕੋਟ ਪ੍ਰਭ ਕੋ ਖੋ ਜਾਂਦੇ ਆਤਮੇ ਪਾਰ ਬ੍ਰਹਮ ਹੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿਨ ਕੋ ਮਿਲਿਓ ਪ੍ਰਭ ਅਵਨਾਸ ਕਈ ਕੋਟ ਮਾਂਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੂਤ ਕੀਨੋ ਮਿਸਤਾਰ ਕਈ ਵਾਰ ਪਸਰਿਓ ਪਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀਨੇ ਬਹੁ ਭਾਤ ਪ੍ਰਭ ਤੇ ਹੋਏ ਬ੍ਰਹਮਾ ਸਮਾਧ ਤਾਕਾ ਅੰਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਮੁਕੇ ਦਾਸ ਤਿਨੇ ਹੋਵਤੇ ਆਤਮ ਪ੍ਰਗਾਸ ਕਈ ਕੋਟ ਤਤ ਕੇ ਵੇਤੇ ਸਦਾ ਨਿਹਾਰੇ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਪੇ ਸਦ ਸਦੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾਸ ਸਾ

ਪ੍ਰਭ ਪਾਵੇ ਤਾਂ ਪਾ ਧਰਤ ਰਾਵੇ, ਪ੍ਰਭ ਪਾਵੇ ਬਿਨ ਸਾਸ ਤੇ ਰਾਖੇ, ਪ੍ਰਭ ਪਾਵੇ ਤਾਂ ਹਰ ਗੁਣ ਭਾਖੇ, ਪ੍ਰਭ ਪਾਵੇ ਤਾਂ ਪਤੇ ਉਧਾਰੇ, ਆਪ ਕਰੇ ਆਪਨ ਵਿਚਾਰੇ, ਦੋਹਾਂ ਸਰਿਆਂ ਕਾ ਆਪ ਸੁਆਮੀ, ਖੇਲੇ ਵਿਕਸੇ ਅੰਤਰ ਜਾਮੀ, ਜੋ ਪਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਨਾ ਆਵੇ। ਕਹੋ ਮਨੁੱਖ ਤੇ ਕਿਆ ਹੋਇਆ ਵੇ, ਜੋ ਤਿਸ ਭਾਵੇ ਸੋਈ ਕਰਾਵੇ, ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ, ਜੋ ਤਿਸ ਭਾਵੇ ਸੋਈ ਕਰੇ, ਅਣਜਾਣ ਵਿਖਿਆਵੇ ਰਚੇ, ਜੇ ਜਾਣਦੇ ਆਪਣੇ ਆਪ ਬਚੇ, ਪਰ ਮੈਂ ਭੁਲਾ ਦਾ ਦਿਸਦਾ ਵੇ, ਨਿਮਕਮਾ ਚਾਰ ਕੁੰਡ ਫਿਰਾਵੇ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨਾ ਮਿਲੇ, ਖਿਨਮੇ ਨੀਚ ਕੀਟ ਕੋ ਰਾਜ ਪਾਰ, ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ ਕਛੂ ਨਾ ਆਵੇ, ਤਿਸ ਤਤਕਾਲ ਦੇ ਦਿਸ ਪ੍ਰਟਾਵੇ, ਜਾ ਕੋ ਆਪਣੀ ਕਰੇ ਬਖਸ਼ੀਸ਼, ਦਾ ਕਾ ਲੇਖਾ ਨਾ ਕਨੇ ਜਗਦੀਸ਼, ਜੀਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤੇ ਆਪ ਬਣਾਈ, ਨਾਨਕ ਜੀਵੇ ਦੇਖ ਬਣਾਈ, ਇਸ ਕਾ ਬਲ ਨਾਈ ਸਹਾਤ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੇ ਸੋਈ ਪੁੰਥੀਓ, ਕਬੂ ਉੱਚ ਨੀਚ ਮੈਂ ਬਸੇ, ਕਬੂ ਸੋਗ ਹਰ ਕਰੰਗ ਹੱਸੇ, ਕਬੂ ਨਿੰਦ ਚਿੰਦ ਵਿਵਹਾਰ, ਕਬੂ ਬਕਾਸ ਪਿਆਲ, ਕਬੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣਾਰ, ਕਬੂ ਨਿਰਤ ਕਰੇ ਬੋ ਭਾਂਤ, ਕਬੂ ਸੋਏ ਰਹੇ ਦਿਨ ਰਾਤ, ਕਬੂ ਮਹਾਂਕ੍ਰੋਧ ਵਿਕਰਾਲ, ਕਬੂ ਸਰਬ ਕੀ ਓ ਤਰਵਾਲ, ਕਬੂ ਹੋਏ ਬਹਿ ਬਡਰਾਜਾ, ਕਬੂ ਭੇਗਾਰੀ ਨੀਚ ਕਾ ਸਾਜਾ, ਕਬੂ ਅਬ ਕੀਰਤ ਮੈਂ ਆਵੇ, ਕਬੂ ਭਲਾ ਭਲਾ ਕਹਾਵੇ, ਜੋ ਪ੍ਰਭ ਰੱਖੇ ਤਿਵੀ ਰਹੇ, ਗੁਰਪ੍ਰਸਾਦ ਨਾਨਕ ਸੱਚ ਕਹੇ, ਕਬੂ ਹੋਏ ਪੰਡਿਤ ਕਰੇ ਵਖਿਆਨ, ਕਬੂ ਮੋਨ ਧਾਰੀ ਲਾਵੇ ਧਿਆਨ, ਕਬੂ ਤੱਟ ਤੀਰਥ ਇਸ਼ਨਾਨ, ਕਬੂ ਸਿੱਧ ਸਾਧਕ ਮੁ ਗਿਆਨ, ਕਬੂ ਕੀਟ ਹਸ ਪਤੰਗ ਵੇ ਜੀਆ, ਅਨਕ ਜੋਨ ਪਰਮੈ ਪਰਮੀਆ, ਨਾਨਾ ਰੂਪ ਜੋ ਸਵਾਗੀ ਦਿਖਾਵੇ, ਜੋ ਪ੍ਰਭ ਭਾਵੇ ਤਿਵੇ ਨਚਾਵੇ, ਜੋ ਤੁਸ ਭਾਵੇ ਸੋਈ ਹੋਏ, ਨਾਨਕ ਦੂਜਾ ਆਵਰ ਨ ਕੋਏ।

ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਗਟੇ ਸਤਿਗੁਰਬਾਨ ਸ਼ਲੋਕ ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਪਦੀ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੇ ਮੈਂ ਜੋਬਨ ਬੰਦ ਸੋਵਤ ਵਿਸ਼ਟਾ ਕਾ ਜੰਤ ਆਪਸ ਕੋ ਕਰਮ ਬੰਦ ਕਹਾਵੇ ਜਨਮ ਮਰੇ ਬਹੁ ਜੋਨ ਪਰਮਾਵੇ ਤਨ ਭੂਮਿਕਾ ਜੋ ਕਰੇ ਗਮਾਨ ਸੋ ਮੂਰਖਾਂ ਦਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਨਾਨਕੀਆਂ ਮੁਕਤਾ ਕਿਸ ਗਵਾਵੇ ਤਨਵੰਤਾ ਹੋਏ ਕਰ ਕਰਵਾਵੇ ਤ੍ਰਿਣ ਸਮਾਨ ਕੇ ਸੰਗ ਨ ਜਾਵੇ ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ ਪਲ ਵੀ ਤਿਰਤਾ ਕਾ ਹੋਏ ਬਿਨਾ ਸਭ ਦੇ ਆਪ ਜਾਣੇ ਬਲਵੰਤ ਖਿਨਵੇ ਹੋਏ ਜਾਏ ਪਸਮੰਤ ਕਿਸੇ ਨਾ ਵਧੇ ਆਪੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਜਮ ਗੁਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰ ਗਏ ਪ੍ਰਵਾਨ ਕੋਟ ਕਰਮ ਕਰੇ ਅਵਧਾਰੇ ਸਰਮ ਪਾਵੇ ਸਗਲੇ ਵਿਰਤਾਰੇ ਅਣਕ ਤਪੱਸਿਆ ਕਰੇ ਅਹੰਕਾਰ ਸੁਨ ਨਰਕ ਸੁਰਗ ਫਿਰ ਫਿਰੇ ਅਵਤਾਰ ਅਣਕ ਯਤਨ ਕਰੇ ਆਤਮ ਨਹੀਂ ਦਰਵੇ ਹਰ ਦਰਗੇ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਣਾ ਆਵੇ ਸਰਵ ਕੀਰੇਨ ਜਾ ਕਾ ਮਨ ਹੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਿਸ ਹੋਏ ਤਬ ਇਸਕੋ ਸੁਖ ਨਾਹੀ ਕੋਏ ਜਬ ਇਹ ਜਾਣੇ ਮੈਂ ਕਿਸ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਤਾ ਏ ਕੋ ਬੈਰੀ ਮੀ ਤਬ ਲਾ ਨਿਚਨ ਨਾਹੀ ਚੀ ਜਬ ਲਗ ਮੋਹ ਮਗਨ ਸੰਗਮਾਏ ਤਬ ਲਗ ਧਰਮ ਰਾਏ ਦੇਸ ਆਏ ਪ੍ਰਭ ਕਿਰਪਾ ਦੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕੋ ਛੁੱਟੇ

ਸਵਾਮੀ ਕੋਰਾਜੇ ਸੁਭਨ ਮਨੋਰਥ ਬਿਰਤੇ ਸਭ ਕਾਜੇ। ਨਾਮ ਰੰਗ ਸਰਬ ਸੁਖੋਏ ਬੜਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਵਣ ਆਪੇ ਆਪ ਸਾਸਦਾ ਨਾਨਕ ਕਰ ਜਾਪ, ਕਰਨ ਕਰਾਵਣ ਕਰਨੇ ਆਰ ਇਸਕੇ ਹਾਥ ਕਾਮ ਵਿਚਾਰ।

ਦੂਜੇ ਦੇਖੇ ਕਰੇ ਵਿਵੇਕ। ਆਪੇ ਏਕ ਆਪੇ ਅਨੇਕ, ਮਰੇ ਨਾ ਮਿਨਸੇ ਆਵੇ ਨਾ ਜਾਏ, ਨਾਨ ਸਦੀ ਰਹਿ ਸਮਾਏ, ਆਪ ਉਪਦੇਸੇ ਸਮਝੇ ਆਪ, ਆਪੇ ਰਚਿਆ ਸਭ ਕੇ ਸਾਥ।

ਮਨ ਆਪਣੇ ਮਾਏ ਨਾਨਕ ਕੀਮਤ ਕਹਿਣ ਨਾ ਜਾਏ। ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਮਖਿਆ ਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨ ਵਿਰਲੇ ਚੀਨਾ ਭਲਾ ਭਲਾ ਭਲਾ ਤਿਰ ਰੂਪ ਅਤ ਸੁੰਦਰ ਅਪਾਰ ਅਨੂਪ।

ਏਕ ਏਕ ਪਛਾਣੇ ਇਤਤ ਕੀਓ ਸੋਚੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਸੁਝੇ ਤਿਸ ਕੀ ਜਾਣੋ ਤ੍ਰਿਸ਼ਨਾ ਬੁਝੇ ਸਾਧ ਸੰਗ ਹਰ ਹਰ ਜਿਸ ਕਹਿਤ ਸਰਵ ਰੋਗ ਤੇ ਵਰਜਨ ਰਹਿਤ ਕਨ ਅੰਦਨ ਕੀਰਤਨ ਕੇਵਲ ਵਖਿਆਨ ਗ੍ਰਿਸਤ ਮੇ ਸੋਈ ਨਿਰਵਾਣ ਏਕ ਉਪਰ ਜੇ ਜਨਕੀ ਆਸਾ ਦਿਸ ਕੀ ਕਟੀਏ ਜਮਕੀ ਫਾਸਾ ਪਾਰ ਬਮਕੀ ਜਿਸ ਮਨ ਭੂਖ ਨਾਨਕ ਤਿਸੇ ਨਾ ਲਾਗੇ ਦੁਖ ਜਿਸ ਕੋ ਹਰ ਬ੍ਰਹਮਣ ਚਿਤ ਆਵੇ ਸੋ ਸੰਸੋਲਾ ਨਹੀਂ ਡਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸੇ ਡਰੇ ਜੈਸਾ ਸਤ ਐਸਾ ਦਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਜੈ ਜਬ ਦੇਖੋ ਤਤ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ ਨਾ ਹੈ ਕਿਸ ਜਨਮੇ ਨਾ ਕਿਸ ਮਰੇ ਆਪਣ ਚਲਤ ਆਪ ਹੀ ਕਰੇ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਜਤਾਪਿ ਥਾਪ ਅਵਨਾਸੀ ਨਾ ਹੀ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਭੇ ਪੁਰ ਪ੍ਰਤਾਪ ਆਪ ਜਪਾਏ ਤਨਾਨਕ ਜਾਪ ਜਿਨ ਪ੍ਰਜਾਤਾ ਸੋ ਸੋਭਾ ਬੰਦ ਸਗਲ ਸੰਸਾਰ ਉਦੇ ਤਨਮੰਦ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਪ ਵਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸਭ ਜਾ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸਨੂੰ ਕਿਰਪਾ ਕਰੇ ਵਡਭਾਗੇ ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿੰਨ ਪੁਰਖ ਕੋ ਉੱਤਮ ਕਰਮਾਨ ਜੋ ਕਿਸ ਕਰੇ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵੇ ਸੋ ਹੋਏ ਕਟਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨਮੀ ਸਲਗਾਨਾ ਜੈਸਾ ਸਤ ਐਸਾ ਦਿਸ਼ਟਾਨਾ ਜਿਸ ਤੇ ਉਪਜੇ ਤਿਸਮਾਏ ਸਮਾਏ ਸੁਖ ਨਿਧਾਨ ਉਹਨੂੰ ਬਣਾਏ

ਅਨੰਤ ਸਮਲਿਹਾਰ ਅਸ਼ਪਦੀ ਟੂਟੀ ਕਾ ਨਨਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਸਮਨ ਮਾਹੇ ਤਿਸ ਤੇ ਬਿਰਤਾ ਕੋਈ ਨਾ ਹੇ ਮਨ ਮੇਰੇ ਸਦਾ ਰਜਾਵੇ ਅਵਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੁ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਿਸਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪ ਬੰਦ ਹੋਏ ਨਾਹੀ ਮੋਹੈ ਪ੍ਰਭ ਕੀ ਜੋ ਕਟ ਸੋਏ ਤਿਨ ਬੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕੁਛ ਤਿਸਕਾ ਦੀਆ ਦਰਬੈ ਅਸੁ ਰਾਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਣ ਹਾਰ ਜਾਣੇ ਗਵਾਰ ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋਜਨ ਸਦਾ ਰੋਗ

ਦੀਪਕ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ। ਜੋ ਮਹਾਂ ਉਧਿਆਨ ਮੈਂ ਮਾਰਗ ਪਾਵੇ, ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ। ਤਿੰਨ ਸੰਤਨ ਕੀ ਵਾਛੋ ਧੂੜ, ਨਾਨਕ ਕੀ ਹਰ ਲੋਚਾ ਪੂਰ। ਮਨ ਮੂਰਖ ਕਾਏ ਮਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸ ਧਾਰ। ਜੋ ਕਿਛੁ ਕਰੇ ਸੋਈ ਸੁਖਮਾਨ, ਭੂਲਾ ਕਾਏ ਫਿਰੇ ਅਜਾਨ। ਕੌਣ ਬਸਤਾਈ ਤੇਰੇ ਸੰਗ, ਲਪਟ ਰਿਓ ਰਸ ਲੋਭੀ ਪਤੰਗ। ਰਾਮ ਨਾਮ ਜਪਿਰ ਤੇ ਮਾਏ, ਨਾਨਕ ਪਸੇ ਤੀ ਕਰ ਜਾਏ। ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰਪਾਇਆ। ਤਜ ਮਾਨ ਲਿਓ ਮਨ ਮੋਹ, ਰਾਮ ਨਾਮ ਹਿਰਦੇ ਮੈਂ ਧੋ। ਲਾਦ ਕੇ ਸੰਤਾਂ ਸੰਚਾਲ, ਅਵਰ ਤਿਆ ਵਿਖਿਆ ਜੰਜਾਲ। ਧਨ ਧਨ ਕਹੇ ਸਭ ਕੋ, ਇਹ ਮੁਖ ਉਜਲ ਅਰਦਰ ਕਹੇ।

ਸਾਧ ਸੇਵਾ ਉਡਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ, ਅਨਕ ਵਿਘਨ ਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤਰਾ ਚੱਕੇ, ਓੜ ਗਈ ਸੰਤੈ ਨਰਾਇਆ, ਸਭ ਸੁਖ ਨਾਨਕ ਤੇ ਪਾਇਆ। ਮ੍ਰਿਤਕ ਕੋ ਜੀ ਵਾਲਣ ਹਾਰ, ਭੁੱਖੇ ਕੋ ਦੇਵਤੇ ਆਧਾਰ, ਸਭ ਨਦਾਨ ਜਾ ਕੀ ਦ੍ਰਿਸ਼ਟੀ ਮਾਏ, ਪੁਰਬ ਲਿਖੇ ਕਾਲ ਲੈਣਾ ਪਾਏ, ਸਭ ਕੇ ਤਿਸਕਾ ਉਹ ਕਰਨੇ ਜੋਗ, ਤਿਸ ਬਿਨ ਦੂਸਰ ਹੋ ਨਾ ਹੋਗ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉਸ ਨਿਰਮਲੇ ਕਰਨੀ ਕਰ ਕਿਰਪਾ, ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਦੀਆ, ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪਵ ਚੀਤ, ਭਗਤ ਭਗਤ ਸੁਣੀਏ ਤੇ ਲੋਏ, ਜਾ ਕੇ ਹਿਰਦੇ ਏਕੋ ਹੋਏ। ਸੱਚ ਕਰਨੀ ਸਚਦਾ ਕੀ ਰਹਿਤ, ਸੱਚ ਹਿਰਦੇ ਸਤਮੁਖ ਕੈਦ, ਸੱਚੀ ਦ੍ਰਿਸ਼ ਸੱਚਾ ਅਹਕਾਰ, ਸੱਚ ਵਰਤੇ ਸੱਚਾ ਪਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸਤ ਸਮਾਤਾ। ਸ਼ਲੋਕ ਰੂਪ ਨਾ ਰੇਖ ਨਾ ਰੰਗ, ਕਿਸ ਤਰ੍ਹਾਂ ਗੁਣ ਤੇ ਪ੍ਰਭਿੰਨ, ਤਿਸੇ ਬਜਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ। ਆਵਨਾ ਸੀ ਬ੍ਰਹਮਨ ਮੇ ਰਾਖ, ਮਾਨੁ ਕੀ ਤੂੰ ਪ੍ਰੀਤ ਆਗ, ਤਿਸ ਤੇ ਪਰੇ ਨਾਈ ਕਿਸ ਕੋਏ, ਸਰਬ ਨਿਰੰਤਰ ਏਕੋ ਸੋਏ, ਆਪੇ ਬੀਨਾ ਆਪੇ ਦਾਨਾ, ਗੈਰ ਗੰਭੀਰ ਗੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ, ਦਿਆਲ ਬਖਸ਼ੰਦ। ਸਾ ਤੇਰੇ ਕੀ ਚੜਨੀ ਪਾਓ, ਨਾਨਕ ਕਹਿ ਮਨ ਅਨਰਾਓ, ਮਨਸਾ ਪੂਰਨ ਸੜਨਾ ਜੋ, ਜੋ ਕਿਰਪਾਇਆ ਸੋਈ ਹੋ, ਹਰਨ ਭਨ ਜਾ ਕਾ ਨੇਤਰ ਭੋਰ, ਤਿਸਕਾ ਮੰਤਰ ਨਾ ਜਾਣੇ ਹੋਰ, ਅਨਰੂਪ ਮੰਗਲ ਸੱਜਾ ਕੇ, ਸਰਬ ਧੋਖ ਸੁਨਿਆ ਕਰਤਾ ਕੇ। ਰਾਜ ਮੇ ਰਾਜ ਯੋਗ ਮੇ ਜੋਗੀ, ਤਪ ਮੇ ਤਵੀਸਰ ਕਿਸਮੇ ਭੋਗੀ, ਧਿਆਏ ਧਿਆਏ ਭਗਤਾ ਸੁਖ ਪਾਇਆ, ਨਾਨਕ ਤਿਸ ਪ੍ਰਕਾ ਕਿਨੇ ਅੰਤਨ ਪਾਇਆ, ਜਾ ਕੀ ਲੀਲਾ ਕੀਮਤ ਨਾਏ, ਸਗਲ ਦੇਵ ਹਾਰੇ ਅਵਗਾਏ, ਪਿਤਾ ਕਾ ਜਨਮ ਕੇ ਜਾਣੇ, ਭੂਤ ਸਗਲ ਭਰੋਈ ਆਪਣੇ ਸੂਤ, ਸਮਾਤ ਗਿਆਨ ਤੇ

ਸਭਡਾ ਹੈ ਨਾਨਾ ਵਿਕਰਮੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਾਭ ਘੜ ਦਿਸਕੇ ਸਭ ਦਿਸਕੇ ਠਾਓ ਜਬ ਜਬ ਜੀਵੇ ਨਾਨਕਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਮਨ ਗਿਆਨ ਧਿਆਨ ਨਾਮ ਕੇ ਧਾਰੇ ਹਸਪਤਾਲ ਨਾਮ ਕੇ ਧਾਰੇ ਸਗਲ ਘਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੰਸਰਪਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੁ ਜਨਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਜੇ ਸਭ ਭਲੀ ਸਤਨਾਮ ਪ੍ਰਕਾਸ਼ ਸੁਖਦਾਇ ਵਿਸ਼ਵਾਸ ਸਤਨਾਮ ਗੁਰਤੇ ਪਾਏ ਸਤ ਵਚਨ ਸਾਧੂ ਉਪਦੇਸ਼ ਸਤੇ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਦ ਬੂਝੇ ਜੇ ਕੋਏ ਨਾਮ ਜਗਤਾ ਕੀ ਗਤ ਹੋਏ ਆਪ ਸਤ ਗਿਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸਕੇ ਸ੍ਰਿਸ਼ਟ ਕਰਨੇ ਹਾਰ ਨਬੂਜ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀ ਆ ਨਾਨਕ ਜੋਤਿਸ਼ ਭਾਵੇ ਸੋ ਵਰਤੀਆ ਵਿਸਮਨ ਵਿਸਮ ਪਏ ਵਿਸਮਾਦ ਜਿਨ ਬੁਝਿਆ ਤਸਾਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ ਹੋਏ ਦਾਤੇ ਦੁੱਖ ਕਟਨ ਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋਵੜ ਭਾਗੀ ਜਨ ਕੇ ਸੰਗ ਏਕਲਵ ਲਾਗੀ

ਸ਼ਾਸ਼ਵਰੀ ਚਰਨ ਸਤ ਸਤ ਬਰਸਨ ਹਾਰ, ਪੂਜਾ ਸਤ ਸਤ ਸੇਵ ਧਾਰ, ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਧਿਆਵਣ ਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਾਬਦ ਸਤ ਸਤ ਸਮਰ ਮੁਕਤਾ, ਸੁਰਤ ਸਤ ਸਤ ਜਸ ਸੁੰਦਾ, ਬੂਜਨ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੇ ਜਿਨ ਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਨਿਆ, ਜਾ ਕੇ ਹਿਰਦੇ ਵਿਸ਼ਵਾਸ ਪ੍ਰਭਾਇਆ, ਤਤ ਗਿਆਨ ਤਿਸ ਮਨ ਵਟਾਇਆ, ਪੈਤੇ ਨਿਰਭਉ ਹੋਏ ਵਸਾਨਾ, ਜਿਸਤੇ ਉਪਜਾ ਤਸਮਾਏ ਸਮਾਨਾ, ਬਸਤ ਮਾਏ ਲੇ ਬਸਤ ਕਢਾਏ, ਤਾ ਕੋ ਭਿੰਨ ਨ ਕਹਿ ਨਾ ਜਾਏ, ਬੂਝੇ ਬੂਝਣ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕੇਕ, ਠਾਕਰ ਕਾ ਸੇਵਕ ਆਗਿਆਕਾਰੀ, ਠਾਕਰ ਕਾ ਸੇਵਕ ਸਦਾ ਪੁਜਾਰੀ, ਠਾਕਰ ਕੇ ਸੇਵਕ ਕਹਿ ਮਨ ਪ੍ਰਤੀ

ਸੋ ਸੇਵਕ ਸਾਹ ਸਾਹ ਸਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਵ ਵਡਾਏ ਆਪਣੇ ਸੇਵਕ ਕੋ ਨਾਮ ਜਪਾਏ ਆਪਣੇ ਸੇਵਕ ਕੀ ਆਪ ਪਾਤ ਰਾਖੇ ਤਾਂ ਕੀ ਗਦਮਿਤ ਕੋ ਇਨ ਲਾਖੇ ਪ੍ਰਕੇ ਸੇਵਕ ਕੋ ਨਾ ਪਹੁੰਚੇ ਪ੍ਰਕੇ ਸੇਵਕ ਉੱਚੇ ਉੱਚੇ ਜੋ ਭਰਾ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਟਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸ਼ਕਰ ਕੋਲ ਰਾਖੇ ਜਿਸ ਕਾ ਸਾਸ ਨਾ ਕਾਟਦਾ ਤਾਂ ਕੋ ਰੱਖ ਦੇ ਕਰ ਹਾਥ ਮਾਣ ਜਤਨ ਕਰਤ ਬਹੁ ਭਾਤ ਜਿਸਕੇ ਕਰਤਾ ਮਿਰਥੇ ਜਾਤ ਮਾਰੇ ਨਾ ਰੱਖੇ ਅਪਨ ਕੋਏ ਸਭ ਜੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭਾ ਖੋਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅਮ੍ਰਿਤੇ ਮੰਦਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕ ਜੈ ਨਾਇ ਦਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਾ ਨਾਮ ਕਸੰਗ ਨਾਮ ਰਸ ਜਨਤਾਨੇ ਮੰਤਨ ਨਾਮੇ ਨਾਮ ਸਮਾਨੇ ਉਠ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੇ ਸਤਕਾਮ

ਜਾਣੇ ਪ੍ਰਭ ਆਪਣੇ ਕਾ ਹੁਕਮ ਜਾਣੇ ਤਿਸਕੀ ਮਹਿਮਾ ਕੌਣ ਵਖਾਨੋ ਤਿਸਕਾ ਹੁਕਮ ਕਹੇ ਇੱਕ ਨਾ ਜਾਣੋ ਆਡ ਪਹਿਰ ਪ੍ਰਭ ਸੇ ਹਜ਼ੂਰੇ ਕੌਣ ਆਨੰਦ ਸੇ ਜਨ ਪੂਰੇ ਮਨ ਮੇਰੇ ਤਿਨਕੀ ਓਟਲੇ ਮੰਤਨ ਹੈ ਆਪਣਾ ਤਿੰਜਾਂ ਦੇ ਜਿੰਜਨ ਹੈ ਆਪਣਾ ਪ੍ਰਭੂ ਬਚਾਤਾ ਸੋ ਜਨ ਸਰਬ ਦੋ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੇ ਤਿਸਕੈ ਦਰ ਸਭ ਭਾਵ ਮਟਾਵੇ ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗਾ ਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸ਼ਲੋਕ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉਂ ਤਿਸਕੈ ਸੰਗ ਸਗ ਉਦਰੇ ਨਾਨਕ ਹਰ ਗੁਣ ਗਾਓ ਅਸ਼ਪਤੀ ਸਤਿਗੁਰ ਸਿੱਖੀ ਕਰੇ ਪ੍ਰਿਤਪਾਲ ਸੇਵਕ ਹੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰ ਨਾਮ ਚਰੇ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਪਲ ਸੁਆਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵ ਜੋ ਰਹੇ ਗੁਰ ਕੀ ਆਗਿਆ ਮਨ ਮੇ ਸਹਿ ਆਪਸ ਕੋ ਕਰ ਕਛ ਨਾ ਜਨਾਵੇ ਹਰ ਨਾਮ ਹਿਰਦੇ ਸਤਿਆਵੇ ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜਿਸ ਹਿਰਦੇ ਹਰ ਨਾਮ ਅਨ ਕਬਾਰ ਗੁਰ ਕੋ ਬਲ ਜਾਓ ਸਰਵਨਿਦਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨਮੈ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਿਸੇ ਪਰਮ ਸਹਿ ਸਿਆਣਪ ਲੈ ਨਾ ਜਾਈਏ ਨਾਨਕ ਐਸਾ ਗੁਰੂ ਵਡਭਾਗੀ ਪਾਈਏ ਸਫਲ ਦਰਸ਼ਨ ਭੇਖ ਪੁਨੀਤ ਪਰ ਸਤ ਜਨ ਗਾਤਨ ਮਰੀਤ ਭੇਡ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਨਗਾਨੇ ਮਨ ਸੰਤੋ ਗਾਤਮ ਪ੍ਰਿਆ ਨੇ ਪੂਰਾ ਗੁਰ ਆਖੋ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਵੇਖੇ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੇ ਤਿਸ ਲੈ ਮਿਲਾਏ ਜੇ ਮਾਏ ਕੁਸਤਤ ਨੇਕ ਸਤ ਪੁਰਖ ਪੂਰਨ ਵਿਵੇਕ ਆਓ ਬੋਲ ਨਾ ਪਹੁੰਚਤ ਪ੍ਰਾਣੀ ਗਮ ਗੋਚਰ ਪਰਮ ਨਿਰਵਾਣੀ ਨਿਰਾਹਾਰ ਨਿਰਵੈ ਸੁਧਾਏ ਤਾਂ ਕੀ ਕੀਮਤ ਕਿਨੈ ਨ ਪਾਈ ਅਣਕ ਭਗਤ ਬੰਧਨ ਨਿਤ ਕਰੇ ਚੰਨ ਕਮਲ ਹਿਰਦੇ ਸਿਮਰੇ

ਨਾਮ ਲੈ ਸੱਚ ਉਪਦੇਸ਼ ਸੇਵਕੋ ਦੇ। ਮੋਹ ਮਾਇਆ ਕੈ ਸੰਗ ਨ ਲੇ, ਮਨ ਮੈਂ ਰਾਖੇ ਹਰ ਹਰੇ। ਅੰਧਕਾਰ ਦੀਪ ਪ੍ਰਗਾਸੇ, ਨਾਨਕ ਭਰਮ ਮੋਹ ਦੁਖ ਤੈ ਤੇ ਨਾਸੇ। ਤਪਤ ਮਾਏ ਠਾਂਡ ਵਰਤਾਏ, ਅੰਤ ਪਿਆ ਦੁਖ ਨਾਠੇ ਭਾਈ। ਜਨ ਮਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਭਉ ਚੁੱਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮੰਦੇ ਕਹਿ ਨਸੇ। ਇਸਕਾ ਸਾਧਨ ਕਿਰਪਾ ਧਾਰੀ, ਸਾਧ ਸੰਗ ਜਪਨਾ ਮੁਰਾਰੀ। ਤਿਤ ਪਾ ਚੁੱਕੇ ਭਰਮ ਗਵਨ, ਸੁਨ ਨਾਨਕ ਹਰ ਹਰ ਜਸ। ਸਰਵਣ ਨਿਰਗੁਣ ਆਪ ਸਰਗੁਣ ਵੀ ਹੋਏ, ਕਲਾ ਧਾਰ ਜਿਨ ਸਗਲੀ ਮੋਏ। ਆਪਣੇ ਚਰਿਤ ਪ੍ਰਾਪ ਬਣਾਏ, ਆਪਣੀ ਕੀਮਤ ਆਪੇ ਪਾਏ। ਹਰ ਬਿੰਦੂ ਜਾ ਨਾਈ ਕੋਏ, ਸਰਵ ਨਿਰੰਤਰ ਇੱਕ ਸੋਏ। ਓਤ ਪੋਤ

ਸੰਤ ਜਨ ਅਮਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਪ ਸੁਮੀਤ ਵਿਸਾਰੋ ਚਰਨ ਕਮਲ ਰਿਤ ਮੈਂ ਉਧਾਰੋ ਕਰਨ ਕਾਣ ਸੁ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਰਵਾ ਤੇ ਤਨ ਸੰਚੋ ਬੋ ਭਗਵੰਤ ਸੰਤ ਜਨਾ ਕਾ ਨਿਰਮਲ ਮਨ ਤੇ ਕਾਸ ਰਾਖੋ ਮਨ ਮਾਏ ਸਰਵ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਟੜ ਧਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੁਖ ਨਿਸ ਬਾਛੇ ਮੀਰ ਸੋ ਸੁਖ ਸਾਧੂ ਸੰਗ ਪਰੀਤ ਜਿਸ ਸੋ ਬਾਕੋ ਕਰੇ ਭਲੀ ਕਰਨੀ।

ਦਿਸਦਾ ਆਵੇ ਟਾਏ ਤਾ ਕੋ ਬਿਘ ਨ ਲਾਗੇ ਕੋਏ। ਜਾਂ ਕੇ ਹਿਰਦੇ ਵਸੈ ਸੋਏ ਕਲਤਾ ਦੀ ਠਾਂਡਾ ਨਾਉ ਸਿਮ ਸਿਮ ਸਦਾ ਸੁਖ ਪਾਉ ਭਵਿਨ ਸੇ ਪੂਰਨ ਹੋਇਆ ਸਾ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਵਸੇ ਮਨਾਸੀ ਕਹੋ ਨਾਨਕ ਘਾਟੀ ਜੰਪਾਸੀ। ਤਤ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਾ ਗਉਣ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮ ਪ੍ਰਾਣ ਉਧਾਰ ਜਨ ਕੋ ਭਾਵ ਨ ਛੁੱਟਣਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਸ਼ ਨਾਨਕ ਫਲ ਪਾਏ ਸੰਗ ਨ ਚਾਲ ਤੇਰੇ ਧਨਾ ਤੂੰ ਕਿਆ ਲੁਟਾਵੇ ਮੂਰਖ ਮਨਾ ਸੁਤ ਮੀਰ ਕੁਟਾਂਬਰ ਬਣਤਾ ਇੰਤੇ ਕਹੋ ਤੁਮ ਕਮਲ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਮਨ ਛੁਟਕਾਰਾ ਸਸਤੀ ਰਥ ਸਵਾਰੀ ਝੂਠਾ ਡੰਮ ਝੂਠ ਵਿਸਾਰੀ ਜੰਦੀ ਏ ਤਿਸ ਬੁਝੇ ਨਾਮ ਬਗਾਨਾ ਨਾਮ ਸਾਨਾ ਪਛਤਾਨਾ ਗੁਰ ਕੀ ਮਾਤੋਂ ਲੈ ਆਨੇ ਭਗਤ ਬਿਨਾ ਵੋ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨਮੀਤ ਨਿਰਮਲ ਹੋਏ ਤੁਮਾਰੋ ਚੀ ਚਰਨ ਕਮਲ ਰਾਖੋ ਮਨ ਮਾਏ ਜਨਮ ਜਨਮ ਕੇ ਕਿਲ ਵਿਖ ਜਾਏ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕਹਿ ਤੇ ਰਹਿ ਤਾਵੋ।

ਪਰਿਆ ਤੋਂ ਸ਼ਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਪਰੀ ਜਾਚਕ ਜਨ ਜਾਚੇ ਪ੍ਰਵਦਾਨ ਕਰ ਕਿਰਪਾ ਦੇਵੋ ਹਰਨਾਮ ਪਾਰ ਸਾਧ ਜਾਕੀ ਮੰਗੋ ਮੰਗੋ ਧੂਰ ਪਾਰ ਸਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਵੇਂ ਧਿਆਵੋ ਚਰਨ ਕਮਲ ਸਿੰਘ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏ ਕੋਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਾਸ ਕੋਹੇ ਹਰ ਪਾਵੇ ਬਿਰਲਾ ਕੋਹੇ ਜਿਨ ਚਾਖਿਆ ਸੀ ਜਨ ਤ੍ਰਿਪਤਾ ਨੇ ਪੂਰਨ ਪੁਰਖ ਨੇ ਡੋਲਾ ਨੇ ਸੋਰ ਬਰੇ ਪ੍ਰੇਮ ਰਸ ਰੰਗ ਉਪਜੇ ਚਾਹੋ ਸਾਧ ਕਹਿ ਸੰਗ ਪਰੇ ਸ਼ਰਨ ਆਣ ਸਭ ਤਿਆਗ ਅੰਤਰ ਪ੍ਰਕਾਸ਼ ਅੰਦਿਨ ਲਭਲਾਗ ਬਟਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸਖੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਨ ਦੁਖ ਪਰਮ ਗਿਆ ਇਸ਼ਪੁਨੀ ਸਰਦਾ ਸਭ ਪੂਰੀ ਰਵ ਰਿਆ ਸਤਸੰਗ ਹਜ਼ੂਰੀ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਘਾਲ ਨ ਭਾਨੇ ਸੋ ਕਿਉਂ ਵਿਸਰੇ ਜੇ ਕੀਆ ਜਾਣੇ ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਸੋ ਕਿਉਂ ਵਿਸਰੇ ਜੇ ਅਗਨ ਮੇ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੋ ਕਿਉਂ ਵਿਸਰੇ ਜੇ ਵਿਖਦੇ ਕਾਂਡੇ ਜਨਮ ਜਨਮ ਕਾ ਟੁੱਟਾ ਕਾਂਡੇ ਗੁਰਪੂਰੇ ਤਦੇ ਬੁਝਾਇਆ ਪ੍ਰਭ ਆਪਣਾ ਨਾਨ ਜਨ ਧਿਆਇਆ

ਦਿਆਲ ਭਗਤ ਜਨ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਵ ਘਟਾ ਕਰਤ ਪਿਤ ਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋਏ ਪੁਨੀਤ ਭਗਤ ਪਾਲ ਲਾਵੇ ਮਨੀ ਤਮ ਨਿਰਗੁਣਿਆਰ ਨੀਚ ਜਾਣ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ।

ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁੰਦ ਕੋ ਕਿਸਕੋ ਗਨੀ ਜਬੇ ਕਹਿ ਰਗਮ ਭਾਰ ਤਬ ਨਰ ਸੁਰ ਕੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸਵਾਏ ਨਾਨਕ ਨਾ ਜਬ ਨਿਰਗੁਣ ਪ੍ਰਭ ਸਹਿ ਸਵਾਏ ਤਬ ਸਖਤ ਕਹੋ ਗ੍ਰਿਠਾਏ ਜਬ ਆਪ ਹੈ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਦ ਡਰੇ ਆਪਣੇ ਚਲਦੇ ਆਪ ਕਰਨੇ ਹਾਰ ਨਾਨਕ ਠਾਕਰ ਗਮ ਭਾਰ ਅਵਨਾ ਸੀਸੁ ਗਿਆ ਆਪਣੇ ਆਸਨ ਤੈ ਜਨ ਮਨ ਕੋ ਕਾਮ ਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਸੋਏ ਜਬ ਅਵਗਤ ਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਚਰਜਾ ਨਾਨਕ ਆਪਣੇ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਹਿ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਬਾਣ ਤੈ ਕੌਣ ਕੋ ਮਾਨ ਕੌਣ ਅਭਾਨ ਜੈ ਸਰੂਪ ਕੇਵਲ ਜਗਦੀਸ਼ ਤੈ ਸ਼ਲ ਸ਼ਿਦਰ ਲਗਤ ਕੋ ਕੀ ਸਜੈ ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਭੂ ਕਵਨ ਤ੍ਰਿਪਤਾਵੇ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾ ਹੀ ਸਮਾਰ ਜਬ ਆਪਣੀ ਸੁਭਾਅ ਆਪਣ ਸੰਗ ਮਨਾਈ ਤਬ ਕਵਨ ਮਾਏ ਬਾਪ ਮਿੱਤਰ ਸੁਧ ਭਾਏ ਜੈ ਸਰਬ ਕਲਾ ਆਪੇ ਪ੍ਰਵੀਨ ਤੈ ਵੇਦ ਕਦੇਵ ਕਾ ਕਉਚੀਨ ਜਬ ਆਪਣੇ ਆਪ ਆਪ ਉਰਧਾਰੇ ਤੋ ਸਗਨ ਸਗਨ ਕਾਮ ਵਿਚਾਰੇ ਜੈ ਆਪਨੂ ਜਾਪਨ ਆਪਣੇ ਰਾਤ ਹੈ ਕੌਣ ਠਾਕਰ ਕੌਣ ਕਹੀਏ ਚੇਰਾ ਵਿਸਮਨ ਵਿਸਮ ਰਹੇ ਵਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜੈ ਛਲ ਛੇਦ ਭੇਦ ਸਮਾਇਆ ਉਹਾਂ ਕਿਸੇ ਵਿਆਪਤ ਮਾਇਆ ਆਪ ਸਕੋ ਆਪੇ ਆਦੇਸ ਤੈ ਗੁਣ ਕਾ ਨਾਏ ਪ੍ਰਭੇ ਜੈ ਕਹਿ ਏਕ ਏਕ ਭਵੰਤਾ ਤੈ ਕੌਣ ਚਿੰਤ ਕਿਸ ਲਾਗੇ ਚਿੰਤਾ ਜੈ ਆਪਣੇ ਆਪ ਆਪ ਪਤੀਆਰਾ ਤੈ ਕੌਣ ਕਦੇ ਕੁਣ ਸੁਣਨੇ ਆਰਾ ਬਹੁ ਬੇਅੰਤ ਉੱਚੇ ਉੱਚਾ ਨਾਨਕ ਆਪ ਸਕੋ ਆਪੇ ਪਉਚਾ

ਕੀ ਹੋਵੇ ਗਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੇ ਤੋ ਨਾਨਕੇ ਕਹਿ ਜਹ ਅਵਗਤ ਭਗਤ ਤਹਿ ਆਪ ਜੈ ਬਸਰੇ ਬਸਾਰ ਸੰਤ ਪ੍ਰਤਾਪ ਦੋ ਪਾਕ ਆਪੇ ਧਨੀ ਉਨਕੀ ਸੋਭਾ ਉਹਨੂੰ ਬਣੀ।

ਜੀਏ ਜੰਤ ਕੇ ਠਾਕਰ ਆਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸ਼ਟਾਰ ਅਸ਼ਪਦੀ ਆਪ ਕਦੇ ਆਪ ਸੁਣੇ ਹਾਰ ਆਪੇ ਕਾ ਵਿਸਥਾਰ ਜਾਤ ਪਾਵੇ ਤਾਂ ਸਿਸ਼ਟ ਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗ ਪਰੋਏ ਜਾ ਕੋ ਪ੍ਰਭ ਜੀਵ ਆਪ ਬਜਾਏ ਸਚ ਨਾਮ ਸੋਈ ਜਨ ਪਾਏ।

ਸਾਰ ਪੂਰਨ ਪੂਰ ਹੈ ਦਿਆਲ ਸਭੇ ਉੱਪਰ ਹੋਵਦ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੋ ਵਿਆਹ ਪ੍ਰਤਪਾਲੇ ਜੀਨ ਬਹੁ ਭਾਤ ਜੋ ਜੋ ਰਚਿਓ ਸੋਧ ਜੇ ਇਤਿਹਾਸ ਜਿਸ ਭਾਵੇ ਤਿਸ ਲਏ ਮਿਲਾਏ ਭਗਤ ਕਰੇ ਹਰ ਕੇ ਉੰਗਾਏ।

ਸੇਵਕੋ ਸੇਵਾ ਬਨਿਆਈ ਹੁਕਮ ਬੂਝ ਪਰਮ ਪਦ ਪਾਈ ਇਸੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਭੈ ਅੰਦਰ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ।

ਮਨੇ ਸੈਨਾ ਨੂੰ ਬਲਬਾਵੋ। ਹਾਲਤ ਪਾਲਤ ਦੁਏਲੇ ਉਸਵਾ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਮਸੇ ਦੇ ਸਾਜ ਪ੍ਰੀਖਿਆ ਮੰਤਨ ਨਾਮ ਚ ਫੁੱਲ ਬੁਲਾਏ ਦੁੱਖ ਦਰਦ ਮੰਤੇ ਪਹੁੰ ਜਾਏ। ਸੱਚ ਵਪਾਰ ਕਰੋ ਵਪਾਰੀ ਨਰ ਗੈਨ ਵੇ ਖੇਪਤ ਮਾਰੀ ਏਕਾ ਟੇਕ ਰਖੋ ਮਨਮਾਏ ਨਾਨਕ ਬੋਰ ਨਾ ਆਵੇ ਜਾਏ ਤਿਸਤੇ ਦੂਰ ਕਾ ਕੋ ਜਾਏ ਉਭਰੇ ਰਾਖਣ ਨਾਰ ਧਿਆਏ। ਨਿਰਭਉ ਜਪੈ ਸਗਲ ਪਉ ਮਿਟੇ ਪ੍ਰਭ ਕਿਰਪਾ ਦੇ ਪ੍ਰਾਣੀ ਛੁਟੇ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪ ਮਨੋ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਇਨ ਪਹੁੰਚਣ ਹਾਰ ਸਿਰ ਉੱਪਰ ਠਾਡਾ ਗੁਰੂ ਗੁਰਸੂਰਾ ਨਾਨਕ ਦਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਭੇਖ ਉਦਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਬਲ ਦਰਸ਼ਨ ਸੁੰਦਰ ਰੂਪ ਤਨ ਸੇਵਾ ਸੇਖ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ

ਦਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਪਦੀ ਸੰਤ ਸੰਗ ਅੰਤਰ ਪ੍ਰਵਿਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਿਗਰੀ ਏਕ ਸਕਟਮਾ ਹੈ ਸਗ ਅਨਕਰੰਗ ਨਾਨਾ ਦਿਸ਼ਟਾਏ ਨੌ ਨਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਈ ਮੈਂ ਇਸ ਕਾ ਵਿਸਰਾਮ ਸੁਨ ਸਮਾਧ ਅਨੰਤ ਨਾਦ ਕਹਿਣ ਨ ਜਾਏ ਅਚਰਜ ਸਮਾਧ ਤੈਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਦ ਘਟ ਘਟ ਵਿਆਹ ਭਰਿਆ ਭਗਵੰਤ ਧਰਨ ਮਾਇਆ ਆਕਾਸ ਪਿਆਲ ਸਰਵ ਲੋਕ ਪੂਰਨ ਪ੍ਰਿਤਪਾਲ ਬਨ ਤੈਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪੌਣ ਪਾਣੀ ਵੇ ਸੰਤਰ ਮਾਏ ਚਾਰ ਕੁੰਡ ਦਿਸੇ ਸਮਾਏ ਤਿਸਤੇ ਭਿੰਨ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸਿ ਸੂ ਨਕੱਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨ ਕਬੂਨ ਡੋਲੇ ਸਰਵ ਕਲਾ ਕਰ ਖੇਲੇ ਖੇਲ ਮੈਂ ਮੋਲ ਨ ਪਾਈਏ ਗੁਣੇ ਅਮੋਲ ਸਰਵ ਜੋਤ ਮੈਂ ਜਾਗੀ ਜੋ ਧਾਰਿਓ ਸਵਾਮੀ ਓਤ ਬੋਧ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਓ ਵਿਸਾਸ ਸੰਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਨੇ ਸ਼ੁਭ ਬਚਨ ਸਰਬ ਆਪੀ ਰਾਮ ਸੰਗ ਰਚਨ ਜਨ ਜਾਤਾ ਤਿਸਕੀਏ ਰਹਿਤ ਸਤ ਵਚਨ ਸਾਧੁ ਸਭ ਕਹਿਤ ਜੋ ਜੋ ਹੋਏ ਸੋ ਇਸ ਗੁਮਾਨੇ ਕਰਨ ਕਰਾਵਣ ਹਾਰ ਪ੍ਰਜਾਨੇ ਅੰਤਰ ਵਸੇ ਵਾਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਗਿਆ ਸਭ ਸਤ ਤਿਸ ਪ੍ਰਾਪਤੇ ਸਗਲੀ ਉਤਪਤ ਤਿਸ ਪਾਵੇ ਤਾਂ ਕਰੇ ਵਿਸਥਾਰ ਤਿਸ ਪਾਵੇ ਤਾਂ ਏਕ ਅੰਕਾਰ ਅਣਕ ਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ

ਆਗਿਆਕਾਰੀ ਕਿੰਨੀ ਮਾਇਆ ਸਭ ਕਹਿਮਾ ਦਲਿਪ ਤੋਰ ਹੈ। ਜੋ ਕੁਛ ਕਹਿਣਾ ਸੋ ਆਪੇ ਕਹੇ, ਆਗਿਆ ਆਵੇ ਆਗਿਆ ਜਾਏ, ਨਾਨਕ ਜਾਪਾਵੇ ਤਾਂ ਲੈ ਸਮਾਏ, ਇਸ ਤੇ ਹੋਏ ਸੁਣਾਏ, ਬੁਰਾ ਉਰੇ ਕਹੋ ਕਿਨੇ ਕੁਛ ਕਰਾ। ਆਪ ਭਲਾ ਕਰਤੂਤ ਅਤਨੀਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਜਧਾਰੀ ਸਭ ਸਾਜ ਓਤ ਪੋਤ, ਆਪ ਸੰਗਰਾਜ ਤਾਂ ਕੀ ਖਤਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਜੀ ਪਾਏ। ਤਿਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕੇ ਜਾਨ, ਜੋ ਜਾਣੇ ਤੇ ਸਦਾ ਸੁਖ ਹੋਏ, ਆਪ ਮਿਲਾਏ ਲੈ ਪ੍ਰਸ ਹੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਰਿਹਦੇ ਭਗਵੰਤ, ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਜਗ ਤਰਾਇਆ, ਜਨ ਅਵਨ ਗਾਏ ਸੁਆਓ, ਜਨ ਕੇ ਸੰਸਿਤ ਆਵੇ ਨਾਓ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸ਼ਲੋਕ ਪੂਰਾ ਪ੍ਰਭ ਰਾਧਿਆ, ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ ਅਸ਼ਪਦੀ, ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਲ ਕਰ ਭੇ, ਸਾਧ ਸਾਧ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਨ, ਆਸ ਨਿਤ ਤਿਆਗੋ ਤਰੰਗ, ਸੰਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ, ਹਰ ਦਿਨ ਕੇ ਪਰ ਲਿਓ ਭੰਡਾਰ, ਨਾਨਕ ਗੁਰਪੂਰੇ ਨਮਸਕਾਰ, ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਪਰਮਾਨੰਦ, ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ, ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗਨ, ਏ ਗੋਪਾਲ ਦਮੋਦਰ ਦੀਨ ਦਿਆਲ, ਦੁਖ ਭੰਜਨ ਪੂਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਏ ਆਧਾਰ। ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀਕ, ਲਾਲ ਏ ਰਤਨ ਸੁੰਦ ਕਮਾਵਤ, ਹੋਤ ਉਧਾਰ ਆਪ ਤੇਰੇ ਲੋਕਾਂ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ। ਜੈ ਜੈ ਸ਼ਬਦ ਅਨਾਹਤ ਵਾਜੇ, ਸੁਣ ਸੁਣ ਅਨੰਦ ਕਰੇ ਵਰਗਾ, ਜੇ ਪ੍ਰਢੇ ਗੋਪਾਲ ਮਹਾਂਤ ਕੇ ਮਾਥੇ, ਨਾਨਕ ਉਦਰੇ ਤਿਨਕੇ ਸਾਥੇ, ਸਨ ਜੋਗ ਸੁਨ ਸਣਨੀ ਆਏ, ਕਰਕੇ ਪ੍ਰਭ ਪ੍ਰਵਿਆਪ ਮਿਲਾਏ, ਮਿਟਕੇ ਬੈਰ ਪਏ ਸਭ ਰੇਣੇ, ਅੰਮ੍ਰਿਤ ਨਾਮ ਸਾਧ ਸੰਗ ਲੈਣ,

ਸਾਬ ਤਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸਮਨ ਵਸੇ ਸੋ ਤੇ ਨਿਧਾਨ ਸਭ ਦਿਸ਼ਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਸਥਾਨ ਬੋਰਨ ਹੋਵੇ ਆਵਨ ਜਾਨ ਹਰ ਦਿਨ ਖਾੜ ਜਲੇ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਦ ਨੌ ਨਿਦ ਬੁੱਧ ਗਿਆਨ ਸਰਬ ਤੈ ਸਿਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਗਲ ਦੇਵ ਦਾ ਸੁੰਦਰ ਚਦਰ ਤਤ ਕਾਵੇ ਦਾ ਸਮਦਾ ਸੇਖ ਦਿਸ਼ਟੇ ਦਾ ਇਹ ਫਲ ਦਿਸਜਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਨਿਧਾਨ ਜਪੇ ਮਨ ਖੋਏ ਸਭ ਜੁਗਮੇ ਤਾਕੀਗਤ ਹੋਏ

ਕੀਤਾ ਇੰਦਰ ਕਿਰਤ ਕਰ ਦੋਸੇ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤੁਐ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਰ ਪਾਤ ਨਿਹੰਜੇ ਰੂਪ ਰੰਗ ਭੇ ਕਉ ਕਹਿ ਨਾ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ ਸੰਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਣਾ ਸ਼ਹਾਣ ਗਣਿਜੈ ਤ੍ਰੈ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਵਨਾਮ ਕਥੇ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਜਾ ਛੰਦ ਨਮਸਤਮ ਕਾਲੇ ਨਮਸਤਮ ਕਿਰਪਾਲੇ ਨਮਸਤਮ ਰੂਪੇ ਨਮਸਤਮ ਨੂਪੇ ਨਮਸਤਮ ਭੇਖੇ ਨਮਸਤਮ ਲੇਖੇ ਨਮਸਤਮ ਕਾਏ ਨਮਸਤਮ ਜਾਏ ਨਮਸਤਮ ਗੰਜੇ ਨਮਸਤਮ ਪੰਜੇ ਨਮਸਤਮ ਨਾਮੇ ਨਮਸਤਮ ਠਾਮੇ ਨਮਸਤਮ ਕਰਮ ਨਮਸਤਮ ਧਰਮ ਨਮਸਤਮ ਨਾਮ ਨਮਸਤਮ ਧਾਮ ਨਮਸਤਮ ਜੀਤੇ ਨਮਸਤਮ ਪੀਤੇ ਨਮਸਤਮ ਬਾਹੇ ਨਮਸਤਮ ਡਾਹੇ ਨਮਸਤਮ ਨੀਲੇ ਨਮਸਤਮ ਨਾਦੇ ਨਮਸਤਮ ਛੇਦੇ ਨਮਸਤਮ ਗਾਦੇ ਨਮਸਤਮ ਗੰਜੇ ਨਮਸਤਮ ਭੰਜੇ ਨਮਸਤਮ ਉਧਾਰੇ ਨਮਸਤਮ ਪਾਰੇ ਨਮਸਤਮ ਸੁਵੇਕੇ ਨਮਸਤਮ ਨੇਕੇ ਨਮਸਤਮ ਭੂਤੇ ਨਮਸਤਮ ਜੂਪੇ ਨਮਸਤਮ ਨਿਰਕਰਮੇ ਨਮਸਤਮ ਨਿਰਭਰਮੇ ਨਮਸਤਮ ਨਿਰਦੇਸੇ ਨਮਸਤਮ ਨਿਰਭੇਸੇ ਨਮਸਤਮ ਨਿਰਨਾਮੇ ਨਮਸਤਮ ਨਿਰਕਾਮੇ ਨਮਸਤਮ ਨਿਰਧਾਤੇ ਨਮਸਤਮ ਨਿਰਘਾਤੇ ਨਮਸਤਮ ਨਿਰਧੂਤੇ ਨਮਸਤਮ ਭੂਤੇ ਨਮਸਤਮ ਅਲੋਕੇ ਨਮਸਤਮ ਅਸ਼ੋਕੇ ਨਮਸਤਮ ਤਰਮਾਨ ਨਿਰਤਾਪੇ ਨਮਸਤਮ ਥਾਪੇ ਨਮਸਤਮ ਤਰਮਾਨੇ ਨਮਸਤਮ ਨਿਧਾਨੇ ਨਮਸਤਮ ਅਗਾਹੇ ਨਮਸਤਮ ਅਬਾਹੇ ਨਮਸਤਮ ਤਰਵਰਗੇ ਨਮਸਤਮ ਸਰਗੇ ਨਮਸਤਮ ਪਰਭੋਗੇ ਨਮਸਤਮ ਸਜੋਗੇ ਨਮਸਤਮ ਰੰਗੇ ਨਮਸਤਮ ਭੰਗੇ ਨਮਸਤਮ ਗੰਮੇ ਨਮਸਤ ਸਤਰਮੇ ਨਮਸਤਮ ਜਲਾਸਰੇ ਨਮਸਤਮ ਨਰਾਸਰੇ ਨਮਸਤਮ ਜਾਤੇ ਨਮਸਤਮ ਪਾਤੇ ਨਮਸਤਮ ਮਜਵੇ ਨਮਸਤ ਸਤ ਅਜਵੇ ਦੇ ਸਨ ਦੇਸੇ ਨਮਸਤਮ ਭੇਸੇ ਨਮਸਤਮ ਨਿਰਦਾਮੇ ਨਮਸਤ ਨਿਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤ ਸਦੇਵੇ ਨਮਸਤਮ ਭੇਵੇ ਨਮਸਤਮ ਜਨਮੇ ਨਮਸਤ ਸੋ ਬਨਵੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤਮ ਵਰਨੇ ਨਮਸਤਮ ਮਰਨੇ ਨਮਸਤਮ ਜਰਾਰ ਨਮਸਤਮ ਕਰਤਾਰ ਨਮੋ ਸਰਵ ਧੰਦੇ ਨਮੋ ਸਤ ਬੰਦੇ ਨਮਸਤਮ ਸਾਕੇ ਨਮਸਤਮ ਨਿਰਵਾਕੇ ਨਮਸਤਮ ਰਹੀਮੇ ਨਮਸਤਮ ਕਰੀਮੇ ਨਮਸਤਮ ਅਨੰਤੇ ਨਮਸਤਮ ਮੰਤੇ ਨਮਸਤ ਰਾਗੇ ਨਮਸਤਮ ਸੁਹਾਗੇ ਨਮੋ ਸਰਵ ਸੋਖ ਨਮੋ ਸਰਵ ਪੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਦ ਵੈ ਪ੍ਰਸਾਦ ਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਦਹਿ ਹੈ ਬਹਿ ਹੈ ਅਜੀਤ ਹੈ ਪੀਤ ਹੈ ਤਿਰਮਾਨ ਹੈ ਨਿਧਾਨ ਹੈ ਤਿਰਵਰਗ ਹੈ ਸਰਗ ਹੈ ਅਨਿਲ ਹੈ ਨਾਦ ਹੈ ਜੈ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤ ਹੈ ਭਰਨ ਹੈ ਗੰਜ ਹੈ ਵੰਜ ਹੈ ਜੂਜ ਹੈ ਜੰਜ ਹੈ ਮੀਕ ਹੈ ਰਫੀਕ ਹੈ ਦੰਦ ਹੈ ਬੰਦ ਹੈ ਨਭੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹ ਹੈ ਜਾ ਹੈ ਅਨੰਤ ਹੈ ਮਹੰਤ ਹੈ ਅਲੀਖ ਹੈ ਨਿਰਸੀਖ ਹੈ ਨਿਰਲੰਬ ਹੈ ਜਮ ਹੈ ਗਮ ਹੈ ਜਮ ਹੈ ਭੂਤ ਹੈ ਸ਼ੂਤ ਹੈ ਲੋਕ ਹੈ ਸ਼ੋਕ ਹੈ ਕਰਮ

ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋ ਰੋਗੇ ਨਮਸਤੇ ਸ਼ਨਾਨ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਇਸ਼ਟੇ ਨਮੋ ਤੰਤਰ ਤੰਤਰ ਸਦਾ ਸਚਦਾਨੰਦ ਸਰਪ੍ਰਣਾਸੀ ਨੂਪੇ ਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਹਰਦੰ ਅਗੋ ਹਰਤਾ

ਨਾਮ ਕਾਮਹੀਨ ਪਿਖ ਧਾਮੂ ਨ ਜਾਏ ਸਰਵ ਮਨ ਸਰਵਤਰ ਮਾਨਸ ਦੇ ਮਨ ਤਾਏ ਏਕ ਮੂਰਤ ਨੇਕ ਦਰਸ਼ਨ ਕੀਨ ਰੂਪ ਨੇਕ

ਨਾ ਜਾਤ ਜਾਕਰ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਵਿਹੀਨ ਚੱਕਰ ਬਕਰ ਫਿਰੇ ਚਤਰ ਚੱਕ ਮਾਨੀ ਪ੍ਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜੈ ਜਾਪ ਆ ਦੇਵ ਨਾਦ ਮੂਰਤਾ ਪਿਓ ਸਭੈ ਜੈ ਥਾਪ।

ਸਨ ਉਕਤ ਸਦਾ ਹੈ ਵਿਭੁਕਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਮਰਜੁਕਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਕਤ ਪ੍ਰਵਾਹ ਹੈ ਅਨੁਕਤ ਸਰੂਪ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਹੋਏ ਓਮਕਾਰ, ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੋਂ ਪ੍ਰਸਾਦ ਸੋਈਐ। ਸਰਾਵ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ, ਜਤੀਕੇ ਸੂਰ ਸੁਰਾਰਦਨ ਸੁਧ ਸਿਧਾਰਥ ਸੰਤ ਸਮੂਹ, ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਹੋ, ਮਤ ਕੋ ਉਹਨਾਂ ਦੇਖੇ ਦੇ ਪ੍ਰਾਣ ਪਤੀ ਕੇ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁੰਦੇ, ਕਰਤੀ ਬਨੇ ਕਰਤੀ ਕੇ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ, ਕੋਟ ਤਰੰਗ ਕਰੰਗ ਸੇ ਕੂਦਤ ਪਾਉਣ ਕੇ, ਗੌਣ ਕੋ ਜਾਤ ਨਿਵਾਰੇ, ਭਾਰੀ ਭਜਾਨ ਕੇ ਭੂਪ ਪਲੀ ਬਿਦਨਾ ਆਵਤ ਸੀਸ ਨ ਜਾਤ ਵਿਚਾਰੇ, ਤੇ ਪੈ ਦੋ ਕੰਗ ਕਹਾਂ ਪੈ ਭੂਪ ਤੇ ਅੰਤ ਕੋ ਨਾ ਗਈ ਪਾਏ ਪਦਾਰੇ। ਜੀਤ ਫਿਰੇ ਸਭ ਦੇਸ ਦਿਸ਼ਾਨ ਕੋ, ਬਾਜ ਟੋਲ ਮ੍ਰਿਦੰਗ ਨਗਾਰੇ, ਗੂੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੁਪਤ ਕੌਣ ਗਨੇ ਨੀ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ, ਤੀਰਥ ਨਾਮ ਦਿਆਤਮ ਦਾਨ ਸੰਜਮ ਨੇਮ ਅਨੇਕ ਵਸਿੱਖ ਹੈ, ਵੇਦ ਪੁਰਾਣ ਦੇਵ ਕੁਰਾਨ ਜਮੀਨ ਜਮਾਨ ਸੁਭਾਨ ਕੇ ਪੇਖੇ।

ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੇ ਗਏ। ਵੀਰ ਭਾਰ ਵੱਡੇ ਪਰਿਆਰ ਵਿਚਾਰ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਵਸਨ ਮਾਤੇ ਜਾਨ ਕੇ ਮਾਲ ਮਲਈਆ ਗਾੜੇ ਗੜਾਉਣ ਕੇ ਧੋਣ ਹਾਰ ਸੁਭਾਤ ਨਹੀਂ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇ ਇੱਕ ਸੌ ਏਕ ਦਵਈਆ ਦਾਨਮ ਦੇ ਪਨਿੰਦਨ ਸਚਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲੀ ਪਲਮੇ ਸਭ ਤਾਪ ਤਪੇਂਗੇ ਪੁਨ ਪ੍ਰਤਾਪਨ ਬਾਟ ਜੈ ਤੁਨ ਪਾਪਨ ਕੇ ਬਹੁ ਪੁੰਜ ਕਵੇਂਗੇ।

ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵੇ ਵਾਚ ਬੇਨਤੀ ਚੌਪਈ ਹਮਰੀ ਕਰੋ ਆਦੇ ਰਸ਼ਾ ਪੂਰਨ ਹੋਏ ਚਿਤ ਕੀ ਇੱਛਾ ਤਬ ਚੰਮਾ ਰਹਿ ਹਮਾਰਾ ਆਪਣਾ ਜਾਨ ਕਰੋ ਬਤਪਾਰਾ ਹਮਰੇ ਦੁਸਵੇ ਤੁੰਘਾਵੋ ਆਪਾ ਦੇ ਮੋਹ ਬਚਾਵੋ ਸੁਖੀ ਵਸੇ ਮੋਰ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰ ਅਚਾਨਚ ਕਰਦੇ ਕਰੀਏ ਸਭੈ ਰਿਨਕੋ ਆ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੁਰ ਪੰਘੀ ਰਹਿ ਪਿਆ ਸਤਮ ਛਾੜ ਕੋਈ ਅਵਰ ਨਾ ਧਿਆਉਂ ਜੋ ਬਰਚਾਉਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਮਾਰੇ ਤਾਰੀਏ ਚੁਣ ਚੁਣ ਸਤਰ ਮਾਰੇ ਮਾਰੀਏ ਆਭਾਦੇ ਮੁਝੇ ਵਰੀਏ ਮਨ ਕਾਲ ਕਾ ਤਰਾਸਨ ਵਰੀਏ ਉਜੋ ਸਦਾ ਮਾਰੇ ਪੱਛਾ ਸ੍ਰੀਅਤ ਜੋ ਕਰਿਓ ਰੱਛਾ ਰਾਖ ਲਿਓ ਮੋਏ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਮਣ ਕੇ ਅੰਤਾ ਤਮੋ ਪੁਰੀ ਦਸਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸ਼ਿਵ ਜੀ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਤਮਾਸਾ ਜਮਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਰਹਿਤਾ ਹੈ ਮਹਾਰਾਜ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਵਜਾਇਓ ਆਦਿ ਅੰਤੇ ਕਹਿ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਮਾਰੀ ਸਗਲ ਬਜਾਜ ਨੇ ਆਪ ਸਵਾਰੀ ਸਿਵ ਕੁਨ ਕੋ ਸਭ ਗੁਣ ਸੋ ਦਿਓ ਸ਼ਤਰਨ ਕੋ ਪਲ ਮੋਬਦ ਕੀਓ ਕੱਟ ਕੱਟ ਕੇ ਅੰਤਰ ਕੀ ਜਾਣਦ ਭਲੇ ਵਰੇ ਕੀ ਪੀਰ ਪਛਾਣ ਚੀਟੀ ਤੇ ਕੁੰਚਰ ਸਤੂਲਾ ਸਭ ਪਰ ਕਿਰਪਾ ਦਿਸ਼ਕਾਰ ਪੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਕੱਟ ਕੱਟ ਕੇ ਪਟ ਪਟ ਕੀ ਜਾਣੇ ਜਬਤ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇ ਅਪਾਰਾ ਜਬ ਕਰ ਕਰਤ ਹੋ ਕਮੂ ਤੁਮ ਮੈਂ ਮਿਲ ਦੇ ਤਰ ਸਭੂ ਜੇਤੇ ਬਦਨ ਸਿ ਸਭ ਧਾਰੇ ਆਪ ਆਪਣੀ ਬੁਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲ ਜਾਂਦ ਵੇਦ ਭੇਦ ਅਰਾਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦਿ ਨੀਲ ਨਾਦ ਸੰਤਾ ਕਾ ਮੂੜ ਚਾਰਦ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਂ ਕੋ ਕਰਭਾਨ ਮਾਂ ਤਮਾ ਮੂੜ ਕਛ ਭੇਦ ਨ ਜਾਂਤ ਮਾਂ ਦੇਵ ਕੋ ਕਹਿਤ ਸਾ ਸਿਵ ਨਿਰੰਕਾਰ ਕਾ ਚਿੰਤ ਨ ਪਿਵ ਆਪ ਆਪਣੀ ਬੁੱਧਾ ਜੇਤੀ ਬਣਨ ਭਿੰਨ ਭਿੰਨ ਤੋ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਹਿ ਵਿਸਾ ਪ੍ਰਤਨ ਸੰਸਾਰਾ ਏਕੈ ਰੂਪ ਨੂਪ ਸਰੂਪਾ ਰੰਗ ਪਿਓ ਰਾਵ ਕੇ ਭੂਪਾਂਡ ਜੇਰੇ ਸੇ ਦਿਸ਼ਕੀਨੀ ਉਤਜ ਖਾਨ ਬੋਰੇ ਦੀਨੀ ਕਮ ਪੂਰ ਰਾਜਾ ਹੋਵੇ ਬੈਠਾ ਕਮ ਸੁਨ ਪਿਓ ਸੰਗਰ ਕੈਟਾ ਸਗਰੀ ਸਿਰ ਦਿਖਾਏ ਚੰਬਵਾ ਜੁਗਾ ਸਰੂ ਸਵੰਬ ਵਰਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਜਿਦੇ ਉਟਵਤ ਉਤਪਾਤਾ ਸਗਲ ਮਲੇਸ਼ ਕਰੋ ਰਣਘਾਤਾ ਜੇ ਅਸ ਤੁਤਾ ਸਣਨੀ ਪਰੇ ਤਿਨਕੇ ਦੁਸ਼ ਦੁਖਤ ਵੈ ਮਰੇ ਪੁਰਸ਼ ਜਵਨ ਪਪਰੇ ਤਿਹਾਰੇ ਤਿਨਕੇ ਤੁਮ ਸੰਗਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤਿਆਈ ਹੈ ਤਾਂ ਕੇ ਕਾਲ ਨਿਕਨੇ ਹੈ ਰਛਾ ਹੋਏ ਤਾ ਸਕਾਲਾ ਦੁਸ਼ਟ ਰਿਸ਼ਟ ਕਾਲਾ ਕਿਰਪਾ ਦਿਸ਼ਤਨ ਜਾਨ ਹਰਿਓ ਤਾ ਕੇ ਤਾਪ ਤਨ ਘੁਮੋ ਹਰਿਓ ਰਿਧ ਸਿੰਧ ਕਰਮ ਸਭ ਹੋਈ ਦੁਸ਼ਾਸ ਹੋ ਸਕਣ ਕੋਈ ਏਕ ਵਾਰ ਜਿਨ ਤੁਮੇ ਸਮਾਰਾ ਕਾਲ ਪਾਸ ਦੇ ਤਾਏ ਵਾਰਾ ਜਿੰਨਾ ਨਾਮ ਤਿਹਾਰੋ ਕਹਾ ਦਾਰ ਦੁਜ ਦੋਗ ਤੇ ਰਹਾ ਖੜ ਕੇ ਤੁਮੇ ਸੰਤਿਆਰੀ ਆਪਾ ਦੇ ਲਿਓ ਵਾਰੀ ਸਭ ਡੋਰ ਮੋਹ ਸਹਾਈ ਦੁਸ਼ ਦੋਗ ਤੇ ਲਿਓ ਚਾਹੇ ਕਿਰਪਾ ਕਰੀ ਅੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲਵੇ ਸਗਲ ਦੇਖੋ ਅਰਤਾ ਦੁਸ਼ ਦੋ ਕਿਨ ਕੋ ਜੈ ਕਰਤਾ ਸ੍ਰੀ ਅਤ ਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਬੰਸ਼ਤ ਬਲ ਪਾਵੇ ਸੋਈ ਦੁਖ ਨ ਦਿਸੇ ਵਿਆਪਤ ਕੋਈ ਅੜਲ ਸੁਨੇ ਗੁੰਗ ਜੋ ਜਾਇ ਸਰਸਨਾ ਪਾਵੇ ਸੁਨੇ ਮੂਰ ਚਿਤਲਾਏ ਚਤਰਤਾ ਆਵੇ ਦੁਖ ਦਰਦ ਭਾਉ ਨਿਕਨਾ ਤਿੰਨ ਨਰ ਕੇ ਰਹੇ ਹੋ ਜੋ ਜਾਗੀ ਏਕ ਵਾਰ ਚੌਪੇ ਗੋਕੇ ਚੌਪੇ ਸਮਨ ਸਦਰਾ ਸਹਿਜਪਣੀ ਜੈ ਹਰ ਸਹਿਜਪੰਤੀਨ ਕਹੀ ਜੈ ਭਾਦਰ ਸੁਰੀ ਅਸ਼ਟਮੀ ਰਵਿਵਾਰਾ ਤੀਰ ਸਤਦਰਗਨ ਸੁਧਾਰਾ ਸੋਈਏ ਪਾਏਂਗੇ ਜਪਤੇ ਤੁਮਰੇ ਤਪਤੇ ਕੋ ਆਂਖ ਤੇਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇ ਸਵੇ ਵੋ ਭੇਦ ਕਹੇ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮੀ ਕਰ ਮੈਂ ਨਾ ਕਿਉ ਸਭ ਤੋਂ ਬਖਾਨੇ ਦੁਆਰਾ ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੋ ਦੁਆਰ ਬਾਏਂਗੇ ਕਿਲਾ ਜਸ ਗੋਬਿੰਦ ਦਾਸ ਤੁਹਾਰ ਰਾਮ ਕਹੀ ਮਹਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇਆ ਸਤਿਗੁਰੂ ਮੈਂ ਪਾਇਆ ਸਤਿਗੁਰ ਤੈਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਤਿੰਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਉਹ ਤੰਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ
ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋ ਹਨਾਲੇ ਹਨਾਰੋ ਤੂੰ ਮਨ ਮੇਰੇ ਦੂ ਸਭ ਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਦੇ ਰੇ ਕਰਤਾ ਤੇਰੇ ਸਭ ਕੁਛ ਹੈ ਜਿਸਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਜੇ ਸਤਿਗ ਨੇਰੇ ਕਹੇ ਨਾਨ ਸੱਚੇ ਸਾਹਿਬ ਕਿਆ ਨਾਹੀ ਕਰਦੇ ਰੇ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਆਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸੀਆਂ ਵਡਿਆਈਆਂ ਕਹੇ ਨਾਨ ਸੁਣੋ ਸੰਤੋ ਸਭ ਦਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤਦਵਸ ਕੀਤੇ ਕਾਲ ਕੰਟਕ ਮਾਰਿਆ ਦੁਰਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕੇ ਲਾਗੇ ਗਏ ਨਾਨਕ ਦੈਸ ਗੁਆ ਤੇ ਧਾਰੇ ਆਨੰਦ ਵਾਜੇ ਆਨੰਦ ਸਾਚੀ ਲਿਵੇ ਬਿੰਦੇ ਨਿਵਾਣੀ ਦੇਹ ਨਿਵਾਣੀ ਲਿਵੇ ਵਾਜੋ ਕਿਆ ਕਰੇ ਵਿਚਾਰਿਆ ਤਦਵਾ ਸਿਮਰਤ ਕੋਏ ਨਾਹੀਂ ਕਿਰਪਾ ਕਰਮਨ ਮਾਰਿਆ ਇਸ ਨਾਉ ਥਾਉ ਨਾਹੀਂ ਸ਼ਬਦ ਲਾਭ ਸੁਵਾਰਿਆ ਕਹੇ ਨਾਨਕ ਲਿਵੇ ਵਾਜੋ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਢੇ ਗਿਆਨ ਅੰਜਨ ਸਾਰਿਆ ਅੰਦਰੋਂ ਕੰਮ ਉਹ ਤੁਡਾ ਦਿਨ ਗਾ ਸਭ ਸੱਚੇ ਸਵਾਰਿਆ ਕਹੇ ਨਾਨਕੇ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਏ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰੇ ਦਹਿ ਦਿਸਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਭਾਵੇ ਕਹੇ ਨਾਨ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿਓ ਕਥ ਕੀ ਕਰਹਾ ਕਹਾਣੀ ਕਰਹਾ ਕਹਾਣੀ ਕਥ ਕੇਰੀ ਕਿ ਦੁਆਰੇ ਪਾਈ ਹੈ ਤਨ ਮਨ ਤਨ ਸਭ ਸੋਮ ਗੁਰ ਕੋ ਹੁਕਮ ਮੰਨੀਏ ਪਾਈ ਹੈ ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ ਕਹੇ ਨਾਨ ਸੁਣ ਸੰਤੋ ਕਥਿਓ ਕਥ ਕਹਾਣੀ ਏ ਮਨ ਚੰਚਲਾ ਚਦਰਾਈ ਕਿਨੇ ਨਪਾਇਆ ਚਦਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਨੇ ਤਨ ਭੁਲਾਇਆ ਮਾਇਆ ਤਾਂ ਮੋਣੀ ਤਰੇ ਕੀਤੀ ਜੰਡ ਗੋਲੀ ਪਾਈ ਆ ਕੁਰਬਾਨ ਕੀਤਾ ਦਸੇ ਵਿੱਟੋ ਜਨਮਾ ਮੀਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਏ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ ਏ ਹੋ ਕਟੰਬ ਤੂੰ ਜੇ ਦੇਖਦਾ ਚਲੇ ਨਾ ਤੇਰੇ ਨਾਲ ਏ ਸਾਥ ਤੇਰੇ ਚੱਲੇ ਨਾ ਤਿਸ ਨਾਲ ਕਿੰਚਿਤ ਲਾਈਏ ਐਸਾ ਕੰਮ ਮੂਲੇ ਨਾ ਕੀਚੇ ਜੇ ਤੰਤ ਪਛੋਤਾਈਏ ਸਤਿਗੁਰੂ ਕਾਵ ਦੇ ਸੁਣ ਤੂੰ ਹੋਵੇ ਤੇਰੇ ਨਾਲ ਏ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ

ਮੇਰੇ ਨਾਨ, ਤੂੰ ਸਦਾ ਗਮ ਹੈ, ਤੇਰਾ ਅੰਤ ਨ ਪਾਇਆ। ਸੁਰ ਨਰ ਮੁਨਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ। ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ। ਜੀ ਜੰਦ ਸਬਦ ਤੋਂ ਪਾਏ, ਵੇਖ ਪਰਸਨ ਆਇਆ। ਲਭ ਲੋਭ ਅੰਕਾਰ ਚੁਕਾ, ਸਤਿਗੁਰੂ ਭਲਾ ਪਾਇਆ। ਕਹੇ ਨਾਨ ਜਿਸ ਨੂੰ ਆਪ ਤੁਠਾ ਤੈਨੇ, ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਾਲੀ, ਚਾਲਾਂ ਨਾਲੀ ਭਗਤਾਂ ਘੇਰੀ। ਵੇਖ ਮਾਰ ਚੱਲਣਾ, ਲਭ ਲੋਭ ਅੰਕਾਰ ਦਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਕਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਰ ਵਾਸਨਾ ਸਮਾਣੀ। ਕਹੇ ਨਾਨ ਚਾਲ ਭਗਤਾ ਚੁਕੋ, ਜੁਗਨ ਵਾਲੀ ਜਿਉਂ ਤੂੰ ਚਲਾਏ, ਤੇ ਚੱਲੇ ਸਵਾਮੀ ਹੋਰ ਕਿਹਾ ਜਾਣਾ ਗੁਣ ਤੇਰੇ। ਜੇਬ ਤੂੰ ਚਲਾਏ ਤਿਵੇ ਚੱਲੇ, ਜਿੰਨਾ ਮਾਰ ਪਾਵੇ। ਕਰ ਕਿਰਪਾ ਜੇ ਨਾਮ ਲਾ ਸਿਆਰਾ, ਸਦਾ ਧਿਆਵੇ। ਜਿਸ ਨੂੰ ਕਦਾ ਸੁਣਾਏ ਆਪਣੀ ਸੇ, ਗੁਰਦੁਆਰੇ ਸੁਖ ਪਾਵੇ। ਕਹੇ ਨਾਨ ਸੱਚੇ ਸਾਹਿਬ ਜਿਉਂ ਭਾਵੇ, ਤਿਵੇ ਚਲਾਵੇ। ਉਹ ਸੋਇਲਾ ਸ਼ਬਦ ਸੁਹਾਵਾ, ਸ਼ਾਬਦ ਉਹ ਸੁਹਾਵਾ, ਸਦਾ ਸੋਲਾ ਸਤਿਗੁਰੂ ਸੁਣਾਇਆ। ਇਹੋ ਤਿਨਕੇ ਮਨ ਵਸਿਆ, ਜਿਨ ਧੁਰੋਂ ਲਿਖਿਆ। ਇੱਕ ਫਿਰ ਇੱਕ ਹਨੇਰੇ ਕਰੇ ਗੱਲਾਂ, ਗਲੀ ਕਿਨੇ ਨਵਾਇਆ। ਕਹੇ ਨਾਨ ਸ਼ਬਦ ਸੋਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕਟਾਨ ਸਾਹਿਬ ਜੋ ਪਵਿੱਤ ਸੰਗ ਸਵਾਇਆ। ਕਹਿੰਦੇ ਪਵਿੱਤ ਸੁਣਦੇ ਵੇ ਸੇਵ ਜਿਨੀ ਮਨ ਵਸਾਇਆ। ਕਹੇ ਨਾਨ ਸਹਿਬ ਜਿਨੀ ਗੁਰਮੁਖ ਹਾਰਾ ਤਿਆ। ਕਰਮੀ ਸਹਿਜ ਨ ਉਪਜੇ ਬਿਨ ਸਹਿਜੇ, ਸਹਸਾ ਨਾ ਜਾਏ ਨਾ ਜਾਏ ਸਹਸਾ ਕਿਤੇ ਸੰਜਮ ਰਹੇ। ਕਰਮ ਕਮਾਏ ਸਹਸੇ ਜੀਉ ਮਲੀਨ ਹੈ, ਕਿ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਅਰਸੋਂ ਰੋ ਚਲਾਏ। ਕਹੇ ਨਾਨ ਗੁਰਪ੍ਰਸਾਦੀ ਸਹਿਜ ਉਪਜੇ, ਸਹਸਾ ਉਪਜਾਏ। ਜੀਉ ਮੈਲੇ ਬਾਹਰੋਂ ਨਿਮਲ, ਬਾਹਰੋਂ ਨਿਮਲ ਜੀਉ, ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਨ ਮਨੋਂ ਸਾਰਿਆ। ਵੇ ਦਵੇਂ ਨਾਮ ਉੱਤਮ, ਸੋ ਸੁਣੇ ਨਾ ਹੀ ਫਿਰੇ ਜਿਉਂ ਬੇਤਾਲਿਆ। ਕਹੇ ਨਾਨ ਜਿਨ ਸੱਤ ਜਾ ਕੂੜੇ ਲਾਗੇ, ਤਿੰਨੀ ਜਨਮ ਜੂਏ ਹਾਰਿਆ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੇ ਨਾ ਹੀ, ਮਨਸਾ ਸਤ ਸਮਾਣੀ। ਜਨਮ ਰਤਨ ਜਿਨ ਕੱਢਿਆ, ਭਲੇ ਸੇਵਣ ਜਾ ਰਹੇ। ਕਹੇ ਨਾਨ ਜਿਨ ਮਨ ਨਿਰਮਲ ਸਦਾ ਰਹੇ, ਗੁਣ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ। ਹੋਵੇ ਤਾਂ ਸਨਮ ਸਿੱਖ ਕੋਏ, ਜਿਉਂ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੇ ਤੇ ਆਏ, ਅੰਤਰਾਤਮ ਸੰਭਾਲੇ। ਆਪ ਛੱਡ ਸਾਰੇ ਪੜ੍ਹਨੇ, ਗੁਰਮਿਨੇ ਉਹ ਨ ਜਾਣੇ ਕੋਏ। ਕਹੇ ਨਾਨ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਤੇ ਕੋਈ, ਪੁੱਛੋ ਵੇਖੀਆਂ ਜਾਏ। ਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚੜ੍ਹਨੀ, ਸਤਿਗੁਰੂ ਸ਼ਬਦ ਸੁਣਾਏ। ਕਹੇ ਨਾਨ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿਰ ਸਤਿਗੁਰੂ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਆ ਸਿਰਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੇ ਤਰਾਂ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪੋ ਸਾਰਨ ਪਾਣੀ। ਕਹੇ ਨਾਨ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ। ਹੋਰ ਕੱਚੀ ਬਾਣੀ ਕਹਿੰਦੇ, ਕੱਚੇ ਸੁਣਦੇ ਕੱਚੇ ਕੱਚੀ। ਆਪ ਕਾਣੀ ਆਰਾਨਿਤ ਕਰੇ, ਰਸਨਾ ਕਿਹਾ ਕਸ ਨਾ ਜਾਣੀ। ਚੇਤ ਜਿਨਕਾਰ ਲਿਆ ਮਾਇਆ, ਬੋਲਣ ਪਏ ਰਵਾਣੀ। ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ, ਜੇ ਜਿਹੜਾ ਸ਼ਬਦ ਰਤਨ ਜਿਤ ਮਨ ਲਗਾਇਓ, ਆਸਮਾਓ ਸ਼ਬਦ ਸੇਤੀ ਮਨ ਮਿਲਿਆ। ਸੱਚੇ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇਹ ਵਜਾਏ। ਕਹੇ ਨਾਨਕ ਸ਼ਬਦ ਰਤਨ ਹੀਰਾ, ਜੇ ਜਿਹੜਾ ਉਹ ਸਿਰ ਸਭ ਆਪ ਉਪਾਏ। ਕਹਿ ਕਰਤਾ ਆਪੇ ਹੁਕਮਰਤਾਏ, ਹੁਕਮਰਤਾਏ ਆਪ ਵੇਖੇ ਗੁਰਮੁਖ ਦੇ ਜਾਏ। ਤੋੜੇ ਬੰਧਨ ਹੋਏ ਮੁਖ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਕਸੇ ਲਵਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਜਾਏ, ਸਿਮਰ ਸ਼ਾਸਤਰ ਪੁੰਨ ਭਾਵ ਵਿਚਾਰ ਦੇ। ਤੱਤੇ ਸਾਰ ਨ ਜਾਣੀ, ਤੱਤੇ ਸਾਰ ਨ ਜਾਣੀ ਗੁਰੂ ਬਾਜੋ। ਤੱਤੇ ਸਾਰ ਨ ਜਾਣੀ ਤੇ ਗੁਣੀ ਸੰਸਾਰ, ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇਜਨ ਜਾ ਕੇ, ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨ ਸੋ ਤਤ ਪਾਏ, ਜਿਸਨੂੰ ਅੰਧ ਨਾਲ ਲਿਵ ਲਾਗੇ। ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੇ ਬ੍ਰਿਤਪਾਲ ਕਰੇ। ਸੋ ਕਿਉਂ ਮਨੋ ਵਸਾਰੀ ਹੈ, ਮਨੋ ਕਿਉਂ ਵਸਾਰੀ ਹੈ। ਮਰਦਾਤਾ ਜੇ ਅਗਨਮੇ ਆਹਾਰ ਪਹੁੰਚਾਵੇ, ਉਸਨੂੰ ਕਿਉਂ ਪੋ ਨਾ ਸਕੇ। ਜਿਸਨੂੰ ਆਪਣੀ ਲਿਵ ਲਾਵੇ, ਆਪਣੀ ਲਿਵੇ ਆਪੇ ਲਾਏ। ਗੁਰਮੁਖ ਸਦਾ ਸੰਭਾਲੀ ਹੈ, ਕਹੇ ਨਾਨਕੇ ਮਰਦਾਤਾ ਸੋ ਕਿਉਂ ਮਨੋ ਵਸਾਰੀ ਹੈ। ਜੈਸੀ ਅਗਨ ਉਦਰ ਮੇ, ਤੈਸੀ ਵਾਰ ਮਾਇਆ। ਮਾਇਆ ਅਗਨ ਸਾ ਵੇਖੋ, ਜੇ ਕਰਤੇ ਖੇਲ ਚਾਇਆ। ਜਾਂ ਤੇ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ

ਦਿਨ ਵਿੱਚ ਇਹ ਮਾਇਆ ਪਾਇਆ। ਹਾਰ ਆਪ ਮੁੱਲ ਗਏ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵੇਲਾ ਏ। ਐਸਾ ਸਤਿਗੁਰੂ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੇ, ਹਰ ਵਸੇ ਮਨ ਆਏ। ਹਰ ਆਪ ਮੁੱਲ ਗਏ ਭਾਗ ਦਿਨ ਕੇ ਨਾਨਕਾ, ਜਿਨ੍ਹਾਂ ਪੱਲੇ ਪਾਇਆ ਰਾਸ ਮੇਰੀ ਮਨ ਮਨਜਾਰਾ, ਰਾਸ ਮੇਰੀ ਮਨ ਮਨਜਾਰਾ ਸਤਿਗੁਰ ਦੇ ਰਾਜ ਜਾਣੀ। ਹਰ ਹਰ ਨਿਤ ਜਪਿਓ ਜਾ ਜੀਓ ਲਾ ਖੱਟੇ ਉਧਿਆੜੀ, ਇਹ ਧੰਨ ਤਿਨਾ ਮਿਲਿਆ ਜਿਨ੍ਹਾਂ ਰਾਪੇ ਭਾਣਾ ਕਹੇ ਨਾਨਕ। ਰਾਸ ਮੇਰੀ ਮਨੋ ਅਮਨ ਜਾਰਾ, ਇਹ ਰਸਨਾ ਤੂੰ ਅਨਸ ਰਾਚ ਰਹੀ, ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ। ਹੋਰ ਤਾਂ ਕਿਤੇ ਚਿਰ ਹਰਸ ਪੱਲੇ ਨਾ ਪਾਏ, ਹਰਸ ਪਾਏ ਪੱਲੇ ਪੀਏ, ਹਰਸ ਬੋੜ ਨਾ ਤ੍ਰਿਸ਼ਨਾ ਲਾਗੇ ਆਏ, ਉਹ ਹਰਸ ਕਰਮੀ ਪਾਈਏ। ਸਤਿਗੁਰ ਮਿਲੇ ਜਿਸ ਆਏ ਕਹੇ ਨਾਨਕ, ਹੋਰ ਅਨ ਸਭ ਵਿਸਰੇ ਜਾਂ ਹਰ ਵਸੇ ਮਨ ਆਏ। ਸ੍ਰੀ ਰਾਮ ਮੇਰੇ ਹਰ ਤੁਮੇ ਜੋਤ ਰੱਖੀ, ਤਾ ਤੂੰ ਜਗ ਮੈਂ ਆਇਆ ਜੋਤ ਰੱਖੀ, ਤਦੇ ਤਾ ਤੂੰ ਜਗ ਮੈਂ ਆਇਆ। ਰਾਪੇ ਮਾਤਾ ਆਪੇ ਪਿਤਾ, ਜਨ ਜੀਵ ਪਾਏ ਜਗਤ ਖਾਇਆ, ਗੁਰਪ੍ਰਸਾਦੀ ਪੁੱਜਿਆ ਤੇ

ਜਨਮ ਹਰ ਮੰਗਲ ਗਾਓ ਸਕੀ ਗ੍ਰਹਿ ਮੰਦਰ ਬਣਿਆ ਅਰ ਗਾਓ ਮੰਗਲ ਨਿਸ ਗਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਆਨੰਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਵਰਸ ਭੋਗੋ ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ

ਪ੍ਰਸਾਦੀ ਹਰਮਨ ਵਸਿਆ। ਪੂਰਵ ਲਿਖਿਆ ਪਾਇਆ ਕਹੇ ਨਾਨਕੇ ਸ੍ਰੀ ਪ੍ਰਣਾਮ ਹੋਆ ਜਿਨ ਸਤਿਗੁਰ ਸਿਉਂ ਚਿਤਲਾਏ। ਨੇਤਰੋ ਮੇਰੇ ਔਰ ਤੁਮੇ ਜੋ ਧਰੀ ਹਰਮਨ ਉਨ ਦੇਖੋ ਕੋਈ, ਹਰ ਮੇ ਨੇ ਉਹਨਾਂ ਦੇਖੋ ਕੋਈ ਨਦਰੀ ਘਰ ਨਿਹਾਲਿਆ। ਇਹ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁਝਿਆ ਜਾ ਵੇਖਾਂ ਹਰ ਇੱਕ ਹੈ, ਹਰ ਬਿਨ ਅਵਨ ਕੋਈ ਕਹੇ ਨਾਨਕੇ। ਨੇਤਰੰਦ ਸੇ ਸਤਿਗੁਰ ਮਿਲੀਏ, ਦਿਵ ਦ੍ਰਿਸ਼ਟ ਹੋਏ, ਸਰਣੋ ਮੇਰਿਓ ਸਾਚੇ ਸੁਣਨੇ ਨੂੰ ਉਪਟਾਏ, ਸਾਚੇ ਸੁਣਨੇ ਨੂੰ ਉਪਟਾਏ ਸਰੀਰ ਲਾਏ। ਸੁਣੋ ਸਤਬਾਣੀ ਜਿਸਨੇ ਮੰਤਨ ਹਰਿਆ ਹੋਆ, ਰਸਨਾ ਰਸ ਸਮਾਣੀ ਸਾਚੇ ਲਖ ਵਡਾਣੀ, ਤਾਂ ਕੀ ਗਤ ਕਹੀ ਨ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੇ ਸੁਣਨੇ ਨੂੰ ਉਪਟਾਏ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪੁਣ ਵਜਾਇਆ ਵਜਾਇਆ, ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ। ਭਾਵ ਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ, ਤੈ ਨੀਕ ਰੂਪ ਨਾਉ ਨਾਮ ਨਿਦ ਤਿਸਦਾ ਅੰਤ ਨਜਾਈ ਪਾਇਆ। ਕਹੇ ਨਾਨਕ ਘਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪੁਣ ਵਜਾਇਆ, ਸਾਚਾ ਸੋਲਾ ਸਾਚੇ ਘਰ ਗਾਵੋ ਗਾਵੋ, ਤਾਂ ਸੋਲਾ ਘਰ ਸਾਚੇ ਜਿੱਥੇ ਸਦਾ ਸਸਤੇ ਆਵੇ। ਸੱਚੋ ਤਿਆਵੇ ਜੰਤ ਪਾਵੇ ਗੁਰਮੁਖ ਜਿਨਾ ਬਜਾਵੇ, ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋਧਨ ਪਾਵੇ। ਕਹੇ ਨਾਨਕ ਸੱਚ ਸੋਲਾ ਸੱਚੇ ਘਰ ਗਾਵੇ, ਆਨੰਦ ਸੁਣੋ ਬੜ ਬਾਗੀ ਹੋ ਸਗਲ ਮਨੋਰਥ ਪੂਰੇ ਪਾਰ, ਬ੍ਰਹਮ ਪ੍ਰਭਾਇਆ ਉਤਰੇ ਸਲਵ ਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਜਾਣੀ, ਸੁਣਤੇ ਪੁਨੀਤ ਕਹਿਤੇ ਸਤਿਗੁਰਿਆ ਭਰਪੂਰੇ, ਬੇਨਵੰਤ ਨਾਨ ਗੁਰਚਰਨ ਲਾਗੇ ਵਾਜੇ ਅਨਹਤੂਰੇ।

ਪਿਆਰੀ ਸਤਸੰਗ ਵੱਡਿਆਂ ਭਾਗਾਂ ਵਾਲੇ ਮਾਏ ਭਾਈ ਜਿਹਨਾਂ ਨੂੰ ਸਮਾਂ ਮਿਲਿਆ ਹੈ ਭਾਈ ਗੁਰੂ ਕੇ ਚਰਨਾਂ 'ਚ ਬੈਠ ਕੇ ਗੁਰੂ ਕੀ ਇਲਾਹੀ ਬਾਣੀ ਨਿਤਨੇਮ ਸਰਵਣ ਕੀਤਾ ਹੈ। ਸਤਿਗੁਰੂ ਮਿਹਰ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ। ਆਓ ਹੁਣ ਆਪਾਂ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਜਥੇ ਪਾਸੋਂ ਸਰਵਣ ਕਰਨਾ ਹੈ ਜੀ। ਆਓ ਕੀਰਤਨ ਸਰਵਣ ਕਰੀਏ। ਇਸ ਦੇ ਨਾਲ ਹੀ ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ ਅਖੰਡ ਪਾਠਾਂ ਦੇ ਭੋਗ ਠੀਕ ਨੂੰ ਮਜ਼ੇ ਸ਼ੁਰੂ ਹੋ ਜਾਣੇ ਨੇ। ਉਪਰੰਤ ਦੀਵਾਨ ਸਜੇਗਾ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹਨਾਂ ਨੇ 84 ਦੇ ਵਿੱਚ ਉਹ ਜਿਹੇ ਜ਼ੁਲਮ ਸਰਕਾਰ ਵੱਲੋਂ ਢਾਹੇ ਗਏ ਉਹਨਾਂ ਦੇ ਸਿੰਘਾਂ ਦੀ ਯਾਦ ਦੇ ਵਿੱਚ ਅਖੰਡ ਪਾਠ ਰੱਖੇ ਗਏ ਨੇ, ਉਹ ਭੋਗ ਪੈਣੇ ਨੇ। ਸਾਰੇ ਹੀ ਮਾਏ ਭਾਈ ਦੇ ਚਰਨਾਂ 'ਚ ਬੇਨਤੀ ਹੈ, ਵੱਧ ਚੜ੍ਹ ਕੇ ਆ ਕੇ ਹਾਜ਼ਰੀ ਭਰੋ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ, ਆ ਕੀਰਤਨ ਸੁਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਜਿਓ ਆਪਣੇ ਰਚਿਓ ਨਾਓ ਦੂਈ ਕੁਦਰਤ ਸਾਜੀਐ ਕਰਾ ਸਿੰਡਿਠੋ ਚਾਓ ਦਾਤਾ ਕਰਤਾਪ ਤੂੰ ਤੁਸ ਦੇਵੇਂ ਕਰੇ ਪਸਾਓ ਤੂੰ ਜਾਣੋ ਈ ਸਭ ਸਦ ਲਸ ਜਿੰਦ ਕਵਾਓ ਕਰ

ਪੌੜੀ ਨਾਨਕ ਜੀ ਉਪਾਇ ਕੈ ਲਿਖਣਾ ਮੈਂ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੈ ਚੁਣਵਾ ਕੜੇ ਜਜਮਾਲਿਆ ਥਾਉ ਨਾ ਪਾਇਨ ਕੂੜਿਆ ਮੋਹ ਕਾਲੇ ਦੋਜਕ ਚਾਲਿਆ ਤੇਰੇ ਨਾਏ ਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਮੈਂ ਧਰਮ ਬਹਾਲਿਆ ਲਿਖਣਾ ਮੈਂ ਧਰਮ

ਸਭ ਤਿਸਦਾ ਦੇ ਖਾਜੇ ਆਖ ਗਵਾਈ ਹੈ। ਜੇ ਲੋੜੈ ਚੰਗਾ ਆਪਣਾ ਕਿਰਪਨੋ ਨੀਚ ਸਦਾਈਐ। ਜੇ ਜਰਵਾਣਾ ਪਰ ਹਰੈ ਜਰ ਵੇਸ ਕਰਨ ਦੀ ਆਈਐ। ਕੋ ਰਹਿ ਨਾ ਭਰੀਐ ਪਾਈਐ, ਕੋ ਰਹਿ ਨਾ ਭਰੀਐ ਪਾਈਐ।

ਦਰਬਾਰ ਸਾਹਿਬ ਏਕ ਪੂੰਜਨ ਸੱਚੋ ਸੱਚ ਵਰਤਾਇਆ ਜਿਸ ਤੋਂ ਦੇਖ ਮਿਲਿਆ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦਾ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ

ਤੇਰੇ ਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰ ਇਧਰ ਢੋ ਨ ਲਹਿਣੀ ਧਾਵਦੇ ਇੱਕ ਮੂਲ ਨਾ ਬੁੱਝਣਾ ਆਪਣਾਣ ਹੁੰਦਾ ਆਪ ਗਣਾਇਂਦੇ ਹਾਂ ਟਾਡੀ ਕਾਲੀ ਜਾਤ ਹੋਰ ਤੁਮ ਜਾਤ ਸਦਾਇਂਦੇ ਤੇਰ ਮੰਗਾਂ ਜਿਤ ਜੈ ਧਿਆਇਂਦੇ ਤੇਰ ਮੰਗਾਂ

ਸਾਧਨਾ ਮਾਰੀਆ ਜਿਹਾ ਕਾਲੇ ਕਾਲਣਾ ਤੇ ਵੇਹੋ ਨਾ ਉਪਚਾਰੀਆ ਐਸੀ ਕਲਾ ਨਾ ਖੇਡੀਆ ਜਿੱਧਰ ਗਿਆ ਹਾਰੀਆ ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਆਂ ਮੋਹ ਚਲਾ ਸੋ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਹਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇਸਾਂ ਸੁਹਾਸਾਂ ਸੰਗ ਨਿਭਾਇਆ, ਜਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾਵੈ ਜੇਤਾਵਨ ਕਾ ਸਦਕਾ ਸਰਬ ਸੁਖ ਹੋਏ।

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨਿਤਨੇਮ, ਆਸਾ ਜੀ ਦੀ ਵਾਰ ਦੇ ਕੀਰਤਨ, ਵਾਹਿਗੁਰੂ ਮੰਤਰ ਦੇ ਜਾਪ, ਛੇ ਪੌੜੀਆਂ ਅਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖੇਮਾ ਬਖਸ਼ਣਾ

ਕੁਰਬਾਨ ਕਰਨੀਆ ਧਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਏ ਆਇਆ ਦਿਨ ਆਪਦੇ ਭਾਣ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਭਾਈ ਕਰਮਜੀਤ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਾਰਥ ਰੱਖਣਾ ਭਾਈ ਜਗਤਾਰ ਸਿੰਘ ਜੀ ਉਹਨਾਂ ਦੀ ਦੇਹ ਰੋਗਤਾ ਵਾਸਤੇ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਚੜ੍ਹਦੀਆਂ ਕਲਾ ਬਖਸ਼ਣੀਆਂ ਭਾਈ ਦਲਜੀਤ ਸਿੰਘ ਦੇ ਜਨਮ ਦਿਨ ਤੇ ਸ਼ੁਕਰਾਨੇ ਦੀ ਅਰਦਾਸ ਬੇਨਤੀ ਕਰਵਾਉਂਦੇ ਹਨ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਉਹ ਸਮੂਹ ਪਰਿਵਾਰ ਦੇ ਨਾਮ ਆਪ ਜੀ ਜਾਣਦੇ ਹੋ ਕਿਰਪਾ ਕਰਨੀ ਜੀ ਰਹਿਮਤਾਂ ਪ੍ਰਿਆ ਹੱਥ ਰੱਖਣਾ ਭਾਈ ਗੁਰਪਾਲ ਸਿੰਘ ਦੀ ਤੰਦਰੁਸਤੀ ਵਾਸਤੇ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਰਹਿਮਤਾਂ ਪ੍ਰਿਆਥ ਰੱਖਣਾ ਭਾਈ ਰਿਸ਼ਪਾਲ ਸਿੰਘ ਬਾਜਵਾ ਪਰਿਵਾਰ ਵੱਲੋਂ ਬੱਚਿਆਂ ਦੇ ਕਾਰਜ ਰਾਸ ਦੇ ਸ਼ੁਕਰਾਨੇ ਦੀ ਅਰਦਾਸ ਬੇਨਤੀ ਹੈ ਰਹਿਮਤਾਂ ਪ੍ਰਿਆਥ ਰੱਖਣਾ ਮਨਜੀਤ ਕੌਰ ਸਮੂਹ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸੁੱਖ ਸ਼ਾਂਤੀ ਚੜ੍ਹਦੀਆਂ ਕਲਾ ਬਖਸ਼ਣੀਆਂ ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੇ ਪਾਕਸਾਲ ਸੋਚ ਪਵਿੱਤਰਾ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਜਪੇ ਸ੍ਰੀ ਮੁਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

अहनस सहज सुपाए दर्शन परस्याय गुरु कै।

ਤਾਂ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਨਾਮ ਸਿਮਰਨ ਦੇ ਲਾਹੇ ਪ੍ਰਾਪਤ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰੋ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਸੋ ਆਓ ਹੁਣ ਤਿੰਨ ਸ੍ਰੀ ਖੰਡ ਪਾਤ ਸਾਹਿਬ ਆਰੰਭ ਹਨ, ਉਹਨਾਂ ਦੇ ਨਾਵੇਂ ਮਹੱਲੇ ਦੇ ਸਲੋਕ ਆਰੰਭ ਹੋ ਰਹੇ ਹਨ। ਨਾਲ ਜੋ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਹਿਜ ਪਾਠ ਆਰੰਭ ਹੋਏ ਸਨ, ਉਹਨਾਂ ਦੇ ਵੀ ਨਾਵੇਂ ਮਹੱਲੇ ਦੇ ਸਲੋਕ ਪੜ੍ਹੇ ਜਾਣੇ ਹਨ। ਅੱਜ ਸਾਰਾ ਦਿਨ ਹੀ ਜੋ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਦੀਵਾਨ ਸਜ ਰਹੇ ਹਨ, ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਸਰਸ ਆਹਿਰੀ ਲੈ ਭਰ ਜਾ ਸੰਗਲਾਈ ਪਾਚੋ ਵਾਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਨ ਓ ਆਹੇ ਬਿਨੋਦਾ ਗਾਵਹਿ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੁਚੀ ਲੱਖ ਵਾਰ ਚੁਪੈ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਸ ਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀਅ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ

ਕਰ। ਏ ਗਾਵੈ ਕੋ ਸਾਜ ਕਰੇ ਤਨ ਕਹਿ, ਗਾਵੈ ਕੋ ਜੀ ਲੈ ਫਿਰ ਦੇ। ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨਾ ਆਵੈ, ਤੋਟ ਕਾਤ ਕਾਤ ਕਥੀ ਕੋਟੀ ਕੋਟ ਕੋਟ। ਦੇ ਦਾਦੇ ਲੈ ਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੀ ਪ੍ਰਵਾਹੋ। ਸਾਚਾ ਸਾਹਿਬ ਸਚ ਨਾਏ, ਭਾਖਿਆ ਪਉ ਅਪਾਰ। ਆਖ ਮੰਗੈ ਦੇਹ ਦੇਹ ਦਾਤ ਕਰੇ ਦਾਤਾਰੇ। ਫਿਰ ਕੇ ਅੱਗੇ ਰਖੀਐ ਜਿਤ ਸੈ ਦਰਬਾਰ, ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ ਕਰਮੀ। ਆਵੈ ਕਪੜਾ ਨਦਰੀ ਮੁਖ ਦੁਆਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰੇ। ਤਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਏ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰ ਈਸ਼ਰ ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ। ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਤਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾਇਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ। ਜੇ ਤਿਸਰ ਠੁਪਾਈ, ਵੇਖਾ ਵਿਣ ਕਰਮਾ ਕੇ ਮਿਲੈ ਲਈ। ਮਤ ਵਿਚਰਤ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ। ਨਵਾਂ ਖੰਡਾ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ। ਚੰਗਾ ਨਾ ਔਰ ਖਾਏ ਕਹਿ, ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ, ਤਵਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀ ਕਰ ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤ ਆ ਗੁਣ ਦੇ। ਤਿਹਾ ਕੋਈ ਨਾ ਸੁਝੇ, ਜੇ ਤਿਸ ਗੁਣ ਕੋਈ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤਵਲੇ ਆਕਾਸ਼। ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨ ਸਕੇ ਕਾਲ। ਨਾਨਕ ਭਗਤਾਂ ਸਦਾ ਵੇਗਾ, ਸੁਣਿਆ ਦੁੱਖ ਪਾਪ ਕਾ ਨਾਸ। ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਖ ਸਲਾਹਣ ਮੰਦ। ਸੁਣਿਆ ਜੁਗ ਜੁਗ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵੇਗਾ, ਸੁਣਿਆ ਦੁੱਖ ਪਾਪ ਕਾ ਨਾਸ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ। ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵੇਗਾ, ਸੁਣਿਆ ਦੁੱਖ ਪਾਪ ਕਾ ਨਾਸ। ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ। ਸੁਣਿਆ ਅੰਧੇ ਪਾਵਹਿ ਰਾਹ, ਸੁਣਿਆ ਹੱਥ ਵੇਸ ਗਾਹ। ਨਾਨਕ ਭਗਤਾਂ ਸਦਾ ਵੇਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ। ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਾਸਿਓ ਪ੍ਰਗਟ ਜਾਏ। ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਾਰੈ ਸਾਧਾਰ। ਮੰਨੈ ਤਰੇ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿਮਾਨ। ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ ਸੁਮਾਰ। ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁੱਝੈ ਹੋਵੇ ਸਚਿਆਰ, ਧਵਲੈ ਉੱਪਰ ਕੀਤਾ ਭਾਰ। ਧਰਤੀ ਹੋਰ ਪਰੈ ਹੋਰ, ਹੋਰ ਤਿਸ ਤੇ ਭਾਰਤ ਲੈ ਕਵਣ ਜੋਰ। ਜੀ ਜਾਤ ਰੰਗਾਂ ਕੇ ਨਾਮ, ਸਭਨਾ ਲਿਖਿਆ ਬੁੜੀ ਕਲਾਮ। ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਣ ਸਵਾਲਿਆ ਰੂਪ, ਕੀਤੀ ਦਾਤ ਜਾਣੇ ਕੌਣ ਕੂਤ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਦ ਭਾਵ ਐਸਾ ਹੀ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਹੈ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਅਸੰਖ ਸੂਰ ਮੋਹ ਪੱਖ ਸਾਰ, ਅਸੰਖ ਮੋਹ ਲਿਵਲਾਏ ਤਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੜ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰ ਆਹੇ। ਅਸੰਖ ਮਲੇਸ਼ ਮਲ ਪੱਖਾਹੇ, ਅਸੰਖ ਨਿੰਦਕ ਸਿਰ ਕਰ ਹੈ ਭਾਰ। ਨਾਨਕ ਨੀਚ ਕਾ ਹੈ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵੇ ਅਸੰਖ ਥਾਵੇ, ਅਗਮ ਅਗਮ ਅਸੰਖ ਲੋ। ਅਸੰਖ ਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਲਾਹ।
ਅੱਖਰੀ ਗਿਆਨ ਗੀਤ ਗੁਣ ਗਾਹਾਇ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸਰ ਨਾਹੀ, ਜੇ ਫਰਮਾਏ ਤਿਵ ਤੇ ਪਾਹੇ, ਜੇਤਾ ਕੀਤਾ ਤੇਤਾ ਨਾ ਹੋ ਬਿਣਨਾਵੈ, ਨਾਹੀ ਕੋ ਥਾਉ ਕੁਦਰਤ ਕਵਣ ਕਹਾ, ਵਿਚਾਰ ਵਾਰਿਆ ਨਾ ਜਾਵਾਂ, ਏਕ ਵਾਰ ਜੋ ਤੁਧ ਭਾਵੈ ਸਾਈ, ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰਸਕੇ, ਮੂਤ ਬਲੀਤੀ ਕੱਪੜ ਹੋਏ, ਦੇ ਸਾਬੁਣ ਲਈਏ ਉਹ ਧੋਏ, ਭਰੀਏ ਮਤ ਪਾਪਾ ਕਹਿ ਸੰਗੇ, ਉਹ ਧੋਪੈ ਨਾਵੇਂ ਕਹਿ ਰੰਗ, ਪੁੰਨੀ ਪਾਪੀ ਆਖਣ ਨਾਹੇ ਕਰ ਕਰ।

ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਨ ਲਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸ ਦਾਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਤਿਤ ਕਵਣ ਵਾਰ ਕਵਣ ਸਿਰੁਤੀ ਮਾਹੋ ਕਵਣ ਜੇ ਤੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਣ ਤਿਤ ਵਾਰ ਨਾ ਜੋਗੀ ਜਾਣ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖਾ ਇੱਕ ਦੂਈ ਕਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾ ਪਾਤਾਲ ਆਖਿਆ ਗਾਸਾ ਆ ਗਾਸ ਸੋੜ ਕੋੜ ਭਾਲ ਥੱਕੇ ਵੇਦ ਕਹਿਣ ਇੱਕ ਵਾਦ ਸਹਿ ਸਠਾਰਾ ਕਹਿਣ ਕਤੇ ਬਾਇਆ ਸਲੋ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹੈ ਤੀ ਸੁਰਤ ਨਾ ਪਾਈਆ ਨਦੀਆਂ ਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਮਨੀ ਜੇ ਤਿਸ ਮਨ ਹੋਣਾ ਵਿਸਰ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ

ਉੱਚਾ ਨਾਉ। ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕਉ ਜਾਣੈ ਸੋਏ, ਜੇਵਡ ਆਪ ਜਾਣੈ ਆਪ ਆਪ। ਨਾਨਕ ਨਦਰੀ ਕਰਮੀ ਦਾਤੇ, ਬਹੁਤਾ ਕਰਮ ਲਿਖਿਆ ਨਾ ਜਾਏ। ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗਹਿ ਜੋਦ ਪਾਰ, ਕਿਤਿਆਂ ਗਣਤ ਨਹੀਂ ਵਿਚਾਰ, ਕਿਤੇ ਖਪ ਤੁੱਟੈ ਵਿਕਾਰ, ਕਿਤੇ ਲੈ ਲੈ ਮੁੱਕਰ ਪਾਏ, ਕਿਤੇ ਮੂਰਖਾ ਹੀ ਖਾਏ, ਕਿਤਿਆਂ ਦੁੱਖ ਭੂਖ ਸਾਧ ਮਾਰ। ਏ ਪੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੈ ਹੋਏ, ਹੋ ਰਾਖ ਨ ਸਕੈ ਕੋਏ, ਜੇ ਕੋ ਖਾ ਕੇ ਆਖਣ ਪਾਏ, ਉਹ ਜਾਣੈ ਜੇਤੀਆਂ ਮੋਹਿ ਖਾਏ। ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕਈ ਕੇ, ਜਿਸਨੂੰ ਬਖਸ਼ੇ ਸਿਫਤ ਸਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਮੁੱਲ ਆਵੈ ਮੁੱਲ ਲੈ ਜਾਹੇ, ਅਮੁੱਲ ਭਾਏ ਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀ ਬਾਣ, ਅਮੁੱਲ ਤੁਲ ਮੁੱਲ ਪ੍ਰਵਾਣ, ਅਮੁੱਲ ਬਖਸ਼ੀ।

ਪਾਠ ਪੁਰਾਣੀ ਆਖੇ ਪੜੀ ਕਰੇ ਵਖਿਆਣੀ ਆਖੇ ਬਰਮੇ ਆਖੇ ਇੰਦੇ ਆਖੇ ਗੋਪੀ ਤੈ ਗੋਬਿੰਦ ਆਖੇ ਈਸਰੇ ਆਖੇ ਸਿੱਧੇ ਆਖੇ ਕੀਤੇ ਕੀਤੇ ਬੋਧੇ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹੇ ਕਹੇ ਉਠ ਉਠ ਜਾਏ ਤੇ ਕੀਤੇ ਹੋਰ ਕਰਹਿਤਾ ਆਖਣ ਸਕਹਿ ਕੇ ਜੇ ਵਡਭਾਵੇ ਤੇ ਵਡ ਹੋਏ ਨਾਨਕ।

ਆਜਿਤ ਬਹਿ ਸਰਬ ਸੰਭਾਲੇ ਵਾਜੇ ਨਾਦਨਿਕ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਈਨ ਕੇਤੇ ਗਾਵਣ ਹਾਰੇ ਗਾਵਹਿ ਤੋਹਨ ਪੌਣ ਪਾਣੀ ਬਹਿ ਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜ੍ਹਨ ਰਖੀ ਸਾਰੇ।

ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ।

ਪਾਤਸ਼ਾਹ ਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰ ਹੈ ਬੇਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤੇ ਸਹਿ ਆਦੇਸ ਆਦ ਅਨਿਲ ਅਨਾਦ ਅਨਾਹਤ।

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਬਜੀਆ ਵਧਾਈਆਂ।

ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵਈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਈ ਨਾਮ ਜਿਨਕਾ ਮਨ ਵਸਿਆ ਵਾਜੇ ਸਬਦ ਘਨੇਰੇ ਕਹਾ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾ ਮੇਰਾ ਆਧਾਰੋ ਸਾਚ ਨਾ ਮੈਂ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਵਾਣੀ ਦੇਹ ਨਵਾਣੀ ਲਿਵੈ ਬਾਝੋ ਕਿਆ ਕਰੇ ਬੇਚਾਰੀਆ ਤੁਦ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏ ਸੁਨਾਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਝੋ ਕਿਆ ਕਰੇ ਬੇਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਬਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰ ਹੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੈ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਵਹੁ ਸੰਤ ਪਿਆਰੋ ਅਕਥ ਕੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਬਿਟੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲਾ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮੇ ਅਗੋਚਰਾ ਤੇਰਾ ਅੰਤ ਨ ਪਾਇਆ ਅੰਤ ਨ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਆਈ ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨ ਪਾਇਆ ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੇ ਜੰਦ ਸਭ ਤੋਂ ਜੇ ਪਾਏ ਇੱਕ ਬੇਕ ਪਰਸਨ ਆਇਆ ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤ ਹਕੇਰੇ ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਔਖਾਨੇ ਹੋ ਤਿੱਖੇ ਵੱਲ ਹੋ ਨਿੱਕੇ ਏਤ ਮਾਰਗ ਜਾਣਾ ਗੁਰਪ੍ਰਸਾਦੀ ਜੀ ਨੇ ਆਪ ਤਜਿਆ ਹਰ ਬਾਸਨਾ ਸਮਾਣੀ ਕਹਾ ਨਾਨਕ ਚਾਲ ਭਗਤ ਜੁਗ ਹੋ ਜੁਗ ਨਿਰਾਲੇ ਜਉ ਤੂੰ ਚਲਾਏ ਤਿਵ ਚਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚੱਲੈ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵਹੀ ਕਹਿ ਨਾਨਕ ਸੱਚੇ ਸਾਹਿਬ ਜਿਉ ਪਾਵੈ ਤਿਵੈ ਚਲਾਵੇ ਹੋ ਸੁਹਿਲਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਹੋ ਤਿਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ
ਇੱਕ ਫਿਰ ਹਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹ ਨਾਨਕ ਸ਼ਬਦ ਸੋਏ ਲਾ ਸਤਿਗੁਰੂ ਸੁਨਾਇਆ ਪਵਿੱਤ ਹੋਏ ਸੇ ਜਨਾ ਜਿਨੇ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੇ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਾਹਿਤ ਸਿਉ ਪਵਿੱਤ ਸੰਗਤ ਸੁਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੇ ਮਨ ਵਸਾਇਆ ਕਹਾ ਨਾਨਕ ਸੇ ਪਵਿੱਤ ਜਿਨੇ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਿਜ ਨਾ ਉਪਜਾ ਬਿਨ ਸਹਿਜਾ ਸਹਿਸਾ ਨਾ ਜਾਏ ਨਹ ਜਾਏ ਸਹਿਸਾ ਕਿਤਾ ਸੰਜਮ ਰਹੇ ਕਰਮ ਕਮਾਈ ਸਹਿਸਾ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੁ ਸ਼ਬਦ ਲਾਗੋ ਹਰਸ ਰਹੋ ਚਿਤ ਲਾਏ ਕਹ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਉਪਜਾਏ ਜੀਓ ਮਹਿਲੇ ਬਾਹਰੋ ਨਿਰਮਲ ਜੀਓ ਤੋ

ਸੋ ਸੁਣਹਿ ਨਾਹੀ ਪਰਹਿ ਜਿਉ ਬੇਤਾ ਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂਐ ਹਾਰਿਆ ਜੀ ਉਹ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੋੜ ਕੇ ਸੋਏ ਪਹੁੰਚਾ ਨਾਹੀ ਮਨਸਾ ਸੱਚ ਸਮਾਣੇ ਜਨਮ ਰਤਨ ਜਿਨ ਖਟਿਆ ਭਲੇ ਸੇ ਬਨਜਾਰੇ ਕਹ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸਹਿਤੇ ਸਨਮੁਖ ਹੋਵੇ ਹੋਵਤ ਸਨਮੁਖ ਸਿੱਖ ਕੋਈ ਜੀ ਉਹ ਰਹੇ ਗੁਰੂ ਨਾਲੇ ਗੁਰ ਕੇ ਚੰਨ ਹਿਰਦੈ ਤੇ ਆਈ ਅੰਤਰ ਆਤਮਾ ਸਮਾਲੇ ਆਪ ਛੱਡ ਸਦਾ ਰਹਾ ਪਰ ਨਾ ਗੁਰਬਿਨ ਅਵਰ ਨਾ ਜਾਣਾ ਕੋਏ ਕਹ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨ ਪਾਵੈ ਪਾਵਾ ਮੁਕਤ ਨਾ ਹੋਰ ਥਾ ਕੋਈ ਪੁੱਛੋ ਬਵੇਕੀਆ ਜਾਏ ਅਨੇਕ ਜੂਨੀ ਭਰਮੇ ਆਵੈ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਾ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰ ਹੋ ਗਾਵੋ ਸੱਚੇ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪ ਹੋ ਸਾਰ ਗੁਪਾਣੀ ਕਹਾ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਹਰ ਹਰ ਨਿਤ ਕਰ ਰਸਨਾ ਕਹਿਆ ਕਛੂ ਨਾ ਜਾਣੀ ਚਿਰ ਜਿਨ ਕਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਬ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ ਏਕ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤੱਤਾ ਸਾਰ ਨਾ ਜਾਣੀ ਤੱਤਾ ਸਾਰ ਨਾ ਜਾਣੀ ਗੁਰੂ ਬਾਝੋ ਤੱਤਾ ਸਾਰ ਨਾ ਜਾਣੀ ਤੇ ਗੁਣੇ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਾ ਨਾਨਕ ਸੋ ਤਤ ਪਾਏ ਜਿਸ ਨੂੰ ਅਨਜਨ ਹਰ ਲਿਵ ਲਾਗਾ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਧਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨੋ ਵਸਾਰੀਐ ਮਨੋ ਕਿਉਂ ਵਸਾਰੀਐ ਏ ਵੜਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਹਿ ਪੁਹ ਨਾ ਸਕੇ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਾ ਨਾਨਕੇ ਵੜਦਾਤਾ ਸੋ ਕਿਉਂ ਮਨੋ ਵਸਾਰੀਐ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਦਸਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਬਿਸਰਾ ਮੋਹ ਉਪਜਾ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚ ਮਾਇਆ ਪਾਇਆ ਹਰ ਆਪ ਅਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਬਿਲ ਲਾਈ ਆਇਸਾ ਸਤਿਗੁਰ ਜੇ ਮਿਲਾ ਤਿਸ ਨੂੰ ਸਿਰ ਸੌਪੀਐ ਵਿੱਚੋ ਆਪ ਜਾਏ ਜਿਸ ਦਾ ਜੀ ਉਸ ਮਿਲ ਰਹਾ ਹਰ ਵਸਾ ਮਨ ਆਏ ਹਰ ਆਪ ਅਮੁੱਲ ਕਹਿ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਈ ਹਰ ਰਾਸ ਮੇਰੀ ਮਨ ਬਣਜਾਰਾ ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੋ ਜੀਓ ਲਾਹ ਕਟੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰੇ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਚ ਕਿਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਐ ਹਰ ਰਸ ਬਹੁੜ ਨ ਦ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲਾ ਜਿਸ ਆਏ ਕਹਿ ਨਾਨਕ ਹੋਰ ਅਨਰਸ ਆਵਿਸਰੇ ਜਾਂ ਹਰ ਬਸੈ ਮਨ ਆਏ ਏ ਸਰੇਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਰ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਾ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ
ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾ ਪਾਈ ਅਨ ਹੱਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਾ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੈਂ ਆਇਕਾ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕੇ ਉਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨੇਤਰੋ ਮੇਰੇ ਹੋ ਹਰ ਤੋਂ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਬਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਾ ਨਾਨਕੇ ਨੇਤਰ ਅੰਧ ਸੀ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸ਼ਰਵਣ ਹੋ ਮੇਰੇ ਹੋ ਸੱਚ ਸੁਣਨ ਹੈ ਨੋ ਪਠਾਈ ਸੱਚ ਸੁਣਨਾ ਨੋ ਪਠਾਈ ਸਰੀਰ ਲਾਏ ਸੁਣੋ ਸਤ ਬਾਣੀ ਜਦ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਅਲਖ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨਾ ਨੋ ਪਠਾਈ ਹਰ ਜੀਉ ਗੁਫਾ ਅੰਦਰ ਰੱਖ ਕਾ ਬਾਜਾ ਪਵਣ ਵਜਾਇਆ ਵਜਾਇਆ ਬਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਵ ਨਾਵ ਨਿਧ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕਾ ਬਾਜਾ ਪਵਣ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸਾਚਾ ਜਿੱਥੇ ਸਦਾ ਸੱਚ ਧਿਆਵ ਹੀ ਸੱਚੋ ਧਿਆਵ ਹੈ ਜਾ ਤੁਧ ਭਾਵ ਹੈ ਗੁਰਮੁਖ ਜਿਨ੍ਹਾਂ ਬੁਝਾਵ ਹੀ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੀ ਕਹਿ ਨਾਨਕ ਸੱਚ ਸੋਹਿਲਾ ਸੱਚੈ ਕਰ ਗਾਵੇ ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾ

ਮਹਾਰਾਜ ਜੀ ਆਪ ਜੀਆਂ ਦੇ ਹਜੂਰ ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਪਰਸੋਂ ਰੋਜ ਤੋਂ ਤੁਰਕੀ ਪਾਣੀ ਦੇ ਤਿੰਨ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹੋਏ ਆ। ਇਸ ਵੇਲੇ ਸੰਪੂਰਨਤਾਵਾਂ ਹੋਈਆਂ ਹਨ। ਇੱਕ ਸਹਿਜ ਪਾਠ ਦੀ ਕੀ ਸੰਪੂਰਨਤਾ ਹੋਈ ਹੈ। ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤਾਂ ਦੇ ਪਰਿਵਾਰਾਂ ਦੇ ਹਿਰਦੇ ਤੇ ਵਸਾਉਣਾ। ਪਹਿਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਦਰ ਕਰਦੇ ਪ੍ਰੀਤਵਾਨ ਭਾਈ ਗੁਰਚਰਨ ਸਿੰਘ, ਬੀਬੀ ਕਮਲਜੀਤ ਕੌਰ ਸਮੂਹ ਪਰਿਵਾਰ ਵੱਲੋਂ, ਸੱਚੇ ਪਾਤਸ਼ਾਹ ਜੀ

ਦੀ ਪੜ੍ਹਾਈ ਪੂਰੀ ਹੋਣ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਗਈ ਹੈ। ਕਿਰਪਾ ਕਰਨੀ ਪਾਤਸ਼ਾਹ ਜੀਓ, ਪਰਿਵਾਰ ਦੀ ਕੀਤੀ ਹੋਈ ਸੇਵਾ ਥਾਏ ਪਾਉਣੀ ਸੱਚੇ ਪਾਤਸ਼ਾਹ ਜੀਓ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਬੱਚਿਆਂ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਸਮੂਹ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਦੂਸਰੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਸੱਚੇ ਪਾਤਸ਼ਾਹ ਜੀਓ, ਸਮੂਹ ਢਿੱਲੋਂ ਪਰਿਵਾਰ ਵੱਲੋਂ ਆਪਣੀ ਬੱਚੀ ਰਮਨਦੀਪ ਕੌਰ ਦੇ ਸੱਚੇ ਪਾਤਸ਼ਾਹ ਜੀ ਗ੍ਰੈਜੂਏਸ਼ਨ ਹੋਣ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾਈ ਹੈ। ਪਰਿਵਾਰ ਦੀ ਕੀਤੀ ਹੋਈ ਸੇਵਾ ਸਫਲੀ ਕਰਨੀ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਸਮੂਹ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਤੀਸਰੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਭਾਈ ਜਸਬੀਰ ਸਿੰਘ, ਬੀਬੀ ਹਰਿੰਦਰ ਕੌਰ ਅਤੇ ਉਹਨਾਂ ਦੇ ਬੇਟੇ ਅਹਿਨ ਸਿੰਘ, ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀਓ, ਆਪਣੀ ਮਾਤਾ ਜੀ ਬੀਬੀ ਪਰਮਜੀਤ ਕੌਰ ਦੀ ਪਹਿਲੀ ਬਰਸੀ ਮਨਾਉਂਦਿਆਂ ਹੋਇਆਂ ਕਰਵਾਈ ਗਈ ਸੱਚੇ ਪਾਤਸ਼ਾਹ ਜੀ। ਪਰਿਵਾਰ ਦੀ ਕੀਤੀ ਹੋਈ ਸੇਵਾ ਥਾਏ ਪਾਉਣੀ ਸੱਚੇ ਪਾਤਸ਼ਾਹ ਜੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਗੁਰਮਤ ਅਨੁਸਾਰ ਪਰਿਵਾਰ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ ਸੱਚੇ ਪਾਤਸ਼ਾਹ ਜੀਓ। ਸ੍ਰੀ ਸਹਿਜ ਪਾਠ ਦੀ ਸੰਪੂਰਨਤਾ ਹੋਈ ਸੱਚੇ ਪਾਤਸ਼ਾਹ ਜੀ।

ਜਕਾਰਾ ਗਜਾਵੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲ ਦੇ ਮਨ ਨੂੰ ਭਾਵੇ ਸਤਿ ਸ੍ਰੀ ਸ਼ਹੀਦੋ ਸਿੰਘੋ ਸਤਿਗੁਰੋ ਰੱਖਿਓ ਬਿਰਧ ਮਾੜੇ ਦੀ ਲਾਜ ਸਰਬੱਤ ਖਾਲਸਾ ਜੀ ਕੀ ਅਰਦਾਸ ਜਕਾਰਾ ਗਜਾਵੇ ਜਨਰਲ ਸੁਵੇਗ ਸਿੰਘ ਭਾਈ ਅਮਰੀਕ ਸਿੰਘ ਬਾਬਾ ਥਾਰਾ ਸਿੰਘ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਦੇਖ ਦੇਖ ਦੇਖ ਦੇਖ ਪੰਥ ਕੀ ਪੰਥ ਕੀ ਰਾਜ ਕਰੇਗਾ ਰਾਜ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਨੇ ਪਾਰ ਬਖਸ਼ਿਸ਼ ਰਹਿਮਤ ਕੀਤੀ, ਅਖੰਡ ਪਾਠਾਂ ਦੇ ਭੋਗ ਪਏ। ਆਓ ਮੈਂ ਬੇਨਤੀ ਕਰਾਂਗਾ ਤਿੰਨਾਂ ਹੀ ਪਰਿਵਾਰਾਂ ਨੂੰ, ਗੁਰੂ ਘਰ ਦੀ ਬਖਸ਼ਿਸ਼ ਰਹਿਮਤ ਜੋ ਹੈ ਉਹ ਲਓ, ਆ ਕੇ ਜੀ ਸਿਰ ਪਾਓ। ਸਾਰੇ ਪਰਿਵਾਰ ਸਤਿਕਾਰ ਯੋਗ ਭਾਈ ਗੁਰਚਰਨ ਸਿੰਘ ਜੀ, ਰਮਨਦੀਪ ਕੌਰ ਜੀ ਅਤੇ ਜਸਵੀਰ ਸਿੰਘ ਜੀ, ਸਾਰੇ ਪਰਿਵਾਰ ਨੂੰ ਬੇਨਤੀ ਹੈ ਆਪੋ ਆਪਣਾ ਸਿਰੋਪਾਓ ਲਵਾ ਕੇ ਜੀ।

ਵਾਹਿਗੁਰੂ ਜੀਓ ਕਹੇ ਵਾਚ ਬੇਨਤੀ ਚੋ ਪਈ ਹਮਰੀ ਕਰੋ ਹਾਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚੰਮਾ ਰਹੇ ਹਮਾਰਾ ਆਪਣਾ ਜਾਨ ਕਰੋ ਪਤਪਾਰਾ ਹਮਰੇ ਦੁਸਵੇ ਤੁਮ ਗਾਓ ਆਪਾ ਦੇ ਮੋਹਿ ਬਚਾਓ ਸੁਖੀ ਵਸੇ ਮੋਰ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਹ ਰੱਛਾ ਨਿਜ ਕਰਦੇ ਕਰੀਏ ਸਭ ਬੈਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੀਐ ਚੁਣ ਚੁਣ ਸਤਰਾ ਮਾਰੇ ਮਾਰੀਐ ਆਪਾ ਦੇ ਮੁਝੇ ਵਰੀਏ ਮਨ ਕਾਲ ਕਾ ਤ੍ਰਾਸ ਮਰੀਐ ਹੂ ਜੋ ਸਦਾ ਮਾਰੇ ਪੱਛਾ ਸ੍ਰੀ ਜੋ ਕਰਿਓ ਰੱਛਾ ਰੱਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਨ ਕੇ ਅੰਤਾ ਤਮੋਹੋ ਪੁਰੀ ਚਿਤਰ ਦਸਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸਿਵਜੀ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਤਮਾਸਾ ਜਵਨ ਕਾਲ ਜੋਗੀ ਸਭ ਕੀ ਹੋ ਵੇਦ ਰਾਜ ਬ੍ਰਹਮਾ ਜੋਤੀ ਹੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਮਹਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਉਪਜਾਇਓ ਆਦਿ ਅੰਤ ਕੈ ਅਵਤਾਰਾ ਸੋਇ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵਕੁਨ ਕੋ ਸਭਗੁਨ ਸੁਖ ਦਿਓ ਸ਼ਤਰੰਗ ਗੋਪਾਲ ਮੋਹਦ ਕੀ ਹੋ ਘੜ ਘੜ ਕੇ ਅੰਤਰ ਕੀ ਜਾਣ ਭਲੇ ਬੁਰੇ ਕੀ ਪੀਰ ਪਛਾਣ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦਿਸ਼ਕਾਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੇ ਕਰ ਕਟ ਕੇ ਪਰ ਪੜਕੀ ਜਾਣੇ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਧਰਤਾ ਦੇ ਅਪਾਰਾ ਜਾਵਿਆ ਕਰ ਕਰਦ ਹੋ ਕਬ ਹੋ ਤੁਮ ਮੈਂ ਮਿਲਦੇ ਤਰ ਸਬੂਨ ਜੇਤੇ ਬਦਨ ਸੇ ਸਭ ਧਾਰੇ ਆਪਾ ਆਪਣੀ ਮੂਝ ਉਚਾਰੇ

ਕਰੋ ਸਿੱਖ ਵਾਰ ਸਿੱਖ ਸੰਗ ਕਰੋ ਦੁਸ਼ਟ ਦੇ ਉਠ ਵਧ ਪਾਤਾ ਸਗਲ ਮਲੇਸ਼ ਕਰੋ ਰਣਘਾਤਾ ਜੇ ਅਸਤੁਤਾ ਸੜਨੀ ਪਰੇ ਤਿਨਕੇ ਦੁਸ਼ ਦੁਖ ਤੁਮੈ ਮਰੇ ਪੁਰਖ ਜੋਨ ਪਪਰੇ ਤਿਆਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਈ ਹੈ ਤਾਂ ਕਿ ਕਾਲ ਲਿਖਣੇ ਆਇਆ ਰਛਾ ਹੋਏ ਤਾਂ ਇਸ ਕਾਲਾ ਦੁਸ਼ਟ ਹਰਿਸ਼ਟਰੇ ਤਤਕਾਲਾ ਕਿਰਪਾ ਦਿਸ਼ਤਨ ਜਾਨ ਹਰਿਓ ਤਾਂ ਕਿ ਤਾਪ ਤਨਕ ਮੋਹ ਹਰਿਓ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਾਸ ਵੇ ਸਕਨ ਕੋਈ ਇੱਕ ਵਾਰ ਜਿਨ ਤੁਮੇ ਸਮਾਰਾ ਕਾਲ ਪਾਸ ਦਿੱਤਾ ਏ ਵਾਰਾ ਜਿਨ੍ਹਾਂ ਨਾਮ ਤਿਆਰੋ ਕਹਾ ਦਾਰ ਦੁਸ਼ ਦੋ ਤੇਰਾ ਖੜਕੇਤ ਮੈਂ ਸਨ ਤਿਆਰੀ ਆਪਾ ਦਿਲ ਵਾਰੀ ਸਰਬ ਠੌਰ ਮੋ ਸਾਈ ਦੁਸ਼ ਦੋਖ ਤੇ ਲੇ ਉਪਚਾਏ ਕਿਰਪਾ ਕਰੀ ਅੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲਵ ਸਕਲ ਦੇਹ ਕੋ ਹਰਤਾ ਦੁਸ਼ ਦੋਖੀਨ ਕੋਚਾ ਕਰਤਾ ਸ੍ਰੀ ਤੁਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਬਾਂਛਿਤ ਫਲ ਪਾਵੇ ਸੋਈ ਦੁਖ ਨੰਦ ਸੇ ਵਿਆਪਤ ਕੋਈ ਅੜਲ ਸੁਨੇ ਗੁੰਗ ਜੋ ਜਾਇ ਸਰਸਨਾ ਪਾਵੇ ਸੁਨੇ ਮੂਰ ਚਿਤਲਾਏ ਚਤੁਰਤਾ ਆਵੇ ਦੁਖ ਦਰਦ ਪਾਉ ਨਿਕਨਤ ਨਰ ਕੇ ਰਹੇ ਹੋਂ ਜੋ ਜਾ ਕੀ ਇੱਕ ਵਾਰ ਚੌਪੀ ਕੋ ਕੇ ਚੌਪੀ ਸਵਈ ਹੈ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਿਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇ ਸਵੈ ਵੋ ਭੇਦ ਕਹੇ ਅਮੇਕ ਨਾ ਜਾਣਿਓ ਸ੍ਰੀ ਅਸਭਾਨ ਕਿਰਪਾ ਤਮਨੀ ਕਰ ਮੈਂ ਨਾ ਕਿਉਂ ਸਭ ਤੋਂ ਵਿਖਾਨਿਓ ਦੋਰਾ ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ ਬਾਹੇਂਗੇ ਕੀ ਲਾਜ ਅਸ ਗੋਬਿੰਦ ਦਾਸ ਦੁਆਰ ਸਗਲ ਦੁਆਰ ਕੋ

0: ਬੋਲਾਂ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਜ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਜਿੱਥੇ ਸਬਦ ਖੁਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣੇ ਦੇ ਆਵੇ ਤਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਇਸ ਵੇਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣਾਂ ਦੀ ਸੇਵਾ ਹੋਈ ਹੈ ਚੌਪੀ ਸਾਹਿਬ ਦਾ ਜਾਪ ਹੋਇਆ ਹੈ ਸੁੱਖ ਆਸਣਾਂ ਦੀ ਸੇਵਾ ਕਰਦਿਆਂ ਚੌਪੀ ਸਾਹਿਬ ਦਾ ਜਾਪ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪਦੇ ਪਾਵਨ ਸਵਾਰਾ ਸਾਹਿਬ ਸੱਚਖੰਡ ਵਿਖੇ ਜਾ ਰਹੇ ਹਨ ਚਾਲੇ ਪਾਉਣ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਾਰੀਆਂ ਤਾਰਾਂ ਕੱਢ ਕੇ ਨਾ ਸਾਫ਼ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ 3 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ ਨੇ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ, ਗੁਰੂ ਜੀ ਦੇ ਹੁਕਮ ਸਰਵਣ ਕੀਤੇ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਗੁਰੂ ਜੀ ਦੇ ਚਰਨ ਪਰਸੇ ਨੇ, ਮਹਾਰਾਜ ਗੁਰਮਤਿ ਅਨੁਸਾਰ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ ਅਤੇ ਦਾਰਾਈ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨ। ਇੱਕ ਸ੍ਰੀ ਸਹਿਜ ਪਾਠ ਸਾਹਿਬ, ਜੋ ਸੰਗਤ ਵੱਲੋਂ ਸੇਵਾਦਾਰਾਂ ਨੇ, ਸੰਗਤ ਨੇ ਆਪ ਬਾਣੀ ਪੜ੍ਹ ਕੇ ਜੋ ਸੰਪੂਰਨ ਕੀਤਾ ਹੈਗਾ, ਉਹ ਉਸ ਦੇ ਭੋਗ ਪਾਏ ਗਏ ਨੇ। ਇਹ ਸਹਿਜ ਪਾਠ ਸਾਹਿਬ 1984 ਦੇ ਸਮੂਹ ਸ਼ਹੀਦਾਂ ਦੀ ਯਾਦ 'ਚ, 3 ਘੱਲੋਘਰ ਦੀ ਯਾਦ 'ਚ ਸੰਗਤਾਂ ਨੇ ਆਪ ਬਾਣੀ ਪੜ੍ਹੀ ਹੈ ਅਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਜਿਨ੍ਹਾਂ ਸੇਵਾਦਾਰਾਂ ਨੇ ਰੌਲਾਂ ਲਾਈਆਂ ਨੇ, ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਆਪ ਸੰਗਤਾਂ ਦਾ ਧੰਨਵਾਦ, ਜਿਹੜੇ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਹੋ। 5 ਤਰੀਕ ਨੂੰ ਜਨਰਲ ਸਵੇਖ ਸਿੰਘ ਸ਼ਹੀਦ ਹੁੰਦਾ ਅਤੇ ਜਨਰਲ ਸਵੇਖ ਸਿੰਘ ਜਦੋਂ ਸ਼ਹੀਦ ਹੋਣ ਤੋਂ ਪਹਿਲਾਂ ਸੰਤ ਜੀ, ਸੰਤ ਬਾਬਾ ਜਰਨੈਲ ਸਿੰਘ ਜੀ ਸਵੇਖ ਸਿੰਘ ਨੂੰ ਕਹਿੰਦੇ ਕਿ ਸਵੇਖ ਸਿੰਘ ਜੀ, ਜੋ ਫੌਜ ਹੈ ਪ੍ਰਕਰਮਾ 'ਚ ਪਹੁੰਚ ਗਈ ਹੈ, ਅਤੇ ਜਨਰਲ ਸਵੇਖ ਸਿੰਘ ਕਹਿੰਦਾ, ਸੰਤ ਜੀ, ਮੇਰੀਆਂ ਰਗਾਂ ਵੱਡੇ ਵਡੇਰਿਆਂ ਦਾ ਖੂਨ ਆ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਭਾਈ ਮਹਿਤਾਬ ਸਿੰਘ ਭੰਗੂ, ਜਿਨ੍ਹਾਂ ਦੇ ਇਹ ਅੰਸ਼ ਵੰਸ਼ 'ਚੋਂ ਜਨਰਲ ਸਵੇਖ ਸਿੰਘ ਸਨ, ਕਹਿੰਦੇ ਆਉਣ ਦਿਓ ਜ਼ਰਾ ਇਹਨਾਂ ਨੂੰ ਅੱਗੇ, ਦੇਖਿਓ ਸਹੀ ਇਹਨਾਂ ਦੇ ਧੜਾਂ ਤੋਂ ਪੈਰ ਮੈਂ ਵੱਖ ਕਿਵੇਂ ਕਰਦਾ। ਅਤੇ ਉਹ ਕਰਕੇ ਵਿਖਾਇਆ ਉਸ ਜਰਨੈਲ ਨੇ, ਬੜੇ ਸੂਰਬੀਰ ਯੋਧੇ ਮਹਾਂਬਲੀ ਸੰਤ ਬਾਬਾ ਜਰਨੈਲ ਸਿੰਘ ਜੀ, ਉਹ 6 ਜੂਨ ਨੂੰ ਸ਼ਹੀਦ ਹੁੰਦੇ ਆ ਅਤੇ ਅੱਜ ਜੋ ਕੱਲ੍ਹ 6 ਜੂਨ ਨੂੰ ਗੁਰੂ ਕੀ ਸੰਗਤ, ਸਾਰੇ ਗੁਰਦੁਆਰਾ ਸਾਹਿਬਾਨ, ਸਾਰੀਆਂ ਜਥੇਬੰਦੀਆਂ ਰਲ ਕੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ 'ਚ, ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਤੇ ਸਮੂਹ ਸ਼ਹੀਦ ਸਿੰਘ ਜੋ 3 ਘੱਲੂਘਰ ਦੇ 1984 ਦੇ, ਉਹਨਾਂ ਦੇ ਸੰਬੰਧ ਵਿੱਚ ਨਗਰ ਕੀਰਤਨ ਅਤੇ ਪਾਤਸ਼ਾਹੀ ਰੈਲੀ ਬੜੀ ਪਿਆਰ ਅਤੇ ਉਤਸ਼ਾਹ ਦੇ ਨਾਲ ਉਹਨਾਂ ਨੂੰ ਯਾਦ ਕਰਦੇ ਹੋਏ ਕੱਢਦੇ ਨੇ। ਅਤੇ ਕੱਲ੍ਹ ਵੀ ਬੇਅੰਤ ਸੰਗਤਾਂ ਉੱਥੇ ਬਹੁਤ ਭਾਰੀ ਇਕੱਠ ਹੋਇਆ ਅਤੇ ਅਰਦਾਸ ਕੀਤੀ ਸਨ ਫਰਾਂਸਿਸਕੋ ਦੀ ਧਰਤੀ 'ਤੇ। ਉੱਥੇ ਗੁਰੂ ਸਾਹਿਬ ਜੀ ਦੀ ਜੋ ਆਸ਼ੀਰਵਾਦ, ਸ਼ਹੀਦਾਂ ਨੂੰ ਯਾਦ ਕਰਕੇ ਉਹਨਾਂ ਦੀ ਆਸ਼ੀਰਵਾਦ ਲਈ, ਅਤੇ ਉੱਥੇ ਵਿਦੇਸ਼ਾਂ 'ਚੋਂ ਬੁਲਾਰੇ ਆਏ, ਸਾਰੇ ਹੀ ਬੁਲਾਰੇ ਇੱਕ ਦੂਜੇ ਤੋਂ ਅੱਗੇ ਸੀ, ਮੈਂ ਹੁਣ ਉਹਨਾਂ ਦਾ ਬਾਲਾ ਜ਼ਿਕਰ ਨਹੀਂ ਕਰਾਂਗਾ। ਅਤੇ 7 ਜੂਨ ਨੂੰ ਕੀ ਹੋਇਆ ਸਾਡੇ ਨਾਲ, ਇਹ ਸ਼ਹੀਦੀ ਹਫ਼ਤਾ ਹੈ, 7 ਤਰੀਕ ਨੂੰ ਜਿਹੜੀ ਫੌਜ ਸੀ ਜਦੋਂ ਅੰਦਰ ਚਲ ਗਈ 6 ਤਰੀਕ ਨੂੰ, ਅਤੇ ਉਹਨਾਂ ਨੇ ਜਿੰਨੇ ਸ਼ਰਧਾਲੂ ਸਿੱਖ, ਗੁਰੂ ਦੇ ਪਿਆਰੇ ਬੀਬੀਆਂ ਭੈਣਾਂ, ਬੱਚੇ ਬਜ਼ੁਰਗ ਅਤੇ ਸਾਰੇ, ਉਹਨਾਂ ਨੇ ਜਿਹੜੀ ਸੰਗਤ ਅੰਦਰ ਜਾਂਦੀ ਸੀ ਉਹਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ, ਅਤੇ ਜਿਹੜੀਆਂ ਸਰਾਵਾਂ ਦੇ ਕਮਰੇ ਸੀ ਉਹਨਾਂ ਵਿੱਚ ਲਾਸ਼ਾਂ ਰੱਖ ਕੇ, ਅਤੇ ਇੱਕ ਇੱਕ ਕਮਰੇ 'ਚ 40-40, 50-50 ਬਾੜ ਕੇ ਉਹਨਾਂ ਲਾਸ਼ਾਂ ਦੇ ਉੱਤੇ ਮਿੱਟੀ ਤੇਲ ਛਿੜ ਕੇ ਪੈਟਰੋਲ ਅਤੇ ਅੰਦਰ ਅੱਗ ਲਾ ਦਿੰਦੇ ਸੀ, ਜਿਹੜੇ ਅੰਦਰ ਵੜਦੇ ਸੀ ਉਹ ਵੀ ਸ਼ਹੀਦ ਹੋ ਜਾਂਦੇ ਸੀ। ਇਸ ਤਰ੍ਹਾਂ ਸਿੱਖ ਕੌਮ ਦੇ ਨਾਲ ਜ਼ੁਲਮ ਹੋਇਆ, ਮੈਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ, ਪਰ ਮੈਂ ਫਿਰ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦਾ ਹੋਇਆ, ਸੰਤ ਬਾਬਾ ਜਰਨੈਲ ਸਿੰਘ ਜੀ ਜੋ ਸੱਚਖੰਡ ਵਾਸੀ, ਜਿਨ੍ਹਾਂ ਨੇ ਇੱਕ ਇਤਿਹਾਸ ਪੈਦਾ ਕਰ ਦਿੱਤਾ, ਅਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਮੈਂ 1-2 ਜਕਾਰੇ ਛੱਡਾਂਗਾ ਸੰਤ ਬਾਬਾ ਜਰਨੈਲ ਸਿੰਘ ਜੀ ਅਤੇ ਉਹਨਾਂ ਸ਼ਹੀਦ ਸਿੰਘਾਂ ਦੀ ਯਾਦ ਵਿੱਚ। ਤੁਸੀਂ ਡਟ ਕੇ ਜਵਾਬ ਦੇਣਾ।

0: ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕਦੀ ਖਿਮਾ। ਅਗਲਾ ਪ੍ਰੋਗਰਾਮ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ, ਮੁੱਖ ਸੇਵਾਦਾਰ, ਅਤੇ ਗਿਆਨੀ ਹਰਪ੍ਰੀਤ ਸਿੰਘ ਜੀ, ਗਿਆਨੀ ਬਲਜੀਤ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜਿਆ। ਭਾਈ ਸਾਹਿਬ ਹੁਣੀ ਜਦੋਂ ਪਹਿਲਾ ਸ਼ਬਦ ਸ਼ੁਰੂ ਕੀਤਾ, ਸੰਤਾਂ ਨਾਲ ਬੈਰ ਕਮਾਮ ਦੇ, ਦੁਸ਼ਟਾਂ ਨਾਲ ਮੋਹ ਪਿਆਰ। ਅਸੀਂ ਸੰਤਾਂ ਨੂੰ ਯਾਦ ਕਰ ਰਹੇ ਹਾਂ, ਬੜਿਆਂ ਨੇ ਬੈਰ ਕਮਾਇਆ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਲ। ਉਹ ਪੂਰਨ ਸੰਤ ਸੀ, ਜੂਝ ਕੇ ਸ਼ਹੀਦ ਹੋਏ, ਪੁਰਾਤਨ ਇਤਿਹਾਸ ਉਹਨਾਂ ਨੇ ਦੁਹਰਾਤਾ, ਕੋਈ ਆਮ ਰੂਹ ਨਹੀਂ ਸੀ। ਅਤੇ ਨਾਲ ਜਿਹੜੇ ਯੋਧੇ ਮਹਾਂਵੀਰ ਮਹਾਂਬਲੀ ਯੋਧੇ, ਉਹ ਵੀ ਸੰਤਾਂ ਵਰਗੇ ਉੱਥੇ ਜੂਝ ਕੇ ਸ਼ਹੀਦ ਹੋਏ। ਇਹ ਹਫ਼ਤਾ ਸਾਰਾ ਆਪਾਂ ਉਹਨਾਂ ਦੀ ਯਾਦ ਵਿੱਚ ਸ਼ਹੀਦੀ ਹਫ਼ਤਾ ਮਨਾ ਰਹੇ ਹਾਂ। ਇਸ ਤੋਂ ਪਹਿਲਾਂ ਕਿ ਮੈਂ ਭਾਈ ਕੁਲਦੀਪ ਸਿੰਘ ਜੀ ਨੂੰ, ਦਮਦਮੀ ਟਕਸਾਲ ਵਾਲਿਆਂ ਨੂੰ ਕਥਾ ਲਈ ਕਹਾਂ, ਉਸ ਤੋਂ ਪਹਿਲਾਂ ਮੈਂ ਜਿੰਨੀ ਸੰਗਤ ਕੱਲ੍ਹ ਮਹਾਨ ਨਗਰ ਕੀਰਤਨ ਅਤੇ ਜੋ ਪਾਤਸ਼ਾਹੀ ਰੈਲੀ, ਸਮੂਹ ਸ਼ਹੀਦ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ, ਅਤੇ 1984 ਦੇ ਤੀਜੇ ਘੱਲੂਘਾਰੇ ਦੇ ਸ਼ਹੀਦ, ਜਿਨ੍ਹਾਂ ਦੇ ਸੰਬੰਧ ਵਿੱਚ ਨਗਰ ਕੀਰਤਨ ਅਤੇ ਪਾਤਸ਼ਾਹੀ ਰੈਲੀ ਕੱਲ੍ਹ ਹੋਈ, ਸਾਰੇ ਗੁਰਦੁਆਰਾ ਸਾਹਿਬਾਨ, ਉਹਨਾਂ ਦੇ ਕਮੇਟੀਆਂ, ਉਹਨਾਂ ਦੇ ਸੰਗਤ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਅਤੇ ਇੱਥੋਂ ਦੀ ਸੰਗਤ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਅਤੇ ਵਿਸ਼ੇਸ਼ ਧੰਨਵਾਦ ਮੈਂ ਕਰਦਾ ਸਾਡੇ ਜਿਹੜੇ ਬੱਚੇ ਇੱਥੇ 2 ਦਿਨ ਲਾ ਕੇ ਰਫ ਜੋ ਲੱਕੜ ਦਾ ਕੰਮ ਸੀ ਉਹ ਫਲੋਟ ਤਿਆਰ ਕੀਤੇ, ਫਰੀ ਮਾਊਂਟ ਵਿਖੇ 5 ਫਲੋਟ। ਉਹ ਫਿਰ ਉੱਥੇ ਸੈਨ ਫਰਾਂਸਿਸਕੋ ਪਾਰਕਿੰਗ ਰੈਂਟ ਕੀਤੀ, ਅਤੇ ਸਾਡੇ ਬੱਚੇ ਪੜ੍ਹੇ ਲਿਖੇ ਜੋ ਬੱਚਿਆਂ ਨੇ ਜਾ ਕੇ 4 ਦਿਨ ਰਾਤ ਕਰਕੇ ਉਹਨੂੰ ਡੈਕੋਰੇਟ ਕੀਤਾ, ਉਹਨਾਂ ਨੂੰ ਤਿਆਰ ਕੀਤਾ। ਮੈਂ ਉਹਨਾਂ ਬੱਚਿਆਂ ਦਾ ਵੀ ਧੰਨਵਾਦ ਕਰਦਾ। ਅਤੇ ਵੱਡੀ ਗੱਲ ਇਹ ਹੋਈ ਸਾਨੂੰ ਮਾਣ ਵਾਲੀ ਕਿ ਜਦੋਂ ਨਗਰ ਕੀਰਤਨ ਤੁਰ ਕੇ ਉੱਥੇ ਜਾ ਕੇ ਸ਼ੁਰੂਆਤ ਵਿੱਚ ਕਵੀਸ਼ਰੀ ਕੀਤੀ ਬੱਚਿਆਂ ਨੇ, ਗੁਰਦੁਆਰਾ ਸਾਹਿਬ ਫਰੀ ਮੁੰਡਿਆਂ ਨੇ, ਅਤੇ ਜਦੋਂ ਸਿੱਖ ਸੈਂਟਰ ਪਹੁੰਚ ਗਏ ਉੱਥੇ ਜਾ ਕੇ ਪਹਿਲਾਂ ਖਾਲਸਾ ਸਕੂਲ ਦੇ ਬੱਚਿਆਂ ਨੇ ਕੀਰਤਨ ਇੱਕ ਸ਼ਬਦ ਪੜ੍ਹਿਆ ਸ਼ੁਰੂਆਤ ਵਿੱਚ, ਫਿਰ ਕਵੀਸ਼ਰੀ ਕੀਤੀ ਬੱਚਿਆਂ ਨੇ ਗੁਰਦੁਆਰਾ ਸਾਹਿਬ ਫਰੀ ਮੁੰਡਦੇ ਨੇ। ਅਸੀਂ ਆਪਣੇ ਬੱਚਿਆਂ 'ਤੇ ਮਾਣ ਕਰਦੇ ਹਾਂ। ਅਤੇ ਸਾਨੂੰ ਇਸ ਤਰ੍ਹਾਂ ਬੱਚਿਆਂ ਨੂੰ ਇਤਿਹਾਸ ਦੱਸਣਾ ਚਾਹੀਦਾ, ਗੁਰਬਾਣੀ ਨਾਲ ਜੋੜਨਾ ਚਾਹੀਦਾ, ਜਿਹੜੇ ਕਿ ਅਸੀਂ ਉਪਰਾਲੇ ਕਰਦੇ ਹਾਂ। ਪ੍ਰਬੰਧਕ ਹਮੇਸ਼ਾ ਸੋਚਦੇ ਕਿ ਸਾਡੇ ਬੱਚੇ ਗੁਰਬਾਣੀ ਨਾਲ ਜੁੜਨ, ਅਤੇ ਗਾਂਹ ਆਉਣ ਵਾਲਾ ਜਿਹੜਾ ਭਵਿੱਖ ਆ ਸਾਡੇ ਬੱਚੇ, ਇਹ ਇੱਥੇ ਬਾਗਡੋਰ ਸਾਂਭਣ, ਕਿਉਂਕਿ ਅਸੀਂ ਕਿੰਨਾ ਕੁ ਚਿਰ ਸੇਵਾ ਕਰ ਲੈਣੀ ਆ, ਇਹ ਬੱਚਿਆਂ ਨੇ ਗਾਂਹ ਕਰਨੀ ਆ। ਅਤੇ ਬੱਚਿਆਂ ਦਾ ਕੈਂਪ ਕੱਲ੍ਹ ਨੂੰ ਸ਼ੁਰੂ ਹੋਣਾ 8 ਵਜੇ ਤੋਂ 5 ਵਜੇ ਤੱਕ। ਮੈਂ ਇਹ 3-4 ਹਫ਼ਤੇ ਚੱਲਣਾ। ਮੈਂ ਮਾਪਿਆਂ ਨੂੰ ਵੀ ਬੇਨਤੀ ਕਰਦਾ ਕਿ ਆਓ, ਉਹਨਾਂ ਬੱਚਿਆਂ ਨੂੰ ਨਾਲ ਲੈ ਕੇ ਆਓ, ਜਿੰਨਾ ਜਿੰਨਾ ਕਿਸੇ ਕੋਲ ਸਮਾਂ ਉਹ ਕੈਂਪ 'ਚ ਯੋਗਦਾਨ ਪਾਓ। ਅਤੇ ਸੰਗਤ ਵਿੱਚ ਵੀ ਬੇਨਤੀ ਆ ਕਿ ਜਿਨ੍ਹਾਂ ਕੋਲ ਵੱਧ ਟਾਈਮ ਹੁੰਦਾ ਉਹਨਾਂ ਨੂੰ ਬੇਨਤੀ ਆ ਕਿ ਆ ਕੇ ਸੇਵਾ ਕਰੋ ਕੈਂਪ ਨੂੰ, ਇਸ ਨੂੰ ਕਾਮਯਾਬ ਕਰੋ। ਹਰੇਕ ਸਾਲ ਦੀ ਤਰ੍ਹਾਂ 2-3 ਵਾਰੀ ਸਾਡੇ ਕੈਂਪ ਲੱਗਦੇ ਆ। ਇਹ ਕੈਂਪ ਹੁਣ ਬੱਚਿਆਂ ਦੀਆਂ ਛੁੱਟੀਆਂ ਕਰਕੇ ਫਿਰ ਲਗਾਇਆ ਜਾ ਰਿਹਾ ਕੱਲ੍ਹ ਤੋਂ 8 ਤੋਂ 5। ਅਤੇ ਦੂਸਰਾ ਮੈਂ ਧੰਨਵਾਦ ਕਰਦਾ ਲੰਗਰ ਦੇ ਜਿਹੜੇ ਸੇਵਾਦਾਰ ਆ, ਸਰਦਾਰ ਗੁਰਮੀਤ ਸਿੰਘ ਜੀ ਅਤੇ ਉਹਨਾਂ ਦੇ ਨਾਲ ਦੇ ਸਾਰੇ ਲੰਗਰ ਦੇ ਸੇਵਾਦਾਰ। ਸਪੈਸ਼ਲ ਧੰਨਵਾਦ ਬੀਬੀਆਂ ਦਾ, ਭੈਣਾਂ ਦਾ, ਜਿਨ੍ਹਾਂ ਨੇ ਨਗਰ ਕੀਰਤਨ 'ਤੇ ਪਹੁੰਚਣ ਤੋਂ ਪਹਿਲਾਂ 5 ਵਜੇ ਆ ਕੇ ਗੁਰਦੁਆਰਾ ਸਾਹਿਬ ਸਾਰੀ ਸੰਗਤ ਲਈ ਪ੍ਰਸ਼ਾਦੇ ਤਿਆਰ ਕੀਤੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। 5 ਪਿਆਰਾ ਸਾਹਿਬਾਨ, 5 ਨਿਸ਼ਾਨਸੀ ਸਾਹਿਬਾਨ, ਜਿਹੜੇ ਸਾਰਾ ਦਿਨ ਜਿਨ੍ਹਾਂ ਨੇ ਪਹਿਰਾ ਦਿੱਤਾ, ਗੁਰੂ ਸਾਹਿਬ ਦੀ ਹਾਜ਼ਰੀ ਭਰੀ, ਅੱਗੇ ਲੱਗ ਕੇ ਚੱਲੇ, ਸੰਗਤ ਨੂੰ ਨਾਲ ਲੈ ਕੇ ਗੁਰੂ ਸਾਹਿਬ ਆਪ ਚੱਲੇ, ਅਤੇ ਅਸੀਂ ਆਪਾਂ ਸਾਰਿਆਂ ਨੇ ਜਿੰਨੇ ਵੀ ਪਹੁੰਚੇ ਸਾਰਿਆਂ ਨੇ ਸ਼ਹੀਦਾਂ ਦੀ ਬਖਸ਼ਿਸ਼ ਲਈ। ਗੁਰੂ ਪਿਆਰੀ ਸਾਧ ਸੰਗਤ ਦੀ ਸ਼ਹੀਦ ਸਿੰਘ ਬੜੇ ਮਿਹਰਬਾਨ ਹਨ, ਇਹਨਾਂ ਦੀ ਬਖਸ਼ਿਸ਼ ਲੈਣੀ ਇਹ ਕਰਮਾਂ ਦੇ ਨਾਲ ਮਿਲਦੀ ਆ। ਕਿੱਡੇ ਕਿੱਡੇ ਯੋਧੇ ਸੀ, ਕਈ ਦਿਨਾਂ ਤੋਂ ਦੱਸਦੇ ਆ ਰਹੇ ਹਾਂ, ਭਾਈ ਸਾਹਿਬ ਹੋਣੀ, ਭਾਈ ਕੁਲਦੀਪ ਸਿੰਘ ਜੀ ਹੋਣੀ ਕਥਾ ਵਿੱਚ ਜ਼ਿਕਰ ਕਰਦੇ ਆਏ, ਸਾਰੇ ਜਿੰਨੇ ਮਹਾਂਬਲੀ ਸੂਰਬੀਰ। ਮੈਂ ਜਿਵੇਂ ਪਹਿਲਾਂ ਕਿਹਾ ਸੀ ਕਿ ਜਨਰਲ ਸਵੇਗ ਸਿੰਘ ਦੀ ਗੱਲ ਮੈਂ ਸਵੇਰੇ ਪਹਿਲਾਂ ਬੋਲ ਕੇ ਗਿਆ, ਇਸੇ ਤਰ੍ਹਾਂ ਭਾਈ ਅਮਰੀਕ ਸਿੰਘ ਜੀ ਹੋਣੀ, ਮਤਲਬ ਸੰਤ ਬਾਬਾ ਜਰਨੈਲ ਸਿੰਘ ਨੂੰ ਕਹਿੰਦੇ ਸੀ ਕਿ ਹੁਣ ਫੌਜ ਅੰਦਰ ਤੱਕ ਆ ਗਈ, ਤੁਸੀਂ ਨਿਕਲ ਜਾਓ। ਸੰਤ ਜੀ, ਸੰਤ ਬਾਬਾ, ਭਾਈ ਮਨੀ, ਭਾਈ ਅਮਰੀਕ ਸਿੰਘ ਨੂੰ ਕਹਿ ਰਹੇ ਆ ਇੱਕ ਦੂਜੇ ਨੂੰ, ਇੰਨਾ ਪਿਆਰ ਸੀ ਵੀ ਤੁਸੀਂ ਨਿਕਲੋ, ਪਰ ਦੋਨੇ ਸ਼ਹੀਦ ਹੋਏ, ਜੂਝ ਕੇ ਸ਼ਹੀਦ ਹੋਏ। ਮੈਂ ਇਕੱਲੇ ਇਕੱਲੇ ਸਿੰਘ ਦਾ ਨਾਮ ਨਹੀਂ ਲਵਾਂਗਾ ਜਿਨ੍ਹਾਂ ਨੇ ਉੱਥੇ ਕੁਰਬਾਨੀ ਕੀਤੀ ਹੈ, ਸਮਾਂ ਮੈਂ ਹੁਣ ਜ਼ਿਆਦਾ ਨਹੀਂ ਲੈਣਾ। ਮੈਂ ਫਿਰ ਇੱਕ ਵਾਰ ਤੁਹਾਡਾ ਧੰਨਵਾਦ ਕਰਦਾ, ਮਹਾਂਬਲੀ ਸ਼ਹੀਦ ਭਾਈ ਜਨਰਲ ਲਾਭ ਸਿੰਘ, ਜਿਨ੍ਹਾਂ ਨੇ ਤਾਂਖ ਜਮਾ ਕੇ ਰੱਖੀ ਕਮਾਂਡੋ ਫੋਰਸ ਦੇ ਵਿੱਚ ਜਦੋਂ ਸੇਵਾ ਕਰਦੇ ਸੀ। 1981-82 ਦੇ ਵਿੱਚ ਪੁਲਿਸ ਦੀ ਨੌਕਰੀ ਛੱਡ ਕੇ ਸੰਤ ਬਾਬਾ ਜਰਨੈਲ ਸਿੰਘ ਦੇ ਕੋਲ ਚਲ ਗਏ ਕਿ ਸਾਡੇ ਨਾਲ ਨੌਜਵਾਨਾਂ ਨਾਲ, ਸਾਡੀ ਸਿੱਖ ਕੌਮ ਨਾਲ ਬਹੁਤ ਧੱਕਾ ਹੋ ਰਿਹਾ। ਅਟੈਕ ਤੋਂ ਪਹਿਲਾਂ ਹੀ ਉਹਨਾਂ ਦੇ ਕੋਲ ਚਲ ਗਏ ਸੀ। ਬੜੀ ਲੰਮੀ ਗਾਥਾ ਹੈ, ਬੜਾ ਉਹਨਾਂ ਦਾ ਇਤਿਹਾਸ ਹੈ, ਮੈਂ ਨਹੀਂ ਦੱਸਾਂਗਾ। ਸਪੈਸ਼ਲ ਤੌਰ 'ਤੇ ਜਿੱਥੇ ਬਾਕੀ ਸ਼ਹੀਦਾਂ ਦੇ ਪਰਿਵਾਰ ਉੱਥੇ ਨਗਰ ਕੀਰਤਨ 'ਚ ਪਹੁੰਚੇ, ਉਹਨਾਂ ਨੇ ਵਿਚਾਰਾਂ ਵੀ ਰੱਖੀਆਂ। ਭਾਈ ਜੋ ਆਪਣਾ ਮੋਹਨ ਸਿੰਘ ਜੀ, ਜੋ ਬੱਬਰ ਖਾਲਸਾ ਦੇ, ਉਹਨਾਂ ਦੇ ਪਿਤਾ ਜੀ ਅਤੇ ਉਹਨਾਂ ਦੇ ਚਾਚਾ ਜੀ, ਤਾਇਆ ਜੀ ਅਤੇ ਚਾਚਾ ਜੀ, ਜਿਹੜੇ ਹਜੇ ਵੀ ਵਧਾਵਾ ਸਿੰਘ ਹੋਣੀ ਹਜੇ ਜਾਲਾਵਤਨੀ ਆ, ਉਹਨਾਂ ਦੇ ਤਾਇਆ ਜੀ ਜੋ ਭਾਈ ਸੁਖਦੇਵ ਸਿੰਘ ਜੀ ਬੱਬਰ, ਉਹ ਸ਼ਹੀਦ ਹੋਏ। ਉਹਨਾਂ ਦੇ ਪਿਤਾ ਜੀ ਜਾਲਾਵਤਨੀ ਸੀ, ਭਾਈ ਮਹਿਲ ਸਿੰਘ ਜੀ, ਉਹ ਉਹਨਾਂ ਦੇ ਸਪੁੱਤਰ ਕੱਲ੍ਹ ਬੋਲੇ, ਬੜਾ ਲੋਕਾਂ ਨੇ ਜਕਾਰੇ ਛੱਡੇ। ਅਤੇ ਮਹਾਂਬਲੀ ਭਾਈ ਲਾਭ ਸਿੰਘ ਜੀ, ਜਨਰਲ ਲਾਭ ਸਿੰਘ ਜੀ, ਉਹਨਾਂ ਦੇ ਸਪੁੱਤਰ ਸਪੈਸ਼ਲ ਤੌਰ 'ਤੇ ਇੱਥੇ ਪਹਿਲੀ ਵਾਰ ਆਏ, ਜਗਤੇਸ਼ਵਰ ਸਿੰਘ ਜੀ, ਭਾਈ ਜਗਤੇਸ਼ਵਰ ਸਿੰਘ ਆਪਣੇ ਭਾਈ ਸਾਹਿਬ ਦੀ ਕਥਾ ਤੋਂ ਬਾਅਦ ਆਪ ਸੰਗਤਾਂ ਦੇ ਦਰਸ਼ਨ ਕਰਨ ਇੱਥੇ ਵੀ ਆਉਣਗੇ। ਉਹ ਬਹੁਤ ਸੋਹਣਾ ਬੋਲੇ, ਬੜਾ ਸੰਗਤ ਜੋਸ਼ ਅਤੇ ਬਰਾਗ ਦੇ ਵਿੱਚ ਆ ਗਈ ਜਦੋਂ ਉਹਨਾਂ ਨੂੰ ਸਾਹਮਣੇ ਦੇਖਿਆ, ਨੌਜਵਾਨ ਇਕੱਠੇ 25-30 ਨੌਜਵਾਨ ਜਦੋਂ ਲੈ ਕੇ ਉਹਨਾਂ ਨੂੰ ਸਟੇਜ 'ਤੇ ਗਏ, ਜਿਨ੍ਹਾਂ ਨੇ ਨਹੀਂ, ਜਿਹੜੇ ਬੰਦੇ ਸੰਗਤ ਗਈ, ਭਾਈ ਤੁਸੀਂ ਮਿਸ ਕੀਤਾ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ, ਪਰ ਇੱਥੇ ਜ਼ਰੂਰ ਅੱਜ ਉਸ ਨੌਜਵਾਨ ਦੇ ਦਰਸ਼ਨ ਕਰੋ, ਉਦੋਂ ਉਹਨਾਂ ਨੂੰ ਦਿਓ, ਦਰਸ਼ਨ ਦਿਓ, ਤੁਹਾਡੇ ਦਰਸ਼ਨ ਕਰਨ ਆ ਰਿਹਾ। ਅਤੇ ਨਾਲ ਹੀ ਮੈਂ ਇੱਕ ਬੇਨਤੀ ਹੋਰ ਆ ਕਿ ਬਾਹਰ ਸਤਿਕਾਰਯੋਗ ਭਾਈ ਤਰਲੋਚਨ ਸਿੰਘ ਜੀ ਨਾਲ ਜੋ ਡਾਕਟਰ ਨੇ, ਉਹ ਇੱਕ ਉਹਨਾਂ ਨੇ ਬੁੱਕ ਲਿਖੀ ਹੈ, ਉਹਨੇ ਰਿਲੀਜ਼ ਕਰਨੀ, ਉਹ ਬਾਅਦ ਵਿੱਚ ਪ੍ਰਬੰਧਕ ਦੱਸਣਗੇ ਕਿੰਨੇ ਵਜੇ ਬੁੱਕ ਰਿਲੀਜ਼ ਕਰਨੀ ਆ। ਅਤੇ ਉਹਨਾਂ ਤੋਂ ਪਹਿਲਾਂ ਜਿਹੜਾ ਭਾਈ ਸਾਹਿਬ ਦੀ ਕਥਾ ਤੋਂ ਬਾਅਦ ਭਾਈ ਜਗਤੇਸ਼ਵਰ ਸਿੰਘ ਆਪ ਸੰਗਤਾਂ ਦੇ ਦਰਸ਼ਨ ਕਰੇਗਾ, ਉਹਨਾਂ ਨੇ ਪਹੁੰਚਣਾ। ਆਓ ਮੈਂ ਬੇਨਤੀ ਕਰਦਾ, ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ, ਦਮਦਮੀ ਟਕਸਾਲ ਦਾ ਇਸ ਮੋਰਚੇ 'ਚ, ਇਸ ਜਦੋਂ ਜੰਗ ਲੜਿਆ ਇਸ ਵਿੱਚ ਬਹੁਤ ਯੋਗਦਾਨ ਆ। ਮੈਂ ਇੱਥੇ ਹੀ ਸਮਾਪਤੀ ਕਰਦਾ, ਭਾਈ ਸਾਹਿਬ ਨੂੰ ਬੇਨਤੀ ਕਰਦਾ ਉਹ ਆਪ ਸੰਗਤਾਂ ਨੂੰ ਕਥਾ ਨਾਲ ਜੋੜਨ। ਆਓ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਇੱਕ ਓਅੰਕਾਰ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ। ਗੁਰੂ ਪਿਆਰੀ ਸੰਗਤ, ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਗੁਰੂ ਕੇ ਚਰਨਾਂ 'ਚ ਬੈਠੇ ਹਾਂ। ਜਿਸ ਜੋਸ਼ ਨਾਲ, ਜਿਸ ਉਤਸ਼ਾਹ ਦੇ ਨਾਲ, ਜਿਸ ਵੀਰ ਰਸ ਦੇ ਨਾਲ ਉਹਨਾਂ ਨੇ ਜੰਗ ਕੀਤਾ ਹੈ, ਫਤਿਹ ਦੀ ਸਾਂਝ ਕੀਤੀ ਹੈ, ਉਹ ਵੀਰ ਰਸ ਸੰਗਤ 'ਚ ਦਿਸਿਆ ਨਹੀਂ। ਕਿੰਨੇ ਦਿਨ ਤੋਂ ਆਪਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦੀਆਂ ਸ਼ਹੀਦੀਆਂ ਸੁਣ ਕੇ ਖੂਨ ਖੌਲ ਉੱਠਦੇ ਨੇ, ਪਰ ਫਤਿਹ ਦਾ ਜਵਾਬ ਬਹੁਤ ਢਿੱਲਾ ਜਿਹਾ ਆਇਆ ਹੈ। ਦੁਬਾਰਾ ਬੋਲੋ ਜੀ, ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਾਰੀ ਸੰਗਤ ਉਹਨਾਂ ਸ਼ਹੀਦਾਂ ਨੂੰ ਯਾਦ ਕਰਾਂਗੇ ਔਰ ਹਾਜ਼ਰੀ ਲਵਾਇਓ, ਕੋਈ ਵੀ ਸਰੀਰ ਵਾਂਝਾ ਨਾ ਰਹੇ।

0: ਇਹ ਪਵਿੱਤਰ ਪੰਕਤੀਆਂ ਪੜ੍ਹ ਕੇ ਉਹਨਾਂ ਗੁਰੂ ਦੇ ਲਾਲਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਹਨ। ਸੋ ਮੈਂ ਬੇਨਤੀ ਕਰਾਂਗਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਸ਼ਰਧਾ ਸਤਿਕਾਰ ਨਾਲ ਮਨਾ ਰਹੇ ਹਾਂ ਔਰ ਤਿੰਨਾਂ ਸਤਿਗੁਰਾਂ ਨੂੰ ਆਪਾਂ ਸ਼ਰਧਾ ਸਤਿਕਾਰ ਨਾਲ ਕਹਿੰਦੇ ਹਾਂ ਕਿ ਸ਼ਹੀਦਾਂ ਦੇ ਸਿਰਤਾਜ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਤਿਆਰ ਕੀਤਾ, ਜੋ ਮੀਰੀ ਅਤੇ ਪੀਰੀ ਦੀਆਂ ਕਿਰਪਾਨਾਂ ਪਹਿਨੀਆਂ ਛੇਵੇਂ ਪਾਤਸ਼ਾਹ ਜੀ ਨੇ, ਇਹ ਵੀ ਆਗਿਆ ਗੁਰੂ ਅਰਜਨ ਦੇਵ ਸਾਹਿਬ ਜੀ ਕਰ ਗਏ। ਸ਼ਹੀਦੀ ਦੇਣ ਤੋਂ ਪਹਿਲਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਦੁਆਰਾ ਕੋਠਾ ਸਾਹਿਬ ਵਿਖੇ ਬੁਲਾਇਆ, ਪੰਜ ਸਿੱਖ ਬੁਲਾਏ ਅਤੇ ਵਚਨ ਕੀਤਾ ਕਿ ਅਸੀਂ ਲਾਹੌਰ ਨੂੰ ਜਾ ਰਹੇ ਹਾਂ ਔਰ ਉੱਥੇ ਸਾਡੀ ਸ਼ਹਾਦਤ ਹੋ ਜਾਣੀ ਹੈ ਅਤੇ ਸਾਡੀ ਸ਼ਹੀਦੀ ਤੋਂ ਪਿੱਛੋਂ ਬਕਾਇਦਾ ਇਕੱਠ ਕਰਕੇ ਅਤੇ ਸਾਡੇ ਸਾਹਿਬਜ਼ਾਦਾ ਜੀ ਨੂੰ ਬਕਾਇਦਾ ਗੁਰਤਾ ਗੱਦੀ 'ਤੇ ਸੁਸ਼ੋਭਿਤ ਕਰ ਦੇਣਾ। ਛੇਵੇਂ ਪਾਤਸ਼ਾਹ ਜੀ ਨੂੰ ਬਚਨ ਕੀਤੇ, ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ, ਲਾਲ ਜੀ ਹੁਣ ਸਮਾਂ ਹੈ ਯੁੱਧ ਕਲਾ ਨੂੰ ਸੁਰਜੀਤ ਕਰਨ ਦਾ। ਹਿੰਦੁਸਤਾਨ ਦੇ ਵਿੱਚੋਂ ਜਿਹੜੀ ਯੁੱਧ ਕਲਾ ਹੈ, ਸ਼ਸਤਰ ਵਿੱਦਿਆ ਹੈ, ਸ਼ਸਤਰ ਦੇ ਜ਼ੋਰ ਨੇ, ਇਹ ਖਤਮ ਹੋ ਗਏ। ਕਲਿੰਗਮ ਦੀ ਲੜਾਈ ਤੋਂ ਉਪਰੰਤ ਅਸ਼ੋਕਾ ਨੇ ਪਾਟਲੀਪੁੱਤਰ ਗੰਗਾ ਵਿਖੇ ਆਪਣੀ ਕਿਰਪਾ ਨੂੰ ਸੁੱਟ ਦਿੱਤੀ, ਜੈਨ ਧਰਮ ਬੁੱਧ ਧਰਮ ਅਪਣਾ ਲਿਆ ਔਰ ਬੁੱਧ ਧਰਮ ਦਾ ਪ੍ਰਚਾਰ ਕੀਤਾ। ਸੋ ਅਹਿੰਸੋ ਹੀ ਪਰਮੋ ਧਰਮ, ਅਹਿੰਸਾ ਨੂੰ ਹੀ ਆਪਣਾ ਪਰਮ ਧਰਮ ਬਣਾ ਲਿਆ ਔਰ ਛੇਵੇਂ ਪਾਤਸ਼ਾਹ ਜੀ ਨੇ ਫਿਰ ਦੁਬਾਰਾ ਜਿਹੜਾ ਸੀ ਇਹਨੂੰ ਸੁਰਜੀਤ ਕਰਨ ਲਈ ਪੰਜਵੇਂ ਪਾਤਸ਼ਾਹ ਜੀ ਨੇ ਇਹ ਬਖਸ਼ਾਂ ਕੀਤੀਆਂ। ਸ਼ਾਇਦ ਆਪਣੇ ਵਿੱਚ ਬਹੁਤ ਸੰਗਤ ਘੱਟ ਜਾਣਦੀ ਹੋਵੇਗੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹ ਸਾਰਾ ਜਿਹੜਾ ਸੀ ਗਰਾਊਂਡ ਤਿਆਰ ਕੀਤੀ, ਛੇਵੇਂ ਪਾਤਸ਼ਾਹ ਜੀ ਦੇ ਲਈ ਇੱਕ ਜਿਹੜੀ ਗਰਾਊਂਡ ਤਿਆਰ ਕੀਤੀ ਹੈ ਇਹ ਪੰਜਵੇਂ ਪਾਤਸ਼ਾਹ ਨੇ ਕੀਤੀ। ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਿੱਖਾਂ ਨੂੰ ਆਗਿਆ ਕੀਤੀ ਕਿ ਬਾਹਰਲੇ ਦੇਸ਼ਾਂ 'ਚ ਜਾ ਕੇ ਅਤੇ ਘੋੜਿਆਂ ਦਾ ਵਪਾਰ ਕਰਿਆ ਕਰੋ। ਸਤਸੰਗੀਓ, ਘੋੜਿਆਂ ਦਾ ਵਪਾਰ ਕਰਨ ਦਾ ਮਤਲਬ ਇਹ ਸੀ ਇੱਕ ਤਾਂ ਚੰਗੀ ਨਸਲ ਦੇ ਘੋੜੇ ਗੁਰਸਿੱਖਾਂ ਨੂੰ ਪਤਾ ਲੱਗੇਗਾ, ਦੂਸਰੇ ਨੰਬਰ 'ਤੇ ਘੋੜ ਅਸਵਾਰੀ ਵੀ ਕਰਨ ਦੀ ਜਾਚ ਆਏਗੀ, ਤੀਸਰੇ ਨੰਬਰ 'ਤੇ ਜਦੋਂ ਸਿੱਖ ਘੋੜਿਆਂ ਦਾ ਵਪਾਰ ਕਰਨਗੇ ਡਾਕੂ ਅਤੇ ਚੋਰਾਂ ਤੋਂ ਬਚਣ ਲਈ ਸ਼ਸਤਰ ਵੀ ਰੱਖਣਗੇ, ਜੇ ਸ਼ਸਤਰ ਰੱਖਣਗੇ ਤਾਂ ਸ਼ਸਤਰ ਸਿੱਖਣਾ ਵੀ ਪਵੇਗਾ। ਇਹ ਕਾਰਨ ਸੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦੇ ਮਾਲਕ ਬਣਨ ਦੀ ਗਰਾਊਂਡ ਤਿਆਰ ਕੀਤੀ, ਆਗਿਆ ਕਰਕੇ ਦੋ ਕਿਰਪਾਨਾਂ ਪਹਿਨਣੀਆਂ ਨੇ ਮੀਰੀ ਅਤੇ ਪੀਰ ਦੀ ਔਰ ਤਖ਼ਤ ਸਾਹਿਬ ਸਜਾਉਣੇ ਨੇ। ਕੱਲ੍ਹ ਵੀ ਬੇਨਤੀ ਕੀਤੀ ਸੀ ਕਿਸੇ ਰਾਜ ਨੇ ਹੱਥ ਨਾ ਲਾਇਓ, ਬੁੱਢਾ ਔ ਗੁਰਦਾਸ ਬਣਾਇਓ। ਛੇਵੇਂ ਪਾਤਸ਼ਾਹ ਨੇ ਨੀਂਹ ਰੱਖੀ ਅਤੇ ਬ੍ਰਹਮ ਗਿਆਨੀ ਗੁਰਸਿੱਖਾਂ ਨੇ ਇਹਨੂੰ ਬਣਾਇਆ। ਸੋ ਛੇਵੇਂ ਪਾਤਸ਼ਾਹ ਨੇ ਉਸ ਤਖ਼ਤ ਉੱਤੇ ਸੱਜ ਕੇ ਅਤੇ ਮਹਾਰਾਜ ਜੀ ਨੇ ਸ਼ਸਤਰ ਧਾਰੀ ਹੋਣ ਦਾ ਹੁਕਮ ਕੀਤਾ, ਚਾਰ ਜੰਗ ਕੀਤੇ ਨੇ। ਇਸੇ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਥੇ ਦੇ ਵਿੱਚ ਭਾਈ ਜਰਨੈਲ ਸਿੰਘ ਜੀ ਅਭਿਆਸੀ ਦੇ ਨਾਮ ਨਾਲ ਪ੍ਰਸਿੱਧ ਸਨ। ਉਹਨੇ ਦੁਨੀਆ ਤੋੜੇ ਬੰਧਨਾਂ ਅੰਨ ਪਾਣੀ ਥੋੜ੍ਹਾ ਖਾਇਆ, ਥੋੜ੍ਹਾ ਖਾ ਕੇ ਥੋੜ੍ਹਾ ਸੌਂ ਕੇ ਥੋੜ੍ਹਾ ਬੋਲ ਕੇ ਉਹਨਾਂ ਨੇ ਮਹਾਨ ਭਾਰੀ ਬੰਦਗੀ ਕੀਤੀ। ਬੇਨਤੀ ਕਰਦਿਆਂ ਜਿਹੜੀ ਇਬਾਦਤ ਹੈ ਇਹ ਨੀਂਹ ਹੈ, ਸ਼ਹਾਦਤ ਜਿਹੜੀ ਹੈ ਸਤਸੰਗੀ ਇਹ ਗੁਰਸਿੱਖੀ ਦੇ ਮਹੱਲ ਦਾ ਕਲਸ ਹੈ। ਕਲਸ ਸਮਝਦੇ ਨਾ ਜਿਹੜਾ ਉੱਤੇ ਗੋਵਿੰਦ ਦੇ ਉੱਤੇ ਕਲਸ ਲੱਗਾ ਹੁੰਦਾ। ਇੰਜ ਕਹਿ ਲਈਏ ਜੀ ਇਬਾਦਤ ਹੈ ਇਹ ਹਨ ਜੜ੍ਹਾਂ, ਮਜ਼ਬੂਤ ਜੜ੍ਹਾਂ, ਜਿਹੜਾ ਉੱਤੇ ਰਸਿਆ ਹੋਇਆ ਫਲ ਹੈ ਇਹ ਸ਼ਹਾਦਤ ਹੁੰਦੀ ਪਿਆਰਿਓ। ਸੋ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਸ਼, ਤਿੰਨਾਂ ਨੇ ਬੜਾ ਧੜੱਲੇ ਨਾਲ ਪ੍ਰਚਾਰ ਕੀਤਾ, ਘਰ ਘਰ ਜਾ ਕੇ ਪ੍ਰਚਾਰ ਕੀਤਾ। ਉਹਨਾਂ ਦਾ ਇੱਕ ਨਾਰਾ ਸੀ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਇਹ ਦਮਦਮ ਟਕਸਾਲ ਨੇ ਇਸ ਨਾਰੇ ਨੂੰ ਮੁੱਖ ਬਣਾ ਕੇ ਅਤੇ ਘਰ ਘਰ ਵਿੱਚ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕੀਤਾ। ਔਰ ਸਤਸੰਗੀਓ, ਇੱਕ ਵਾਰੀ ਦਾ ਜ਼ਿਕਰ ਹੈ ਕਿ ਘੁਮਾਣ ਪਿੰਡ ਮਹਿਤੇ ਤੋਂ ਕੁਛ ਹਟਵਾਂ ਹੈ ਘੁਮਾਣ, ਉੱਥੋਂ ਇੱਕ ਨਗਰ ਕੀਰਤਨ ਨਿਕਲਣਾ ਸੀ ਅਤੇ ਕੁਦਰਤੀ ਸਤਸੰਗੀਓ ਉਸ ਇਲਾਕੇ ਦਾ ਇੱਕ ਰੂਟ ਬਣਾ ਲਿਆ ਸਮੇਂ ਦੀ ਸਰਕਾਰ ਨੇ। ਅੱਜ ਕੱਲ੍ਹ ਦਾ ਇੱਕ ਮੰਤਰੀ ਹੈ ਜਿਹਦਾ ਨਾਂ ਸੁਖਜਿੰਦਰ ਰੰਧਾਵਾ, ਇਹਦਾ ਪਿਓ ਸੀ ਸੰਤੋਖ ਰੰਧਾਵਾ, ਉਹ MLA ਸੀ ਅਤੇ ਉਹਨੇ ਸੁਨੇਹਾ ਭੇਜਿਆ ਕਿ ਮੈਂ ਇਸ ਰੂਟ ਥਣੀ ਆਉਣਾ, ਤੁਸੀਂ ਚੇਂਜ ਕਰ ਲਓ। ਮਹਾਂਪੁਰਸ਼ ਕਹਿਣ ਲੱਗੇ ਸੁਣ ਲੀਡਰਾ, ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਇਹਦੀ ਹੀ ਜਾਏਗੀ, ਅਬਲ ਤੇ ਤੂੰ ਆਪਣਾ ਰੂਟ ਚੇਂਜ ਕਰ ਲਾ ਜੇ ਨਹੀਂ ਕਰ ਸਕਦਾ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਯੋਗ ਅਗਵਾਹੀ ਵਿੱਚ ਆਵੇ, ਗੱਡੀ ਤੋਂ ਉਤਰ ਕੇ ਆਪਣੇ ਜੋੜੇ ਉਤਾਰ ਕੇ ਸੜਕ 'ਤੇ ਖਲੋ ਜੀ, ਇੱਕ ਗੁਰਬਚਨ ਨਿਰੰਕਾਰੀ ਸਤਸੰਗੀਓ DSPC ਉਹ ਲੱਗਾ ਵੱਧ ਘੱਟ ਬੋਲਣ, ਕਹਿੰਦਾ ਇਹ ਅਸੀਂ ਇਹਦੀ ਇਹਦੀ ਨਹੀਂ ਲਵਾਂਗੇ ਨਗਰ ਕੀਰਤਨ। ਸੰਤ ਮਹਾਂਪੁਰਸ਼ਾਂ ਨੇ ਆਪਣੇ ਪਿੰਡ ਦੇ ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲੇ, ਅਸੀਂ ਇਕੱਠੇ ਲੰਮਾ ਸਮਾਂ ਅੰਮ੍ਰਿਤ ਸੰਚਾਰ ਦੀ ਸੇਵਾ ਕਰਦੇ ਰਹੇ ਹਾਂ, ਉਹਨਾਂ ਨੂੰ ਕਹਿਣ ਲੱਗੇ ਜਵਾਨਾ ਜਾ ਆਪਣੇ ਪਿੰਡ ਜਾ, ਇਲਾਕੇ ਵਿੱਚੋਂ ਜਿੰਨੀਆਂ ਲਾਇਸੈਂਸੀ ਬੰਦੂਕਾਂ ਨੇ, ਦੋ ਨਾਲੀਆਂ ਇੱਕ ਨਾਲੀ ਜਾਂ 315 ਦੀਆਂ, ਵੱਧ ਤੋਂ ਵੱਧ ਨੌਜਵਾਨ ਅਤੇ ਜਿੰਨੀਆਂ ਬੰਦੂਕਾਂ ਹੋ ਸਕੀਆਂ ਲੈ ਕੇ ਆ ਜਾਇਓ, ਇੱਕ ਟਰੱਕ ਭਰ ਕੇ ਅਤੇ ਤੁਸੀਂ ਤਿਆਰ ਬਰ ਤਿਆਰ ਰਹੋ, ਨਗਰ ਕੀਰਤਨ ਇਹਦੀ ਲੰਘੇਗਾ। ਜੇਕਰ ਇਹਨਾਂ ਨੇ ਕੁਛ ਘਾੜ ਵਾਧ ਕੀਤੀ ਪਟਾਕੇ ਪਾ ਦਿਓ ਪਟਾਕੇ, ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਐਸੇ ਪਿਆਰੇ ਜਰਨੈਲ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਮੈਂ ਬੇਨਤੀ ਕਰ ਰਿਹਾ ਕਿ ਭੂਮਿਕਾ ਉਹਨਾਂ ਨੇ ਬਣਾਈ, ਇਹ ਜੰਗ ਦਾ ਜਿਹੜਾ ਸਮਾਂ ਸੀ ਨਿਰੰਕਾਰੀਆਂ ਦਾ ਡਟ ਕੇ ਉਹਨਾਂ ਵਿਰੋਧ ਕੀਤਾ। ਜਿੱਥੇ ਵੀ ਨਰਕਧਾਰੀਏ ਜਿਹੜੇ ਸੀ ਇਹ ਕੋਈ ਆਪਣਾ ਕੂੜ ਪ੍ਰਚਾਰ ਕਰਦੇ ਸੀ, ਉੱਥੇ ਹੀ ਮਹਾਂਪੁਰਸ਼ਾਂ ਨੇ ਜਾ ਕੇ ਅਤੇ ਵਿਰੋਧ ਤਾਂ ਕਰਨੇ। ਐਕਸੀਡੈਂਟ ਹੋ ਗਿਆ ਜਦੋਂ ਮਹਾਂਪੁਰਸ਼ਾਂ ਦਾ, ਤਾਂ ਉਹਨਾਂ ਨੇ ਸਰੀਰ ਤਿਆਗ ਦਿੱਤਾ, ਲੰਮੀ ਸਾਖੀ ਹੈ। ਅਤੇ ਮਹਾਂਪੁਰਸ਼ ਆ ਰਹੇ ਸੀ ਬਾਹਰ ਨੂੰ, ਸੰਤ ਗਿਆਨੀ ਜਰਨੈਲ ਸਿੰਘ ਜੀ ਹਸਪਤਾਲ ਤੋਂ ਬਾਹਰ ਆ ਰਹੇ ਸੀ ਅਤੇ ਨਰਕਧਾਰੀਏ ਉੱਥੇ ਆਪਸ 'ਚ ਗੱਲਾਂ ਕਰਨ, ਕਹਿੰਦੇ ਬੜਾ ਵਿਰੋਧ ਕਰਦਾ ਸੀ ਸਾਡਾ ਗਿਆ ਦੁਨੀਆ ਤੋਂ। ਤਾਂ ਸੰਤ ਗਿਆਨੀ ਜਰਨੈਲ ਸਿੰਘ ਦੇ ਮੂੰਹ ਤੋਂ ਗੱਲ ਨਿਲ ਗਈ, ਕਹਿੰਦੇ ਪੁੱਤ ਮੈਂ ਤੁਹਾਨੂੰ ਸਿਖਾਉ ਸਿੱਖਿਆ, ਮੈਂ ਤੁਹਾਨੂੰ ਦੱਸੂ ਕਿੱਦਾਂ ਇਹ ਗੁਰੂ ਮਹਾਰਾਜ ਜੀ ਦਾ ਨਿਰਾਦਰ ਕਰੀਦਾ। ਅਤੇ ਪਿਆਰੇ ਉਹਨਾਂ ਨੇ ਚੁਣ ਚੁਣ ਕੇ ਇਸ ਪ੍ਰਕਾਰ ਜਿਹੜੇ ਨਰਕਧਾਰੀਏ ਸੀ, ਗੁਰੂ ਦੇ ਖਾਲਸੇ ਅਖੰਡ ਕੀਰਤਨੀ ਜਥਾ ਗੁਰਮਤਿ ਦਾ ਨਿਰੋਲ ਪ੍ਰਚਾਰ ਕਰਦੇ, ਬੱਬਰ ਖਾਲਸਿਆਂ ਦੇ ਅਤੇ ਟਕਸਾਲ ਦੇ ਸਿੰਘਾਂ ਨੇ ਚੁਣ ਚੁਣ ਕੇ ਛਤਾਰੇ ਇਹਨਾਂ ਦੇ ਜਿਹੜੇ ਸੀ ਧਰਤੀ ਦੇ ਲਾਏ ਆਕਾਸ਼ 'ਚੋਂ। ਛਤਾਰੇ ਕੀ ਹੈ? ਪੰਜ ਪਿਆਰੇ ਗੁਰੂ ਕਲਗੀਧਰ ਜੀ ਨੇ ਸਜਾਏ। ਇਹਨਾਂ ਦਾ ਇੱਕ ਦੁਸ਼ਟ ਸੀ ਸਤਸੰਗੀ ਅਵਤਾਰ ਬਾਣੀ ਉਹਨੇ ਬਣਾਈ ਸੀ, ਅਵਤਾਰ ਬਾਣੀ ਕੂੜ ਪ੍ਰਚਾਰ ਦੀ ਇੱਕ ਕਿਤਾਬ, ਔਰ ਪੰਜਾਂ ਪਿਆਰੇ ਦੀ ਰੀਸ ਕਰਦਿਆਂ 7 ਸਿਤਾਰੇ ਬਣਾਏ ਸੀ, 7 ਸਿਤਾਰੇ, ਔਰ ਉਹ ਸਾਰੇ ਦੇ ਸਾਰੇ ਗੁਰੂ ਦੇ ਖਾਲਸਿਆਂ ਨੇ ਸੋਧ ਦਿੱਤੇ। ਅਤੇ ਬੇਨਤੀ ਕਰਦਿਆਂ ਇਸ ਤਰੀਕੇ ਨਾਲ ਜਿਹੜਾ ਸੀ ਇਹ ਸ਼ੁਰੂ ਤੋਂ ਹੀ ਐਸਾ ਮਾਹੌਲ ਬਣਿਆ ਰਿਹਾ ਟਕਸਾਲ ਦਾ ਅਤੇ ਨਿਰੰਕਾਰੀਆਂ ਦਾ, ਨਕਲੀ ਨਿਰੰਕਾਰੀਆਂ ਦਾ ਆਪਸੇ ਟਕਰਾ ਰਿਹਾ, ਕੋਈ ਜ਼ਮੀਨ ਤੋਂ ਨਹੀਂ, ਕੋਈ ਜਾਇਦਾਦ ਤੋਂ ਨਹੀਂ ਸੀ, ਸਾਰਾ ਹੀ ਇਹ ਕਾਰਨ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਿਕਾਰ ਅਤੇ ਗੁਰਮਤਿ ਦਾ ਪ੍ਰਚਾਰ। ਸੰਤ ਗਿਆਨੀ ਜਰਨੈਲ ਸਿੰਘ ਜਦੋਂ ਇਹਨਾਂ ਨੂੰ ਦਸਤਾਰ ਮਿਲੀ ਹੈ ਟਕਸਾਲ ਦੀ 1977 ਵਿੱਚ, ਤਾਂ ਉਸ ਵੇਲੇ ਆਪ ਜੀ ਨੇ ਗੁਰਮਤਿ ਦਾ ਪ੍ਰਚਾਰ ਬਹੁਤ ਧੜੱਲੇ ਨਾਲ ਸ਼ੁਰੂ ਕੀਤਾ। 1978 ਦਾ ਸਾਕਾ ਜਿਹੜਾ ਸੀ ਵਾਪਰ ਗਿਆ, ਇੱਕ ਕੌਮ ਲਈ ਬਹੁਤ ਵੱਡਾ ਦੁੱਖਦਾਇਕ ਕਾਂਡ ਸੀ। ਇਸ ਤੋਂ ਬਾਅਦ ਵਿੱਚ ਲਗਾਤਾਰ ਜਿਹੜਾ ਸੀ ਇਹ ਸੰਘਰਸ਼ ਹੋਰ ਗਰਮ ਹੁੰਦਾ ਗਿਆ, ਵੀਰ ਰਸ ਸੂਰਮਿਆਂ ਅੰਦਰ ਜਾਗਦਾ ਗਿਆ, ਬਹੁਤ ਸਾਰੀਆਂ ਐਸੇ ਸਤਸੰਗ ਉਸ ਵੇਲੇ ਜਿਹੜੀਆਂ ਘਟਨਾਵਾਂ ਵਾਪਰੀਆਂ, ਨਰਕਧਾਰੀਆਂ ਦੇ ਜਿਹੜੇ ਭਵਨ ਸੀ ਇਹਨੂੰ ਤਾਲੇ ਲੈ ਗਏ, ਤਾਲੇ, ਅਤੇ ਮਹਾਂਪੁਰਸ਼ਾਂ ਨੇ ਤਾਲੇ ਲਾਏ ਅਤੇ ਸਮੇਂ ਦੀ ਸਾਡੀ ਪੰਥਕ ਸਰਕਾਰ ਨੇ ਆਪ ਜਾ ਕੇ ਉਹ ਤਾਲੇ ਖਲਵਾਏ। ਇਹਨਾਂ ਦੇ ਰਾਜ ਵਿੱਚ ਹੀ ਉਹ ਪ੍ਰਫੁੱਲਤ ਹੋਏ, ਨਰਕਧਾਰੀਏ ਭਵਨ ਬਣੇ, ਇਹਨਾਂ ਜਾ ਕੇ ਆਪ ਭਵਨਾਂ ਦੇ ਉਦਘਾਟਨ ਕੀਤੇ। ਸੋ ਸਮਾਂ ਜਦੋਂ ਐਸਾ ਮਾਹੌਲ ਬਣਿਆ ਸਤਸੰਗੀਓ, 1984 ਦਾ ਜਿਹੜਾ ਸਾਕਾ ਵਾਪਰਿਆ, ਆਪ ਨਾਲ ਕਾਫੀ ਦਿਨਾਂ ਤੋਂ ਵਿਚਾਰ ਸਾਂਝੇ ਕਰਦੇ ਆ ਰਹੇ ਹਾਂ, ਅਤੇ ਇਹਨਾਂ ਦੇ ਵਿੱਚ ਸਤਸੰਗੀਓ ਜਦੋਂ ਸ੍ਰੀ ਦਰਬਾਰ ਸਾਹਿਬ ਸੱਚਖੰਡ ਉੱਤੇ ਹਮਲੇ ਦਾ ਮਾਹੌਲ ਬਣਿਆ, ਤਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਆਪਣੇ ਸਾਰੇ ਸਿੰਘ ਜਥੇ ਦੇ ਇਕੱਠੇ ਕੀਤੇ, ਉਹਨਾਂ ਨੂੰ ਕਿਹਾ ਕਿ ਵੇਖੋ ਖਾਲਸਾ ਜੀ, ਸਮੇਂ ਦੀ ਸਰਕਾਰ ਦੀ ਨੀਤ ਠੀਕ ਨਹੀਂ, ਸਾਨੂੰ ਜਿਹੜੀਆਂ ਖੁਫੀਆ ਰਿਪੋਰਟਾਂ ਪਹੁੰਚੀਆਂ ਹਨ ਉਹਦੇ ਮੁਤਾਬਕ ਸਰਕਾਰ ਹਮਲਾ ਜ਼ਰੂਰ ਕਰੇਗੀ, ਅਤੇ ਜਿਹੜੇ ਜਿਹੜੇ ਸਿੰਘ ਜਾਣਾ ਚਾਹੁਣ ਤਾਂ ਜਾ ਸਕਦੇ ਨੇ। ਭੈਣਾਂ ਬੀਬੀਆਂ ਬੈਠੀਆਂ ਸੀ ਸਿੰਘਾਂ ਦੀਆਂ, ਜਿਹੜੀਆਂ ਸਿੰਘਣੀਆਂ, ਉਹਨਾਂ ਨੂੰ ਹੱਸ ਕੇ ਮਹਾਂਪੁਰਸ਼ ਕਹਿਣ ਲੱਗੇ ਕਿ ਬਾਅਦ ਵਿੱਚ ਤੁਹਾਡੀਆਂ ਬੀਬੀਆਂ ਘਰ ਵਾਲੀਆਂ ਨਾ ਕਹਿਣ ਕਿ ਸਾਧ ਨੇ ਸਾਡੇ ਬੰਦੇ ਮਰਵਾ ਤੇ, ਜਿਹਨੇ ਜਾਣਾ ਜਾ ਸਕਦਾ ਹੈ। ਕੋਈ ਵੀ ਸਿੰਘ ਨਹੀਂ ਗਿਆ ਸਤਸੰਗੀਓ। ਇਸ ਜੰਗ ਦੇ ਦੌਰਾਨ ਜਿਹੜਾ ਸੀ ਗੁਰੂ ਦੇ ਲਾਲ ਜੰਗ ਲੜਦੇ ਗਏ, ਬਹੁਤ ਵੱਡਾ ਭਾਰੀ ਜੰਗ ਹੋਇਆ, ਸੋ ਚਾਰ ਸਵੇਰੇ ਗੁਰੂ ਦੇ ਖਾਲਸਿਆਂ ਨੇ ਜਿਹੜਾ ਸੀ ਫੌਜ ਨੂੰ ਰੋਕ ਛੱਡਿਆ ਸੀ। ਘੰਟਾ ਘਰ ਵਾਲੇ ਪਾਸੇ, ਸਰਾਵਾਂ ਵਾਲੇ ਪਾਸੇ, ਨਾਨਕ ਨਿਵਾਸ ਅਤੇ ਬੱਬਰ ਖਾਲਸੇ ਦੇ ਖਾਲਸੇ ਔਰ ਬਾਬਾ ਅਟਲ ਰਾਈ ਦੇ ਉੱਤੇ ਬੱਬਰ ਖਾਲਸਿਆਂ ਦਾ ਮੋਰਚਾ, ਇਸ ਤੋਂ ਇਲਾਵਾ ਫੈਡਰੇਸ਼ਨ ਵਾਲੇ ਕਾਰ ਲੈਫਟ ਹਾਊਸ ਦੇ ਵਿੱਚ। ਸੋ ਭਾਈ ਜੋਗਿੰਦਰ ਸਿੰਘ ਜੀ ਸ਼ਹੀਦ, ਅਮਰ ਸ਼ਹੀਦ, ਜਿਨ੍ਹਾਂ ਦੀਆਂ ਬੱਚੀਆਂ ਬਾਅਦ ਵਿੱਚ ਸੰਤਾਂ ਦੇ ਭਚੰਗੀਆਂ ਨਾਲ ਵਿਆਹੀਆਂ ਨੇ, ਭਾਈ ਈਸਰ ਸਿੰਘ ਜੀ ਅਤੇ ਭਾਈ ਇੰਦਰਜੀਤ ਸਿੰਘ ਨਾਲ, ਉਹ ਵੀ ਘੰਟਾ ਘਰ ਵਾਲੇ ਮੋਰਚੇ ਦੇ ਪ੍ਰਮੁੱਖ ਸਤਸੰਗੀ ਫੌਜੀ ਜਰਨੈਲ ਸੀ, ਉਹਨਾਂ ਉੱਥੇ ਭਾਰੀ ਜੰਗ ਕੀਤਾ ਹੈ। ਇਸ ਪ੍ਰਕਾਰ ਜਿਹੜਾ ਸੀ ਇਹ ਜੰਗ ਦੇ ਦੌਰਾਨ ਸਿੰਘਾਂ ਨੇ ਆਪਸ ਵਿਚਾਰ ਕੀਤੀ ਕਿ ਜਿਸ ਤਰੀਕੇ ਨਾਲ ਸਮੇਂ ਦੀ ਸਰਕਾਰ ਨੇ ਵੱਡੇ ਭਾਰੀ ਮਸ਼ੀਨਰੀ ਦੇ ਨਾਲ ਇੱਥੇ ਹਮਲਾ ਕੀਤਾ ਹੈ ਅਤੇ ਐਂ ਲੱਗਦਾ ਹੈ ਕਿ ਸੰਤਾਂ ਦੀ ਸ਼ਹੀਦੀ ਹੋ ਜਾਏਗੀ। ਭਾਈ ਅਮਰੀਕ ਸਿੰਘ ਦੀ ਅਗਵਾਹੀ ਵਿੱਚ ਪੰਜ ਸਿੰਘ ਗਏ ਮਹਾਂਪੁਰਸ਼ਾਂ ਦੇ ਕੋਲ। ਜਦੋਂ ਸਿੰਘ ਵੇਖਿਆ ਮਹਾਂਪੁਰਸ਼ਾਂ ਨੇ ਕਿ ਸਿੰਘ ਆਏ ਨੇ ਅਤੇ ਇਹਨਾਂ ਦੀ ਗਿਣਤੀ ਪੰਜ ਹੈ ਅਤੇ ਭਾਈ ਅਮਰੀਕ ਸਿੰਘ ਜੀ ਨਾਲ ਨੇ ਅਤੇ ਮਹਾਂਪੁਰਸ਼ਾਂ ਨੇ ਭਾਂਫ ਲਿਆ ਪਹਿਲਾਂ ਹੀ, ਕਹਿਣ ਲੱਗੇ ਵੇਖੋ ਖਾਲਸਾ ਜੀ, ਮੈਨੂੰ ਇਹ ਲੱਗਦਾ ਜਿਹੜੇ ਕੰਮ ਨੂੰ ਤੁਸੀਂ ਆਏ ਹੋ, ਪਰ ਮੇਰੀ ਇੱਕ ਤੁਹਾਡੇ ਅੱਗੇ ਬੇਨਤੀ ਹੈ ਕਿ ਮੈਨੂੰ ਇੱਥੋਂ ਜਾਣ ਲਈ ਨਾ ਕਿਹੋ। ਮੈਂ ਅਰਦਾਸ ਕੀਤੀ ਹੋਈ, ਪ੍ਰਣ ਕੀਤਾ ਹੈ, ਆਪਣਾ ਸੀਸ ਦੇਣਾ ਹੈ। ਇਹ ਪੰਛੀ ਇਕੱਲਾ ਹੈ, ਇਹਦੇ ਮਗਰ ਸ਼ਿਕਾਰੀ ਬਹੁਤੇ। ਆਮ ਤੌਰ 'ਤੇ ਮਹਾਂਪੁਰਸ਼ ਜਿਹੜੀ ਸੀ ਇਹ ਧਾਰਨਾ ਭਰਿਆ ਕਰਦੇ ਸੀ। ਸੋ ਮਹਾਂਪੁਰਸ਼ ਕਹਿਣ ਲੱਗੇ ਖਾਲਸਾ ਜੀ, ਮੈਨੂੰ ਇਸ ਗੱਲ ਦੇ ਬਾਰੇ ਬਿਲਕੁਲ ਉਹ ਨਾ ਕਿਹੋ ਕਿ ਮੈਂ ਇੱਥੋਂ ਚਲਾ ਜਾਵਾਂ, ਮੇਰੇ ਇੱਥੇ ਸ਼ਹੀਦੀ ਹੋਵੇਗੀ। ਸੋ ਸਿੰਘਾਂ ਨੇ ਜਿਹੜਾ ਮਨ ਬਣਾਇਆ ਸੀ, ਭਾਈ ਅਮਰੀਕ ਸਿੰਘ ਜੀ ਦੂਜੇ ਗੁਰੂ ਦੇ ਪਿਆਰਿਆਂ ਨੇ, ਉਹ ਸਤਸੰਗੀ ਆਪਣਾ ਜਿਹੜਾ ਸੀ ਉਹ ਮਨ ਬਦਲ ਲਿਆ, ਕਿਉਂਕਿ ਮਹਾਂਪੁਰਸ਼ਾਂ ਨੇ ਪਹਿਲਾਂ ਹੀ ਕਹਿਤਾ ਕਿ ਮੇਰੀ ਬੇਨਤੀ ਹੈ ਕਿ ਭਾਈ ਤੁਸੀਂ ਇਸ ਗੱਲ ਦੇ ਵਿੱਚ ਨਹੀਂ ਆਉਣਾ। ਸੋ ਇਸ ਤਰੀਕੇ ਨਾਲ ਇਹ ਜਿਹੜਾ ਜੰਗ ਸੀ, ਲਗਾਤਾਰ ਜੰਗ ਚੱਲਦਾ ਰਿਹਾ ਸਤਸੰਗੀ, ਲਗਾਤਾਰ ਸਰਕਾਰ ਨੇ ਲਗਾਤਾਰ ਕਮਾਂਡੋ ਆਦਿਕ ਦੀ ਵਰਤੋਂ ਕੀਤੀ, ਜ਼ਹਿਰੀਲੀਆਂ ਗੈਂਸਾਂ ਦੀ ਵਰਤੋਂ ਕੀਤੀ ਜਿਹੜੀ ਇੰਟਰਨੈਸ਼ਨਲ ਪੱਧਰ 'ਤੇ ਵੀ ਮਨਾਹੀ ਹੈ, ਉਹ ਵੀ ਜਿਹੜੀਆਂ ਅਸੀਂ ਗੈਂਸਾਂ ਵਰਤੀਆਂ ਇੱਥੇ ਤਾਂ ਕਿ ਸਿੰਘ ਜਿਹੜੇ ਸਨ ਬੇਹੋਸ਼ ਹੋ ਜਾਣ ਅਤੇ ਇਹ ਤਰੀਕੇ ਨਾਲ ਇਹਨੂੰ ਪਕੜਿਆ ਜਾ ਸਕੇ। ਪਰ ਇਹ ਵੀ ਜਿਹੜੀ ਸਾਜ਼ਿਸ਼ ਸੀ ਇਹ ਕਾਮਯਾਬ ਨਹੀਂ ਹੋਈ, ਇਹਦਾ ਮੁੱਖ ਕਾਰਨ ਸੀ। ਸੋ ਜਨਰਲ ਸੁਬੇਗ ਸਿੰਘ ਜੀ ਜਿਹੜੇ ਫੌਜ ਦੇ ਵਿੱਚ ਇੱਕ ਉੱਚ ਅਹੁਦਿਆਂ 'ਤੇ ਰਹਿ ਕੇ ਅਤੇ ਬੜੇ ਬੜੇ ਕਾਮਯਾਬ ਮੋਰਚਿਆਂ ਦੇ ਵਿੱਚ ਉਹਨਾਂ ਨੇ ਜਿੱਤਾਂ ਪ੍ਰਾਪਤ ਕੀਤੀਆਂ, ਬੰਗਲਾਦੇਸ਼ ਬਣਾਉਣ ਦੇ ਵਿੱਚ ਅਤੇ 90,000 ਫੌਜ ਦੇ ਹੱਥ ਖੜ੍ਹੇ ਕਰਾਉਣ ਦੇ ਵਿੱਚ ਪਾਕਿਸਤਾਨ ਦੀ ਫੌਜ, ਜਨਰਲ ਸੁਬੇਗ ਸਿੰਘ ਜੀ ਸਤਸੰਗੀ ਇਹਨਾਂ ਦਾ ਹੱਥ ਸੀ। ਇਸ ਵਾਸਤੇ ਇਹ ਨੀਤੀ ਘਾੜੇ ਸੀ, ਬਹੁਤ ਵੱਡੇ ਜਿਹੜੇ ਸੀ ਇਹ ਮੋਰਚਾਬੰਦੀ ਦੇ ਮਾਹਰ ਸਨ। ਪਤਾ ਇਹ ਵੀ ਸੀ ਵੱਡੇ ਜਰਨੈਲ ਜਿਹੜੇ ਆਏ ਸੀ ਚੜ੍ਹ ਕੇ ਉਹਨਾਂ ਨੂੰ ਕਿ ਅਸੀਂ ਇਕੱਠੇ ਨੇ ਟ੍ਰੇਨਿੰਗ ਲਈ ਹੈ, ਸਾਡੇ ਤੋਂ ਸੀਨੀਅਰ ਹਨ ਅਤੇ ਇਹਨਾਂ ਦੀ ਰਣਨੀਤੀ ਬਾਰੇ ਉਹਨਾਂ ਨੂੰ ਪਤਾ ਸੀ। ਇੱਕ ਸਮੇਂ ਦਾ ਜ਼ਿਕਰ ਦੱਸਦੇ ਨੇ ਗੁਰੂ ਦੇ ਲਾਲ, ਜਿੱਥੇ ਗੁਰਦੁਆਰਾ ਸ੍ਰੀ ਥੜਾ ਸਾਹਿਬ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ, ਜਦੋਂ ਗੁਰੂ ਜੀ ਸ੍ਰੀ ਬਾਬਾ ਬਕਾਲਾ ਸਾਹਿਬ ਤੋਂ ਗੁਰਤਾ ਗੱਦੀ 'ਤੇ ਅਸੀਨ ਹੋ ਕੇ ਪਹਿਲੀ ਵਾਰ ਹਰਿਮੰਦਰ ਸਾਹਿਬ ਆਏ, ਇੱਥੇ ਪ੍ਰਿਥੀ ਚੰਦ ਦੀ ਔਲਾਦ ਦਾ ਇੱਥੇ ਪ੍ਰਬੰਧ ਸੀ, ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ। ਗੁਰੂ ਤੇਗ ਬਹਾਦਰ ਸਾਹਿਬ ਜੀ ਮਾਰੇ ਕੁਝ ਸਮਾਂ ਬੈਠੇ, ਪ੍ਰਭੂ ਦਾ ਸਿਮਰਨ ਬੰਦਗੀ ਕੀਤੀ। ਸੱਚੇ ਪਾਤਸ਼ਾਹ ਜੀ ਦਾ ਉੱਥੇ ਅਸਥਾਨ ਹੈ ਗੁਰਦੁਆਰਾ ਥੜਾ ਸਾਹਿਬ, ਉੱਥੇ ਇੱਕ ਛੋਟੀ ਜਿਹੀ ਗਲੀ ਜਾਂਦੀ ਦੀ ਸੀ ਮਈ ਸੇਵਾ ਬਾਜ਼ਾਰ ਨੂੰ, ਉੱਥੇ ਜਨਰਲ ਸਾਹਿਬ ਬੈਠੇ ਸੀ ਹੱਥ ਵਿੱਚ ਗੰਨ ਲੈ ਕੇ, ਅਤੇ ਸਿੰਘ ਕਹਿਣ ਲੱਗੇ ਕਿ ਜਨਰਲ ਸਾਹਿਬ ਤੁਸੀਂ ਇਕੱਲੇ ਇੱਥੇ ਡਟੇ ਹੋ ਇਕੱਲੇ ਹੀ, ਅਤੇ ਫੌਜ ਦੀ ਇੱਕ ਵੱਡੀ ਟੁਕੜੀ ਜੇਕਰ ਇੱਧਰ ਆ ਗਈ, ਕਹਿੰਦੇ ਮੈਂ ਫੌਜ 'ਚ ਰਿਹਾ ਮੈਨੂੰ ਪਤਾ, ਇੱਕ ਫੈਰ ਇੱਥੋਂ ਮੈਂ ਕਰਨਾ ਅਤੇ ਉਹਨਾਂ ਨੇ ਇੱਕ ਦੂਜੇ ਦੇ ਉੱਤੇ ਡਿੱਗਣਾ, ਮਰਨ ਤੋਂ ਡਰਦੇ ਹੁੰਦੇ, ਕਹਿੰਦੇ ਕਿੰਨੀ ਦਲੇਰੀ ਵੇਖੋ, ਇਕੱਲੇ ਗੰਨ ਲੈ ਕੇ ਗੋਡਿਆਂ 'ਤੇ ਗੰਨ ਰੱਖੀ ਹੈ ਅਤੇ ਬੈਠੇ ਹੋਏ ਨੇ। ਸਿੰਘ ਦੇ ਪੁੱਛਣ 'ਤੇ ਕਹਿਣ ਲੱਗੇ ਕਿ ਖਾਲਸਾ ਜੀ ਮੈਨੂੰ ਪਤਾ ਫੌਜ ਦਾ ਮੇਰੇ ਆ ਇਹਨਾਂ 'ਚ, ਕਹਿੰਦੇ ਜਦੋਂ ਆਇਆ ਕੋਈ ਤਾਂ ਮੈਨੂੰ ਪਤਾ ਲੱਗਿਆ ਅਤੇ ਮੈਂ ਇੱਕ ਹੀ ਫੈਰ ਕਰਨਾ ਅਤੇ ਇਹਨਾਂ ਨੇ ਪਿਛਲੇ ਪੈਰੀ ਭੱਜਣਾ ਪਿਛਾਂ ਨੂੰ। ਇਹੋ ਜਿਹੀ ਦਲੇਰੀ ਸੀ ਗੁਰੂ ਦੇ ਖਾਲਸੇ ਵਿੱਚ। ਇਹ ਜੰਗ ਸਤਸੰਗੀ ਲਗਾਤਾਰ ਚੱਲਦਾ ਰਿਹਾ। ਗੁਰੂ ਦੇ ਖਾਲਸੇ ਜਿਹੜੇ, ਨਾ ਪਾਣੀ ਉਹਨਾਂ ਕੋਲ, ਨਾ ਖਾਣ ਨੂੰ ਕੁਛ, ਧੰਨ ਜੀਓ ਤੇਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੈ, ਦੇਹ ਅਨੇਤਨਾ ਨਿਤ ਰਹਿ ਜਸ ਨਾਵ ਚੜ੍ਹੇ ਭਵ ਸਾਗਰ ਤਾਰੈ। ਕਹਿੰਦੇ ਦੇਹੀ ਸਦਾ ਨਹੀਂ ਰਹਿਣੀ, ਦੇਹ ਅਨਿੱਤ, ਅਨਿੱਤ ਦਾ ਅਰਥ ਨਾਸਵੰਤ ਦੇਹੀ ਹੈ, ਦੇਹ ਅਨੇਤਨਾ ਨਿਤ ਰਹਿ ਇਹ ਸਦਾ ਨਹੀਂ ਰਹਿਣੀ, ਜਸ ਨਾਵ ਚੜ੍ਹੇ ਭਵ ਸਾਗਰ ਤਾਰੈ, ਜਸ ਰੂਪੀ ਬੇੜੇ 'ਤੇ ਚੜ੍ਹ ਕੇ ਅਤੇ ਭਵ ਸਾਗਰ ਤੋਂ ਤਰ ਜਾਏ, ਭਾਵ ਸ਼ਹੀਦੀ ਦੇ ਕੇ जस लै के जिसे निवाजे सोजन सूरा जिन्हों परमात्मा नवाज देवे माण दे सत्कार देवे वह प्यारे सूरमंद बेनती करते हाँ कि करमा तो बिना शहीदी नहीं मिलती प्यारे जिन्ना चर करम ना उन्ना उत्तम श्रेठ भाग ना होने शहीदी नहीं मिलती। इहदियां कुछ मैं उदाहरण देवां कि अकाल तख्त साहिब की सेवा चल रही सी उत्थे वख वख सिंघां दियां ड्यूटियां लगदियां सी ते कई समय साडी भी ड्यूटी लगनी उत्थे रहना। एक उत्थे व्यक्ति सी अपाज उहदियां लत्तां काम ना करन हत्थां ना तुरदा हुंदा सी इन्नी गोली चल रही सी जदों ब्लैक थंडर ऑपरेशन होया 88 च उन्हें मन च विचार की कि मैं परकरमा विच फिरदा हाँ ते जे किते गोली मेरे लग जाए मैं भी शहीद हो जावां। एक सिंह साडा टकसाल दा बैठा सी टोकरी दी सेवा ते LMG दा आके ब्रश्ट वजा उहदा आथलड़ा पासा डाता 4-5 फुट दूर सुट्टता सिंह नूं चीथड़े चीथड़े करता गोलियां ने पूरा ब्रश्ट मारिया उहदे आथलड़ा पूरा हिस्सा ही उहदा उड गया। वह भी वह सोचे मन च जो अपाज व्यक्ति सी कि मैं भी परकरमा च तुरिया फिर कि मेरे भी गोली लग जाए तो मैं भी शहादत प्राप्त कर जा भजा फिरे परकरमा च 33 परकरमा जेठ हाड़ दे दिन प्यारे हो एक भी गोली नहीं उहदे लगी। हुण गुरु दे लाल दसदे ने जदों अंदरों निकले ने महापुरश सो कहिंदे ने कि उस वेले असी सारिया ने अपने जेबां जिन्ने पैसे सी कढ के गोलक च पाते कलकत्ता सर दी गोलक च कि असी तो शहीदियां पा जनी अपने घड़ियां लाइया भी बिच पातियां अपना ड्रैस लिख के पाता आ सिंह शहीद हो रहे ने करमा च शहीदी नहीं सी प्यारे। गुरु ग्रंथ साहिब की हजूरी च पै खा के कहना कि मेहते चौंक 3 तरीक नूं रात नूं घेरा पै गया 4 सरे लाइटां गड्डियां दी वजन रात जाके असी अपने उस्ताद जी नूं उठाया ज्ञानी प्रेम सिंह जी नूं उन्हां छेती छेती जथेदारां नूं उठाया रात ही सच्ची गल गुरु ग्रंथ साहिब दी जुरी सानूं बिल्कुल पता नहीं इत्थे कोई हथियार है ना कि वेख्या ही सी असी तो उत्थे पढ़दे सी ते साडे जथेदारां ने फिर एक कमरा खोलिया जो हथियार ही हथियार पए विच ढेर लगे उन्हां रातों रात हथियार कढे छेती छेती मोर्चे बनाए रातों रात वह फिर सत्संग छेती छेती गन्ना दित्तियां कुछ नूं ट्रेनिंग सी सिंह उन्होंने गांह दूजे सिंघां नूं ट्रेनिंग दित्ती मोर्चे च बह गए असी अज भी मेहते जोड़ी जी मेन ड्योड़ी है जी दरबार साहब के सामने ड्योड़ी उत्ते साडा मोर्चा सी साढ़े मन च इन्ना चा गुरु की हजूरी चा हुणे लड़ाई शुरू होए तो उन्हें शहीद होइए इन्ना चा मन दे सत्संगीओ रो विचार घेरा प्या रहा घेरा प्या रहा 6-7 जून तक घेरा प्या रहा असी मोर्चे च बैठे रहे उधर फौज अपने मोर्चे च बैठी रही आमो सामने बिल्कुल शरेआम साढ़े को हथियार अंतरू प्यारे जरा जनरल जगजीत सिंह से उत्थे जी ड्यूटी लाई सी 9 लाइट इनफेंट्री दे उस असी कमांडर सी सो उन्होंने किसी तरीके ना कोई अंदर बंदा भेज के मास्टर गुरबचन सिंह जी नंगली पिंड तो गलबात की वह जंग टालिया उन्होंने उतों सत्संग किस तरीके हथियार उन्हें कढ़ दिते बाद 12 तरीक न सारे हथियार फड़े गए 12 जून उन्होंने सत्संग कोर्ट मार्शल कर दिता अफसर का वह मेहते बचा गया आपकी नौकरी वो जाती रही कैद हो गई उन्होंने लम्मा समा मतलब साढ़े करमा शहीदी नहीं सी सत्संग रह गए ए लगता सी हुणे गए तो हुणे गए 4 सिर तोपां के टेंग फिट सी 26 जून असी मेहते होने वाले 26 जून भेस वटा के किसी तरीके अजे भी उस समय टैंक ते तोपां मेहते दे 4 सिरे फिट सी मतलब है कि जिहदे करमां शहीदी नहीं प्यारे मिलदी नहीं बहुत उत्तम भाग हुण ते गुरु दे लाल पिछले बजने गुरु दे महान शहीदां दी सासे अंश बंश बैठे ने भाई साहब भाई रजेश्वर सिंह जी जनरल लाभ सिंह जी गुरु दे प्यारे सत्संगियो मेहते रहिंदिया होया साडे कोल आम सिंह आया करदे सी कुछ सिंह अजे भी गए है उन्हां चों भाई धन्ना सिंह जी कल मिले ने पंथ कमेटी वाले 40 साल बाद असी मिले हाँ भाई हरजिंदर सिंह जिंदा भाई सुखा जी ये भी साढ़े कमरे च आते रहे जलपण छकाते रहे असी कहना सानू नाल लै जाओ कहिंदे नहीं नहीं तुहाडी सेवा वड्डी है भाई तारू सिंह जी की सेवा वड्डी सी सिंघां नू प्रशादा छकाया करते साड़ी यंग उम्र से 16-17 साल के असी कहना असी भी जाना नाल उन्हें कहना नहीं नहीं सानू जलपण छकाया करो भाई दुर्गा सिंह जी होर गुरु के लाल ये सारे साढ़े को आया कर कमर च जलपण छकाया करना उस तो बाद सत्संग जदों संघर्ष चलिया ना तो मेहते चौंक में मैं याद है कि रात को 250-250 सिंह आ जाना उत्ते विद्यालय के उत्ते 4 सिरे जी सी कंधा ना गन्ना लगिया होनी तो बाबा ठाकुर सिंह जी ने मिठाई ਜਲ ਪਾਣੀ ਦੁੱਧ ਖੁੱਲ੍ਹਾ ਛਕਾਉਣਾ ਸਿੰਘਾਂ ਨੂੰ। ਸੀ ਆਈ ਡੀ ਹੋ ਜਾਣੀ, ਅਗਲੇ ਦਿਨ ਘੇਰਾ ਪੈ ਜਾਣਾ, ਲਿਆਓ ਲਿਆਓ ਲਿਆਓ ਸਿੰਘੋ ਛਕਾਈਏ ਪੁਲਿਸ ਵਾਲਿਆਂ ਨੂੰ ਜਲ ਪਾਣੀ। ਉਹਨਾਂ ਨੂੰ ਉਹ ਸੋਚਦੇ ਕਿ ਸਾਧੂ ਆ ਜਿਹਦੇ ਹਰੇਕ ਆਏ ਗਏ ਦੀ ਸੇਵਾ ਕਰਦੇ ਨੇ, ਉਹਨਾਂ ਵੀ ਆ ਕੇ ਤਲਾਸ਼ੀ ਕੁਰਸੀ ਲੈਣੀ ਹੈ, ਬੜਾ ਕੁਛ ਕਰਨਾ। ਇਹ ਖੱਟੜਾ ਨਾਮ ਦਾ DSP ਸੀ, ਬੜਾ ਤੱਕ ਆਕੜਦਾ ਸੀ, ਬੀਤੇ ਆ ਗਏ ਤੀਜੇ ਦਿਨ ਘੇਰਾ ਪਾ ਲੈਣਾ। ਇੱਕ ਦਿਨ ਬਾਬਾ ਜੀ ਨੇ ਫੜ ਲਿਆ ਇੱਥੋਂ ਕਾਲਰ ਤੋਂ ਧੋਣ ਤੋਂ, ਹਿਲਾਇਆ ਚੰਗੀ ਤਰ੍ਹਾਂ ਨੂੰ, ਤਰੇੜੀਆਂ ਆ ਗਈ ਸਤਸੰਗੀ। ਉਹ ਕਹਿਣ ਲੱਗੇ ਕੀ ਤਾਕਤ ਵਿਖਾਉਣਾ ਆਪਣੀ, ਵਿਖਾ ਕੀ ਆ, ਮਾਰਨਾ ਮਾਰ। ਦੂਜੇ ਦਿਨ ਆ ਕੇ ਤੁਸੀਂ ਮੇਰੇ 'ਤੇ ਘੇਰਾ ਪਾ ਲੈਂਦੇ ਹੋ। ਮਤਲਬ ਬੜਾ ਭਿਆਨਕ ਦੌਰ ਵੇਖਿਆ ਪਿਆਰਿਓ। ਉਹ ਪਿੰਡੇ 'ਤੇ ਸੰਤਾਪ ਹਟਾਇਆ ਬਹੁਤ ਸਾਰੇ ਸਾਡੇ ਵਿੱਚੋਂ, ਜਿਹੜਾ ਪਿੰਡੇ 'ਤੇ ਸੰਤਾਪ ਵਧਾਇਆ। ਦਾਸ ਨੇ 3 ਸਾਲ ਜੇਲ੍ਹ ਵੀ ਕੱਟੀ ਉਸ ਦੌਰ ਦੇ ਵਿੱਚ। ਮਤਲਬ ਸਾਰੇ ਮਾਹੌਲ ਵੇਖੇ ਨੇ, ਸੇਵਾ ਵੀ ਸਿੰਘਾਂ ਦੀ ਪ੍ਰਾਪਤ ਹੋਈ, ਮਹਾਂਪੁਰਸ਼ਾਂ ਦੀ ਵੀ ਸਤਸੰਗੀ ਸੰਗਤ ਪ੍ਰਾਪਤ ਹੋਈ। ਅਤੇ ਗੁਰੂ ਕਿਰਪਾ ਕਰਨ, ਮੈਨੂੰ ਯਾਦ ਹੈ ਮੈਂ ਛੋਟਾ ਜਿਹਾ ਜਦੋਂ ਆਇਆ ਜਥੇ 'ਚ, ਅਤੇ ਮੈਨੂੰ ਚਾਅ ਬੜਾ ਸੀ, ਭਾਈ ਰਸਾਲ ਸਿੰਘ ਜੀ ਸਾਡੇ ਨਗਰ ਦੇ, ਉਹ ਮੈਨੂੰ ਲੈ ਕੇ ਆਏ, ਅਤੇ ਮੈਨੂੰ ਚਾਅ ਬੜਾ ਸੀ ਮੈਨੂੰ ਹਥਿਆਰ ਦੇਣ। ਪਰ ਮਹਾਂਪੁਰਸ਼ਾਂ ਦੀ ਨਿਗਾਹ ਜਾਣਦੀ ਸੀ ਕਿਹੜਾ ਪੜ੍ਹਨ ਵਾਲਾ ਅਤੇ ਕਿਹੜਾ ਲੜਨ ਵਾਲਾ, ਅਤੇ ਮੇਤੇ ਭੇਜਤਾ, ਮੇਤੇ ਮਨ ਨਾਲ ਲੱਗੇ। ਉੱਥੋਂ ਇੱਕ ਸਿੰਘ ਨੂੰ ਨਾਲ ਲੈ ਕੇ ਅਤੇ ਮੈਂ ਮਹਾਂਪੁਰਸ਼ਾਂ ਦੇ ਕੋਲ ਆ ਗਏ, ਸਿੰਘਾਂ ਨੂੰ ਮਿਲੇ, ਮੇਨ ਨੂੰ, ਸਾਨੂੰ ਹਥਿਆਰ ਚਾਹੀਦਾ ਹੈ, ਨਿਆਣੇ ਸੀ। ਕਹਿੰਦੇ ਕੀ ਕਰਨਾ? ਕਹਿੰਦੇ ਨਰਕ ਧਾਰੀਆ ਮਾਰਨਾ ਇੱਕ ਫਲਾਣੇ ਥਾਂ ਹੈਗਾ ਵਾ। ਸੰਤਾਂ ਨੂੰ ਬੜਾ ਤਾਂ, ਸੰਤ ਮੇਰੇ ਦੁਆਲੇ ਹੋ ਗਏ, ਕਹਿੰਦੇ ਇਹਨੂੰ ਮੇਤੇ ਭੇਜਿਆ ਸੀ, ਡਾਂਗ ਵੜੀ ਬਹੂ ਵੀ ਚੱਲ ਮੇਤੇ। ਉਹ ਨਾਲ ਦੇ ਨੂੰ ਸਤਸੰਗ ਇੱਕ ਚਪੇੜ ਮਾਰੀ, ਕੱਸ ਕੇ ਮਹਾਂਪੁਰਸ਼ਾਂ ਨੇ, ਕਹਿੰਦੇ ਮੇਤੇ ਜਾ ਕੇ ਆਰਾਮ ਨਾਲ ਬੈਠੋ, ਵੱਡੇ ਸ਼ਿਕਾਰੀ ਜਦੋਂ ਲੋੜ ਪਈ ਲੱਭਣੇ ਨਹੀਂ ਇਹ। ਇਹ ਮਹਾਂਪੁਰਸ਼ਾਂ ਨੇ ਵਚਨ ਕੀਤਾ। ਮਤਲਬ ਉਹਨਾਂ ਨੂੰ ਪਤਾ ਸੀ ਕਿ ਲੜਨ ਵਾਲਾ ਕਿਹੜਾ ਅਤੇ ਪੜ੍ਹਨ ਵਾਲਾ ਕਿਹੜਾ ਪਿਆਰਿਓ। ਇਸ ਵਾਸਤੇ ਐਸੇ ਮਹਾਨ ਸੂਰਬੀਰ ਯੋਧੇ, ਤਿੰਨਾਂ ਨੇ ਆਪਣਾ ਤਨ ਮਨ ਧਨ ਨਿਸ਼ਾਵਰ ਕੀਤਾ ਕੌਮ ਲਈ। ਅਤ ਹੀ ਰਣ ਮੈਂ ਜਬ ਤਬ ਜੂਝ ਮਰੂ, ਜਬ ਆਵ ਕੀ ਔਧ ਨਿਧਾਨ ਬਣੈ। ਆਵ ਦਾ ਅਰਥ ਹੁੰਦਾ ਉਮਰ, ਔਧ ਦਾ ਅਰਥ ਉਮਰ, ਅਤੇ ਆਵ ਦਾ ਅਰਥ ਹੱਦ। ਜਦੋਂ ਉਮਰ ਦੀ ਹੱਦ ਹੋ ਜਾਏ, ਭਾਵ ਜਦੋਂ ਉਮਰ ਪੁੱਗ ਜਾਏ, ਜਦੋਂ ਸਮਾਂ ਆ ਜਾਏ ਮੌਤ ਦਾ, ਅਤੇ ਗੁਰੂ ਕਲਗੀਧਰ ਜੀ ਕਹਿੰਦੇ ਹਨ ਕਿ ਜਬ ਆਵ ਕੀ ਔਧ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ। ਮਹਾਨ ਗੁਰੂ ਦੇ ਜਰਨੈਲ ਭਾਈ ਹਰੀ ਸਿੰਘ ਜੀ, ਜਰਨਲ ਲਾਭ ਸਿੰਘ ਜੀ ਪਿਆਰਿਓ। ਮੇਰਾ ਪਿੰਡ ਮਾਣੋਚਾਲ ਅਤੇ ਪੰਜਵੜ ਦੇ ਵਿਚਕਾਰ ਹੈ। ਮਾਣੋਚਾਲ ਸਾਡੇ ਇੱਧਰ ਹੈ ਅਤੇ ਪੰਜਵੜ ਸਾਡੇ ਇੱਧਰ ਹੈ। ਵਿੱਚ ਮੇਰਾ ਪਿੰਡ ਹੈ ਝਾਮਕਾ। ਸਤਸੰਗੀਓ, ਉੱਥੇ ਲੰਮਾ ਸਮਾਂ ਰਹਿ ਕੇ ਮਹਾਰਾਜ ਨੇ ਸੇਵਾ ਲਈ ਮੇਤੇ। ਸੋ ਬੇਨਤੀ ਕਰਦੇ ਹਾਂ ਕਿ ਇਹ ਸਾਰੀ ਸਾਡੀ ਧਰਤੀ ਜਰਨੈਲਾਂ ਦੀ ਧਰਤੀ, ਧੰਨ ਬਾਬਾ ਦੀਪ ਸਿੰਘ ਦਾ ਸਥਾਨ ਸਾਡੇ ਤੋਂ ਕੋਈ ਹਟਵਾਂ, ਬਾਬਾ ਬੁੱਢਾ ਸਾਹਿਬ ਦੀ ਬੀੜ ਸਾਡੇ ਤੋਂ ਹਟਵੀਂ, ਨਾਲ ਹੀ ਹੈ ਬਿਲਕੁਲ। ਮਤਲਬ ਕਿ ਸਾਰੀ ਹੀ ਧਰਤੀ ਸ਼ਹੀਦਾਂ ਦੀ ਹੋ। ਉੱਥੋਂ ਪਿਆਰੇ ਮਹਾਨ ਗੁਰੂ ਦੇ ਜਰਨੈਲ ਜਨਰਲ ਲਾਭ ਸਿੰਘ ਜੀ, ਉਹਨਾਂ ਦੀ ਅੰਸ ਬੰਸ ਵਿੱਚ ਉਹਨਾਂ ਦੇ ਸਤਸੰਗ ਫਰਜੰਦ ਆਏ ਨੇ ਜੀਵਾਇਆਂ ਨੂੰ। ਉਹਨਾਂ ਨੇ ਕੁਝ ਬੱਚਨਾਂ ਦੀ ਆਪ ਨਾਲ ਸਾਂਝ ਪਾਉਣੀ ਹੈ। ਸਤਿਗੁਰੂ ਕਿਰਪਾ ਕਰ, ਨਾਮਦਾਨ ਬਖਸ਼ਣ। ਸਰਬੱਤ ਸ਼ਹੀਦਾਂ ਦੇ ਚਰਨਾਂ 'ਤੇ ਨਮਸਕਾਰ ਕਰਦਿਆਂ ਹੋਇਆਂ, ਉਹਨਾਂ ਦੀ ਕਰਨੀ ਨੂੰ ਨਮਸਕਾਰ ਕਰਦਿਆਂ ਹੋਇਆਂ ਪਿਆਰਿਓ, ਇੰਨੀ ਸੇਵਾ ਪ੍ਰਵਾਨ ਕਰਿਓ। ਕਾਫ਼ੀ ਦਿਨਾਂ ਤੋਂ ਉਹਨਾਂ ਦੇ ਬੱਚਨਾਂ ਦੀ ਸਾਂਝ ਪਾ ਰਹੇ ਹਾਂ। ਕਿਵੇਂ ਜਨਰਲ ਸਵੇਗ ਸਿੰਘ ਜੀ ਦੇ ਗੋਲੀਆਂ ਲੱਗੀਆਂ, ਮਹਾਂਪੁਰਸ਼ਾਂ ਦੇ ਚਰਨਾਂ 'ਚ ਲਿਆ ਕੇ ਭਾਈ ਬਖਸ਼ੀਸ਼ ਸਿੰਘ ਜੀ ਨੇ ਇੱਦਾਂ ਲਟਾ ਦਿੱਤਾ, ਕਹਿੰਦੇ ਮਹਾਂਪੁਰਸ਼ੋ ਜਿਹੜੀ ਡਿਊਟੀ ਲਾਈ ਸੀ ਮੈਂ ਪੂਰੀ ਕਰ ਆਇਆ, ਮੇਰੇ ਇੰਨਾ ਵੱਜਾ ਸੀ ਬ੍ਰੈਸਟ, ਮੈਂ ਹਥਿਆਰ ਨਹੀਂ ਸੁੱਟ ਗਿਆ, ਆ ਹਥਿਆਰ ਦਿੱਤਾ ਤੁਸੀਂ ਲਓ। ਅਤੇ ਮਹਾਂਪੁਰਸ਼ਾਂ ਨੇ ਕਿਹਾ ਕਿ ਜਨਰਲ ਸਾਹਿਬ ਤੇਰੇ ਪਿੱਛੇ ਆਏ ਸੀ, ਵੀ ਚਲੋ ਸੱਚਖੰਡ ਨੂੰ। ਇੰਨਾ ਕਹਿ ਕੇ ਜਨਰਲ ਸਾਹਿਬ ਜੀ ਨੇ ਸ਼ਹੀਦੀ ਪਾ ਦਿੱਤੀ। ਬਾਅਦ ਵਿੱਚ ਮਹਾਂਪੁਰਸ਼ਾਂ ਨੇ ਜਿਵੇਂ ਪਿਆਰੇ ਜੰਗ ਕੀਤਾ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਇਹ ਉਹਨਾਂ ਦੀ ਕਰਨੀ ਨੂੰ ਨਮਸਕਾਰ ਕਰਦੇ ਹਾਂ। ਸੱਚੇ ਪਾਤਸ਼ਾਹ ਮਿਹਰ ਕਰ, ਨਾਮਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ। ਸਰਬੱਤ ਸ਼ਹੀਦਾਂ ਨੂੰ ਨਮਸਕਾਰ ਕਰਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਦਾ ਰੋਮ ਰੋਮ ਸ਼ੁਕਰ, ਅਤੇ ਬੇਨਤੀ ਕਰਦੇ ਹਾਂ ਪਿਆਰੇ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਂਦਿਆਂ ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ। ਗੁਰੂ ਧਾਮਾਂ ਦੀ ਰੱਖਿਆ ਲਈ, ਗੁਰੂ ਧਾਮਾਂ ਦੀ ਸੇਵਾ ਲਈ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ। ਬੇਨਤੀ ਹੈ, ਅਮਰ ਛਕੋ, ਗੁਰੂ ਵਾਲੇ ਬਣੋ। ਟਕਸਾਲ ਦਾ ਮੁੱਖ ਮਕਸਦ ਸ਼ੁੱਧ ਬਾਣੀ ਪੜ੍ਹਾਉਣੀ, ਅੰਮ੍ਰਿਤ ਛਕਾਉਣਾ, ਔਰ ਪਿਆਰੇ ਗੁਰਮਤ ਦਾ ਪ੍ਰਚਾਰ ਕਰਨਾ। ਇਸ ਲਈ ਕੇਸ ਰੱਖੋ, ਅੰਮ੍ਰਿਤਧਾਰੀ ਹੋਵੋ, ਔਰ ਜਿਹੜੀਆਂ ਬੀਬੀਆਂ ਦੇ ਨਾਮ ਨਾਲ ਕੌਰ ਲੱਗਦਾ ਭਾਈ, ਗੁਰੂ ਦੀਆਂ ਧੀਆਂ ਬਣੋ। ਜਿਹਨਾਂ ਸਿੰਘਾਂ ਦੇ ਨਾਲ ਨਾਲ ਸਿੰਘ ਅੱਖਰ ਲੱਗਦਾ ਪਿਆਰੇ, ਸਿੰਘ ਨਾਮ ਹੈ ਸ਼ੇਰ ਕਾ, ਸ਼ੇਰ ਬਣੋ। ਸ਼ੇਰ ਪਿਆਰੇ ਆਪਣੀ ਦਾੜੀ ਨੂੰ, ਆਪਣੇ ਵਾਲਾਂ ਨੂੰ ਹੱਥ ਨਹੀਂ ਲਾਉਣ ਦਿੰਦਾ, ਭੇਡਾਂ ਰੋਜ਼ ਮੁੰਨੀਆਂ ਜਾਂਦੀਆਂ ਰੋਜ਼। ਇਸ ਲਈ ਸ਼ੇਰ ਬਣੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਬਾਣੀ ਨਾਲ ਜੁੜੋ, ਇਹ ਸ਼ਹੀਦਾਂ ਦਾ ਮੁੱਖ ਮਕਸਦ ਹੈ ਪਿਆਰਿਓ। ਸੋ ਗੁਰੂ ਮਹਾਰਾਜ ਮਿਹਰ ਕਰਨ, ਕੌਮ ਨੂੰ ਚੜ੍ਹਦੀ ਕਲਾ, ਕੌਮ ਨੂੰ ਏਕਤਾ ਇਤਫਾਕ ਬਖਸ਼ਣ, ਔਰ ਕੌਮ ਨੂੰ ਇੱਕ ਲੀਡਰ ਐਸਾ ਮਹਾਂਪੁਰਸ਼ਾਂ ਵਰਗਾ ਬਖਸ਼ਣ ਵਾਹਿਗੁਰੂ ਜੀ, ਜਿਨ੍ਹਾਂ ਦੇ ਨਾਲ ਕੌਮ ਸਾਡੀ ਸਾਰੀ ਇੱਕ ਹੋ ਸਕੇ। ਸੋ ਗੁਰੂ ਕਿਰਪਾ ਕਰਨ, ਉਹਨਾਂ ਸਰਬੱਤ ਸ਼ਹੀਦ ਸਿੰਘਾਂ ਨੂੰ ਨਮਸਕਾਰ ਕਰਦਿਆਂ ਹੋਇਆਂ, ਦਾਸ ਖੇਮਾਂ ਦਾ ਜਾਜਕ ਹੈ, ਅਗਲਾ ਪ੍ਰੋਗਰਾਮ ਸਤਿਕਾਰਯੋਗ ਸੈਕਟਰੀ ਸਾਹਿਬ ਦੇ ਪਾਸ ਸਵਾਗਤ ਸਰਵਣ ਕਰੋਗੇ, ਦਾਸ ਤੋਂ ਭੁੱਲਾਂ ਦੀ ਮੁਆਫ਼ੀ ਬਖਸ਼ਿਓ। ਪਿਆਰ ਨਾਲ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਿੱਖ ਕੌਮ ਦੀ ਹਿੱਕ ਤੇ ਵਾਪਰੇ ਤੀਸਰੇ ਘੱਲੂਘਾਰੇ ਦੀ ਯਾਦ ਮਨਾ ਰਹੇ ਗੁਰੂ ਰੂਪ ਸਾਧ ਸਿੰਘ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ। ਆਪ ਜੀ ਦੇ ਸਨਮੁਖ ਬਹੁਤ ਹੀ ਸਤਿਕਾਰਯੋਗ ਦਮਦਮੀ ਟਕਸਾਲ ਦੇ ਵਿਦਿਆਰਥੀ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਦੇ ਨਾਲ ਪਿਛਲੇ ਕਾਫੀ ਦਿਨਾਂ ਤੋਂ ਜੋ ਇਤਿਹਾਸਕ ਦਾੜੇ ਚੱਲ ਰਹੇ ਹਨ, ਉਹ ਲਗਾਤਾਰ ਜੂਨ 1984 ਦੇ ਹਮਲੇ ਤੋਂ ਪਹਿਲਾਂ ਕਿਹੜੇ ਕਾਰਨ ਸਨ ਉਹ ਸਮਝਾਉਣ ਦਾ ਯਤਨ ਕੀਤਾ ਹੈ। ਕੱਲ੍ਹ ਰੋਜ਼ 6 ਜੂਨ 1984 ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੀ ਸ਼ਹਾਦਤ ਹੁੰਦੀ। ਉਸ ਸ਼ਹਾਦਤ ਤੋਂ ਬਾਅਦ ਕੌਮ ਦੇ ਵਿੱਚ ਇੱਕ ਨਵੀਂ ਰੂਹ ਜਾਗਰਤੀ ਪੈਦਾ ਹੁੰਦੀ। ਕੌਮ ਦੇ ਸਰਲੱਥ ਯੋਧਿਆਂ ਨੇ ਕੌਮੀ ਸੰਘਰਸ਼ ਨੂੰ ਵਿੜਦਿਆਂ ਹੋਇਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ। ਅੱਜ ਸਾਡੇ ਪਾਸ ਕੌਮੀ ਸੰਘਰਸ਼ ਨੂੰ, ਕੌਮੀ ਦੀ ਵਿਗੜੀ ਹੋਈ ਤ੍ਰਾਸਦੀ ਨੂੰ, ਕੌਮ ਦੀ ਡਿੱਗੀ ਹੋਈ ਪੱਗ ਨੂੰ ਮੁੜ ਕੌਮ ਦੇ ਸਿਰ 'ਤੇ ਰੱਖਣ ਵਾਲੇ ਸਰਲੱਥ ਯੋਧੇ, ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਸੰਘਰਸ਼ ਲੜਿਆ, ਸਤਿਕਾਰਯੋਗ ਜਨਰਲ ਲਾਭ ਸਿੰਘ ਜੀ, ਉਹਨਾਂ ਦੇ ਸਤਿਕਾਰਯੋਗ ਸਪੁੱਤਰ ਭਾਈ ਸਾਹਿਬ ਭਾਈ ਰਾਜੇਸ਼ਵਰ ਸਿੰਘ, ਜੋ ਕਿ ਉਚੇਚੇ ਤੌਰ 'ਤੇ ਜਿਨ੍ਹਾਂ ਨੇ ਕੱਲ੍ਹ ਸਾਨ ਫਰਾਂਸਿਸਕੋ ਦੀ ਧਰਤੀ 'ਤੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਸਨ, ਅੱਜ ਫਰੀਮੌਂਟ ਸਾਹਿਬ ਖੇ ਪਹੁੰਚੇ ਹਨ। ਉਹਨਾਂ ਨੂੰ ਜੀਓ ਆਇਆ ਸਮੁੱਚੀ ਸੰਗਤ ਵੱਲੋਂ, ਸਮੂਹ ਪ੍ਰਬੰਧ ਵੱਲੋਂ। ਸੋ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਰਾਜੇਸ਼ਵਰ ਸਿੰਘ ਜੀ ਸਪੁੱਤਰ ਜਨਰਲ ਲਾਭ ਸਿੰਘ ਹੋਣਾ ਨੂੰ ਕਿ ਕੁਝ ਮਿੰਟਾਂ ਵਾਸਤੇ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਕੌਮ ਇੱਦਾਂ ਸਨਮਾਨਿਤ ਕਰਦੀ ਆ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਅਤੇ ਚੰਗਾ ਲੱਗਦਾ। ਮੇਰੇ ਤਾਇਆ ਜੀ ਨੇ ਮੈਨੂੰ ਗੱਲ ਦੱਸੀ, ਉਹ ਕਹਿੰਦੇ ਵੀ ਜਦੋਂ ਸਾਡੇ ਪਿਤਾ ਜੀ ਨੇ ਖਾਲਿਸਤਾਨ ਕਮਾਂਡੋ ਫੋਰਸ ਦੀ ਕਮਾਂਡ ਸੰਭਾਲੀ ਅਤੇ ਇੱਕ ਦਿਨ ਉਹ ਘਰ ਆਏ ਨਾਲ ਸ਼ਹੀਦ ਭਾਈ ਚਰਨਜੀਤ ਸਿੰਘ ਜੀ ਚੰਨੀ, ਅਤੇ ਸਾਡੇ ਬਾਪੂ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਪੁੱਤਰ ਤੁਸੀਂ ਸਭ ਕੁਝ ਛੱਡ ਦਿੱਤਾ, ਆਪਣਾ ਕਾਰੋਬਾਰ ਨੌਕਰੀਆਂ, ਕਿਉਂਕਿ ਪੰਜਾਬ ਪੁਲਿਸ 'ਚ ਸੀਗੇ, ਖੇਤੀਬਾੜੀ, ਅਤੇ ਤੁਸੀਂ ਕਦੀ ਆਪਣੇ ਬੱਚਿਆਂ ਬਾਰੇ ਨਹੀਂ ਸੋਚਦੇ? ਅਤੇ ਉਹ ਕਹਿੰਦਾ ਉਹਦਾ ਜਵਾਬ ਸੀ ਨਹੀਂ, ਅਸੀਂ ਨਾਲ ਦੇ ਸਾਡੇ ਸਿੰਘ ਬਹੁਤ ਸ਼ਹੀਦ ਹੋ ਚੁੱਕੇ ਆ, ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਹੋ ਚੁੱਕਾ ਅਤੇ ਅਸੀਂ ਅਰਦਾਸ ਕਰਕੇ ਤੁਰ ਪਏ ਹਾਂ ਅਕਾਲ ਤਖਤ ਸਾਹਿਬ 'ਤੇ ਹਮਲੇ ਤੋਂ ਬਾਅਦ, ਜਦ ਤੱਕ ਸਾਡਾ ਕੌਮੀ ਘਰ ਖਾਲਿਸਤਾਨ ਬਣਦਾ ਨਹੀਂ ਅਸੀਂ ਪਿੱਛੇ ਨਹੀਂ ਮੁੜ ਸਕਦੇ। ਪਰਿਵਾਰ ਦੀ, ਬੱਚਿਆਂ ਦੀ ਤੁਸੀਂ ਨਾ ਫਿਕਰ ਕਰੋ, ਕੌਮ ਬੈਠੀ ਆ। ਅਤੇ ਜਦੋਂ ਹੁਣ ਉਹਨਾਂ ਦੀਆਂ ਫੋਟੋਆਂ ਦੇਖੀ ਦੀਆਂ, ਬਹੁਤ ਪ੍ਰਾਊਡ ਹੁੰਦਾ ਅਤੇ ਪਤਾ ਲੱਗਦਾ ਵੀ ਉਹਨਾਂ ਦਾ ਨਾਂ ਰਹਿੰਦੀ ਦੁਨੀਆ ਤੱਕ ਰਹਿਣਾ। ਜਿਸ ਦਿਨ ਸ਼ਹੀਦ ਹੋਇਆ ਮੇਰੀ ਉਮਰ ਵੀ 7 ਸਾਲ ਸੀ, ਅਤੇ ਜਿੱਦਾਂ ਹੀ ਬਾਅਦ 'ਚ ਸੁਰਤ ਪਰਿਵਾਰ ਲਈ ਸੌਖਾ ਤਾਂ ਨਹੀਂ ਹੁੰਦਾ, ਪਰ ਬਾਅਦ 'ਚ ਜਿੱਦਾਂ ਹੀ ਸੁਰਤ ਸੰਭਾਲੀ ਫਿਰ ਪਤਾ ਲੱਗਦਾ ਵੀ ਉਹ ਜਿਸ ਰਾਹ 'ਤੇ ਤੁਰੇ ਸੀ ਉਹ ਠੀਕ ਸੀਗੇ, ਉਹ ਜਾਣਾ ਹੀ ਪੈਣਾ ਸੀਗਾ, ਕਿਉਂਕਿ ਕੌਮ ਦੀ ਲੱਥੀ ਪੱਗ ਉਹਨਾਂ ਨੇ ਦੁਬਾਰਾ ਮੋੜ ਦਿੱਤੀ ਸੀ। ਅੱਜ ਵੀ ਕੌਮ ਉੱਦਾਂ ਹੀ ਉਸ ਜਗ੍ਹਾ ਤੋਂ ਲੰਘ ਰਹੀ ਆ, ਸਿੰਘ ਸਾਡੇ ਜੇਲ੍ਹਾਂ 'ਚ ਆ, ਅਤੇ ਲੋੜ ਆ ਵੀ ਸਾਨੂੰ ਅਜੇ ਇਕੱਠੇ ਹੋਣ ਦੀ। ਅਤੇ ਜਿਹੜੇ ਵੀ ਇਸ ਪਰਿਵਾਰ, ਇਸ ਰਾਹ 'ਤੇ ਸਿੰਘ ਸ਼ਹੀਦ ਹੋ ਚੁੱਕੇ ਤੁਰੇ ਆ, ਉਹਨਾਂ ਦਾ ਵੱਧ ਤੋਂ ਵੱਧ ਸਾਥ ਦਈਏ, ਅਤੇ ਹੁਣ ਅਸੀਂ ਖੁਦ ਕੰਮ ਕਰਦੇ ਹਾਂ, ਜਿੱਥੇ ਵੀ ਲੋੜ ਹੁੰਦੀ ਅਸੀਂ ਪਰਿਵਾਰ ਸਮੇਤ ਪਹੁੰਚਦੇ ਹਾਂ, ਕਿਉਂਕਿ ਅਸੀਂ ਇਸ ਰਾਹ 'ਚੋਂ ਲੰਘੇ ਹੋਏ ਹਾਂ। ਕਿ ਸਿੰਗਲ ਮਦਰ ਲਈ ਬੱਚੇ ਪਾਲਣੇ ਈਜ਼ੀ ਨਹੀਂ ਹੁੰਦੇ, ਅਤੇ ਪਰ ਫਿਰ ਵੀ ਚੜ੍ਹਦੀ ਕਲਾ 'ਚ ਹੀ ਰਹਿਣਾ ਪੈਂਦਾ, ਅਤੇ ਹਰ ਟਾਈਮ ਅਰਦਾਸ ਹੁੰਦੀ ਆ ਭਈ ਉਹਨਾਂ ਨੂੰ ਯਾਦ ਕਰੀਏ ਅਤੇ ਛੇਤੀ ਤੋਂ ਛੇਤੀ ਸਿੱਖਾਂ ਨੂੰ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਵੱਲੋਂ ਭਾਈ ਸਾਹਿਬ ਭਾਈ ਰਾਜੇਸ਼ਵਰ ਸਿੰਘ ਹੋਣਾ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬਹੁਤ ਹੀ ਥੋੜ੍ਹੇ ਸ਼ਬਦਾਂ ਦੇ ਵਿੱਚ ਆਪ ਜੀ ਨੂੰ ਕੌਮੀ ਘਰ ਦੀ ਪ੍ਰਾਪਤੀ ਅਤੇ ਆਪਸੀ ਏਕਤਾ ਅਤੇ ਇਤਪਾਕ ਦਾ ਸੁਨੇਹਾ ਦਿੱਤਾ। ਸੋ ਮੈਂ ਬੇਨਤੀ ਕਰਾਂਗਾ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਦਿਲਵਾਗ ਸਿੰਘ ਹੋਣਾ ਨੂੰ ਕਿ ਉਹ ਸਿਰੋਪਾਓ ਦੀ ਬਖਸ਼ਿਸ਼ ਦੇਣ।

0: ਬਹੁਤ ਬਹੁਤ ਧੰਨਵਾਦ। ਹੁਣ ਆਪ ਜੀ ਦੇ ਸਾਹਮਣੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਤਰਲੋਚਨ ਸਿੰਘ ਜੀ ਨਾਹਲ, ਜਿਨ੍ਹਾਂ ਨੇ ਮੀਰੀ ਪੀਰੀ ਦੇ ਉੱਤੇ PhD ਕੀਤੀ ਸੀ ਔਰ ਉਹਨਾਂ ਨੇ ਇੱਕ ਪਹਿਲੀ ਪੁਸਤਕ ਲਿਖੀ ਸੀ ਰੀਜਨਲ ਪੋਲਿਟਿਕਸ ਸਿੱਖਿਜ਼ਮ, ਮੌਜੂਦਾ ਸੰਘਰਸ਼ ਦੇ ਉੱਤੇ ਕੌਮੀ ਘਰ ਦੀ ਪ੍ਰਾਪਤੀ ਵਾਸਤੇ ਉਹਨਾਂ ਦੀ ਜੋ ਪਹਿਲੀ ਪੁਸਤਕ ਸੀ। ਉਸ ਤੋਂ ਬਾਅਦ ਉਹਨਾਂ ਨੇ ਪਿਛਲੇ ਤਕਰੀਬਨ 14 ਸਾਲ ਦੀ ਸਖ਼ਤ ਮਿਹਨਤ ਦੇ ਨਾਲ ਬਹੁਤ ਹੀ ਖੋਜ ਭਰਪੂਰ ਦੂਸਰੀ ਪੁਸਤਕ ਜੋ ਉਹਨਾਂ ਦੀ ਛਪ ਕੇ ਆ ਚੁੱਕੀ ਹੈ 500 ਪੇਜ ਦੀ, ਉਹ ਪੁਸਤਕ ਹੈ ਰਾਜਾ ਪੋਰਸ ਅਤੇ ਸਿਕੰਦਰ ਮਹਾਨ ਦੇ ਵਿਚਕਾਰ ਜੋ ਜੰਗਾਂ ਹੋਈਆਂ ਨੇ। ਅੱਜ ਤੱਕ ਕਿਸੇ ਵੀ ਇਤਿਹਾਸਕਾਰ ਨੇ ਇਸ ਵਿਸ਼ੇ ਨੂੰ ਨਹੀਂ ਛੋਇਆ। ਉਹਨਾਂ ਨੇ ਬੜੀ ਕੜੀ ਮਿਹਨਤ ਤਪੱਸਿਆ ਦੇ ਨਾਲ ਉਹਨਾਂ ਇਸ ਪੁਸਤਕ ਨੂੰ ਔਰ ਤਸਵੀਰਾਂ ਦੇ ਸਾਹਿਤ ਰੂਪਮਾਨ ਕੀਤਾ ਹੈ, ਜਿੱਥੇ ਅੱਜ ਅਸੀਂ ਉਹ ਪੁਸਤਕ ਆਪ ਸੰਗਤਾਂ ਦੇ ਰੂਬਰੂ ਕਰਨ ਜਾ ਰਹੇ ਹਾਂ। ਉੱਥੇ ਹੀ ਮੈਂ ਡਾਕਟਰ ਨਾਲ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਕੁਝ ਮਿੰਟਾਂ ਵਾਸਤੇ ਜਿੱਥੇ ਸ਼ਹੀਦਾਂ ਪ੍ਰਤੀ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨਗੇ, ਉੱਥੇ ਜ਼ਰੂਰ ਆਪਣੀ ਪੁਸਤਕ ਬਾਰੇ ਵੀ ਸੰਗਤ ਦੇ ਨਾਲ ਵਿਚਾਰ ਸਾਂਝੇ ਕਰਨ। ਸੋ ਸਭ ਤੋਂ ਪਹਿਲਾਂ ਡਾਕਟਰ ਤਰਲੋਚਨ ਸਿੰਘ ਜੀ ਨਾਲ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਜੋ ਆਪਣੀ ਉਹਨਾਂ ਦੀ ਪੁਸਤਕ ਹੈ ਉਹਦੇ ਬਾਰੇ ਆਪ ਜੀ ਨਾਲ ਜਾਣਕਾਰੀ ਸਾਂਝੀ ਕਰਨਗੇ। ਉਸ ਤੋਂ ਬਾਅਦ ਦੇ ਨਾਲ ਹੀ ਇਹ ਪੁਸਤਕ ਵੀ ਰਿਲੀਜ਼ ਕੀਤੀ ਜਾਵੇਗੀ। ਅਗਰ ਕਿਸੇ ਨੇ ਉਹ ਪੁਸਤਕ ਖਰੀਦਣੀ ਹੋਵੇ ਜਾਂ ਕੋਈ ਹੋਰ ਕੋਈ ਸਵਾਲ ਹੋਵੇ ਤਾਂ ਬਾਹਰ ਉਹਨਾਂ ਦਾ ਟੇਬਲ ਵੀ ਲੱਗਾ ਹੈ, ਉੱਥੋਂ ਤੁਸੀਂ ਪ੍ਰਾਪਤ ਵੀ ਕਰ ਸਕਦੇ ਹੋ, ਉਹਨਾਂ ਦਾ ਵਿਚਾਰ ਵਟਾਂਦਰਾ ਵੀ ਕਰ ਸਕਦੇ ਹੋ। ਆਓ ਹੁਣ ਡਾਕਟਰ ਨਾਲ ਸਾਹਿਬ ਪਾਸੋਂ ਉਹਨਾਂ ਦੇ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋੜ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਈ ਦਵਿੰਦਰ ਸਿੰਘ ਜੀ ਦਾ ਅਤਿ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਬਾਰੇ ਕੁਛ ਸ਼ਬਦ ਕਹਿ ਸੰਗਤਾਂ ਨੂੰ ਦੱਸਣ ਬਾਰੇ, ਅਤੇ ਕਿਉਂਕਿ ਅੱਜ ਸਮੂਹ ਸੰਗਤਾਂ ਸਾਰੀ ਦੁਨੀਆਂ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮਨਾ ਰਹੇ ਹਾਂ, ਔਰ ਉਹਦੇ ਨਾਲ ਹੀ ਜੋ ਆਪਰੇਸ਼ਨ ਬਲੂ ਸਟਾਰ ਦੇ ਜਿਹੜੀ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਇਆ ਉਹਨਾਂ ਦੀ ਸਾਰੀ ਦੁਨੀਆਂ ਦੇ ਵਿੱਚ ਉਹ ਉਹਨਾਂ ਦੀ ਯਾਦ ਦੇ ਵਿੱਚ ਇਹ ਪੁਰਬ ਮਨਾ ਰਹੇ ਆ। ਕੱਲ੍ਹ ਸੈਨ ਫਰਾਂਸਿਸਕੋ ਗਏ ਸਾਂ ਅਸੀਂ, ਉੱਥੇ ਬੜੀ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸਿਟੀ ਹਾਲ ਦੇ ਮੂਹਰੇ ਫੰਕਸ਼ਨ ਕੀਤਾ, ਬਹੁਤ ਵੱਡਾ ਨਗਰ ਕੀਰਤਨ ਕੀਤਾ ਔਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਯਾਦ ਕੀਤਾ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਭਾਈ ਜਨਰਲ ਸਾਹਿਬ ਲਾਭ ਸਿੰਘ ਜੀ ਦੇ ਸਪੁੱਤਰ ਇੱਥੇ ਆਏ, ਉਹਨਾਂ ਦਾ ਉਹਨਾਂ ਨੂੰ ਉਹਨਾਂ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈਗਾ। ਅਤੇ ਕਿਉਂਕਿ ਜਿਹੜੀ ਅੱਜ ਦੀ ਗੱਲ ਹੈਗੀ ਆ ਉਹ ਮੈਂ ਪਹਿਲਾਂ ਪੰਜਵੇਂ ਪਾਤਸ਼ਾਹ ਤੋਂ ਸ਼ੁਰੂ ਕਰਦਾ, ਕਿਤਾਬ ਦੀ ਗੱਲ ਫਿਰ ਕਰਾਂਗੇ, ਮੈਂ ਛੇਵੇਂ ਪਾਤਸ਼ਾਹ ਦੀ ਗੱਲ ਕਰਦਾ। ਮੈਂ ਜੋ ਸਿੱਖ ਸੰਘਰਸ਼ ਦੇ ਮੋਢੀ ਆ ਗੁਰੂ ਨਾਨਕ ਦੇਵ ਉਹਨਾਂ ਦੀ ਗੱਲ ਕਰਦਾ। ਗੁਰੂ ਨਾਨਕ ਦੇਵ ਦੇ ਜਿਹੜੀ ਸਿੱਖ ਫੌਜ ਬਣੀ ਆ, ਖਾਲਸਾ ਪੰਥ ਸਾਜਿਆ, ਉਹਦੇ ਵਾਸਤੇ ਹਰੀਆਂ ਗੁਪਤਾ ਲਿਖਦਾ, ਬੜਾ ਇਤਿਹਾਸਕਾਰ ਆ ਵੱਡਾ, ਉਹ ਕਹਿੰਦਾ ਭਈ ਜਿਹੜੀ ਤਲਵਾਰ ਜਿਹੜੀ ਕਿਰਪਾਨ ਖਾਲਸੇ ਨੇ ਧਾਰਨ ਕੀਤੀ ਉਹਦੇ ਵਾਸਤੇ ਜਿਹੜਾ ਲੋਹਾ ਸੀਗਾ ਉਹ ਗੁਰੂ ਨਾਨਕ ਜੀ ਨੇ ਤਿਆਰ ਕਰ ਦਿੱਤਾ ਸੀਗਾ। ਅਤੇ ਕਿਉਂਕਿ ਉਹ ਜਿਹੜਾ ਸਮਾਂ ਸੀਗਾ ਉਸ ਵੇਲੇ ਸਿੱਖ ਬਹੁਤ ਛੋਟੀ ਮਿਨਿਸਕਲ ਫੋਰਮ ਦੇ ਵਿੱਚ ਸੀਗੀ, ਉਹਨਾਂ ਕੋਲ ਅਜੇ ਐਡੀ ਕਪੈਸਿਟੀ ਨਹੀਂ ਸੀ ਹੈਗੀ। ਉਹਨਾਂ ਦੇ ਵਿੱਚ ਉਸ ਵੇਲੇ ਤੱਕ ਪੰਜਵੇਂ ਪਾਤਸ਼ਾਹ ਤੱਕ ਜਿਹੜੀ ਚੀਜ਼ ਮੇਨ ਸੀਗੀ ਉਹ ਸੀਗੀ ਪੀਰੀ, ਕਿਉਂਕਿ ਸਿੱਖ ਦੇ ਵਿੱਚ ਸਿੱਖਾਂ ਦੇ ਵਿੱਚ ਮੀਰੀ ਪੀਰੀ ਦੋ ਚੀਜ਼ਾਂ ਜਿਹੜੀਆਂ ਬਰਾਬਰ ਚੱਲਦੀਆਂ, ਸਪਿਰਚੁਅਲ ਐਂਡ ਟੈਂਪੋਰਲ ਅਥਾਰਟੀ ਜਿਹੜੀ ਹੈਗੀ ਆ। ਮੈਂ PhD ਉਸ ਟੋਪਿਕ 'ਤੇ ਕੀਤੀ ਸੀ 1999 ਦੇ ਵਿੱਚ, ਅਤੇ ਉਸ ਸੰਬੰਧ ਦੇ ਵਿੱਚ ਦਾਸ ਨੇ 600 ਪੇਜ ਦੀ ਕਿਤਾਬ ਵੀ ਲਿਖੀ ਜੋ 2011 'ਚ ਪਬਲਿਸ਼ ਹੋਈ ਆ, ਔਰ ਉਹਦੇ ਵਿੱਚੋਂ ਮੈਂ ਕੁਛ ਜਿਹੜੀਆਂ ਚੀਜ਼ਾਂ ਅੱਜ ਦੇ ਸੰਬੰਧ ਦੇ ਵਿੱਚ ਮੈਂ ਦੋ ਤਿੰਨ ਸਿਰਫ ਛੋਟੀ ਛੋਟੀਆਂ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਜਿਸ ਵੇਲੇ ਪੰਜਵੇਂ ਪਾਤਸ਼ਾਹ ਨੂੰ ਸੱਦਾ ਆ ਗਿਆ ਸਰਕਾਰੀ ਤੌਰ 'ਤੇ ਵੀ ਤੁਸੀਂ ਆਓ ਲਾਹੌਰ ਦੇ ਵਿੱਚ, ਜਿਸ ਤਰ੍ਹਾਂ ਗਿਆਨੀ ਜੀ ਗੁਰਮੀਤ ਸਿੰਘ ਨੇ ਦੱਸਿਆ ਹੈਗਾ ਵੀ ਉਹਨਾਂ ਨੂੰ ਉੱਥੋਂ ਇੱਕ ਤਰ੍ਹਾਂ ਦੇ ਵਾਰੰਟ ਆ ਗਏ ਵੀ ਆਓ ਇੱਥੇ ਸਾਡੇ ਪੇਸ਼ ਹੋਵੋ, ਤਾਂ ਉਸ ਵੇਲੇ ਪੰਜਵੇਂ ਪਾਤਸ਼ਾਹ ਨੂੰ ਪਤਾ ਸੀਗਾ ਵੀ ਕੀ ਹੋਣ ਵਾਲਾ ਆ, ਉਹਨਾਂ ਨੂੰ ਸਪਸ਼ਟ ਦਿਸਦਾ ਸੀਗਾ ਵੀ ਕੀ ਹੋਣਾ। ਉਹਨਾਂ ਨੇ ਕਿਉਂਕਿ ਜਿਹੜੇ ਛੇਵੇਂ ਪਾਤਸ਼ਾਹ ਨੇ ਉਹਨਾਂ ਦੇ ਦਿਲ ਦੇ ਵਿੱਚ ਵੀ ਇਸ ਗੱਲ ਦਾ ਗੁੱਸਾ ਸੀਗਾ ਕਿ ਮੇਰੇ ਛੇਵੇਂ ਪਾਤਸ਼ਾਹ ਨੂੰ ਪਿਤਾ ਜੀ ਨੂੰ ਇਹ ਸ਼ਹੀਦਕਾਂ ਦੀਆਂ ਤਿਆਰੀਆਂ ਕਰ ਰਹੇ ਹਾਂ। ਤਾਂ ਉਹਨਾਂ ਦੀ ਮਾਤਾ ਜਿਹੜੀ ਸੀ ਉਹਨਾਂ ਨੂੰ ਇਸ ਗੱਲ ਦਾ ਫਿਕਰ ਵੀ ਸੀਗਾ, ਪਰ ਉਹ ਕਹਿੰਦੇ ਮਾਤਾ ਜੀ ਤੁਸੀਂ ਫਿਕਰ ਨਹੀਂ ਕਰਨਾ। ਇਹਦੇ ਸੰਬੰਧ ਦੇ ਵਿੱਚ ਜਿਹੜੇ ਭਾਈ ਸੰਤੋਖ ਸਿੰਘ ਜੀ ਆ ਉਹ ਲਿਖਦੇ ਆ, ਉਹ ਕਹਿੰਦੇ ਆ ਛੇਵੇਂ ਪਾਤਸ਼ਾਹ ਦੇ ਬਾਰੇ, ਮੈਂ ਪਰਬਤ ਕੋ ਗਰਦ ਮਿਲਾਵੋ, ਰਾਜਨ ਰਾਜਕਨ ਕੋ ਸਮ ਮੇਰ ਬਣਾਵੋ, ਸੰਤ ਬਣੇ ਪ੍ਰਤਾਪ ਨਾ ਜਨੇ, ਹੱਥੋਂ ਸ਼ਤਰੂ ਮੈਂ ਬਣ ਸਵਧਾਨੇ, ਭਾਵੇ ਅੱਡਣ ਦੀ ਕੋਈ ਲੋੜ ਨਹੀਂ, ਮੈਂ ਜਿਹੜੇ ਵੈਰੀਆਂ ਨੂੰ ਚੁਣ ਚੁਣ ਕੇ ਮਾਰੂੰਗਾ, ਸਾਵਧਾਨ ਹੋ ਕੇ ਮਾਰੂੰਗਾ। ਅਤੇ ਜਿਹੜਾ ਛੇਵੇਂ ਪਾਤਸ਼ਾਹ ਦੇ, ਕਿਉਂਕਿ ਆਪਾਂ ਛੇਵੇਂ ਪਾਤਸ਼ਾਹ ਦੇ ਬਾਰੇ, ਕਿਉਂਕਿ ਉਸ ਵੇਲੇ ਤੱਕ ਮੁਸਲਮਾਨਾਂ ਦਾ ਐਡਾ ਜ਼ੋਰ ਸੀਗਾ, ਉੱਥੇ ਨਾ ਤਾਂ ਕੋਈ ਦਸਤਾਰ ਬਣ ਸਕਦਾ ਸੀ, ਨਾ ਕੋਈ ਘੋੜੇ 'ਤੇ ਚੜ੍ਹ ਸਕਦਾ ਸੀ, ਤਖ਼ਤ 'ਤੇ ਬੈਠਣ ਤਾਂ ਜੁਦੀ ਗੱਲ ਹੈਗੀ ਆ। ਪਰ ਛੇਵੇਂ ਪਾਤਸ਼ਾਹ ਨੇ ਕਿਹਾ ਸਾਡੇ ਕੋਲ ਘੋੜੇ ਵੀ ਵਧੀਆ ਹੋਣਗੇ, ਸਾਡੇ ਕੋਲ ਤਖ਼ਤ ਵੀ ਹੋਣਗੇ, ਸਾਡੇ ਕੋਲ ਰਾਜ ਵੀ ਹੋਣਗੇ, ਸਾਡੇ ਕੋਲ ਤਾਜ ਵੀ ਹੋਣਗੇ, ਸਾਰਾ ਕੁਛ ਸੀ ਉਹਨਾਂ ਕੋਲ। ਅਕਾਲ ਤਖ਼ਤ ਸਾਹਿਬ ਉਹਨਾਂ ਨੇ ਆਪ ਬਣਾਇਆ ਸੀ, ਉੱਥੇ ਆਪਣਾ ਤਖ਼ਤ 'ਤੇ ਬਹਿ ਕੇ ਨਿਆਂ ਕਰਦੇ ਸੀ ਉਹ। ਇਹਦੇ ਬਾਰੇ ਭਾਈ ਨੱਥਾ ਦੇ ਅਬਦੁੱਲਾ ਨੇ ਕੁਛ ਦੋ ਲਾਈਨਾਂ ਲਿਖੀਆਂ, ਕਹਿੰਦੇ ਦੋ ਤਲਵਾਰੀ ਵਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਜੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਸੋ ਜਿਸ ਵੇਲੇ ਪੰਜਵੇਂ ਪਾਤਸ਼ਾਹ ਨੇ, ਉਹਨਾਂ ਪਤਾ ਮੈਨੂੰ ਉੱਥੇ ਜਾਣ ਦਾ ਸੱਦਾ ਆ ਗਿਆ, ਸ਼ਹੀਦੀ ਹੋਣ ਵਾਲੀ ਆ, ਉਹਨਾਂ ਨੇ ਮੈਸੇਜ ਦਿੱਤਾ ਆਪਣੇ ਸਿੱਖਾਂ ਦੇ ਕੋਲ, ਉਹਨਾਂ ਨੇ ਇਹ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਬਿਲਕੁਲ ਨਾਰਾਜ਼ ਨਹੀਂ ਹੋਣਾ, ਜਿਹੜਾ ਉਹਨਾਂ ਦਾ ਬੇਟਾ ਹਰਗੋਬਿੰਦ ਸੀ ਉਹਨੂੰ ਉਹਨੂੰ ਇਹ ਗੱਲ ਕਹਿਣੀ, ਸ੍ਰੀ ਹਰਗੋਬਿੰਦ ਸੰਘ ਮਲੀਜੈ ਹਮ ਦਿਸ਼ਤੇ ਬਹੁਤ ਧੀਰਜ ਦੀਜੈ, ਕਰੋ ਨਾ ਸ਼ੋਕ ਗੋਬਿੰਦ ਗੁਣ ਗਾਵੋ, ਅਪਰ ਸਰਬ ਕੋ ਕਹੋ ਮਿਟਾਵੋ, ਸਾ ਯੁੱਧ ਹੋਏ ਤਖ਼ਤ ਪਰ ਰਾਜੋ, ਜਥਾ ਸਖ਼ਤ ਸੈਨਾ ਸੰਘ ਸਾਜੋ। ਮੈਸੇਜ ਬੜਾ ਕਲੀਅਰ ਸੀਗਾ, ਉਹਨਾਂ ਨੇ ਕਿਹਾ ਸੀ ਬੇਟਾ ਇਹ ਜਿਹੜਾ ਟਾਈਮ ਬੜਾ ਔਖਾ ਹੋਣ ਵਾਲਾ ਹੈਗਾ, ਤੁਹਾਨੂੰ ਤੁਸੀਂ ਸੈਨਾ ਤਿਆਰ ਕਰੋ, ਤੁਸੀਂ ਤਖ਼ਤ 'ਤੇ ਬੈਠੋ। ਤਾਂ ਬਿਲਕੁਲ ਉਸ ਵੇਲੇ ਜਿਹੜੀ ਮੀਰੀ ਪੀਰੀ ਦੀ ਜਿਹੜੀ ਗੱਲ ਹੈ ਉਹ ਛੇਵੇਂ ਪਾਤਸ਼ਾਹ ਨੇ ਬਿਲਕੁਲ ਉਹ ਜਿਹੜੀ ਆ ਸਾਹਮਣੇ ਲਿਆ ਕੇ ਰੱਖੀ। ਉਸ ਵੇਲੇ ਵੀ ਪੰਜਵੇਂ ਪਾਤਸ਼ਾਹ ਦੇ ਕੋਲ ਜਰਨੈਲ ਸਨ, ਭਾਈ ਜੇਤਾ ਜੀ, ਭਾਈ ਸਗਾਰੂ ਅਤੇ ਭਾਈ ਜੇਤਾ ਜੀ। ਉਹਦੇ ਬਾਰੇ ਭਾਈ ਮਨੀ ਸਿੰਘ ਨੇ ਜੋ ਸਿੱਖਾਂ ਦੀ ਭਗਤਮਾਲਾ ਉਹਦੇ ਵਿੱਚ ਕੁਛ ਸਤਰਾਂ ਲਿਖੀਆਂ ਜਿਹੜੀਆਂ ਬੜੀਆਂ ਇੰਪੋਰਟੈਂਟ ਆ, ਸਿੱਖਾਂ ਨੂੰ ਜਾਣਨ ਦੀ ਲੋੜ ਆ। ਉਹ ਲਿਖਦੇ ਨੇ ਭਾਈ ਸਗਾਰੂ ਅਤੇ ਜੈਤਾ ਹੈਸਨ ਵੱਡੇ ਸੂਰਵੀਰ ਅਤੇ ਪਰਉਪਕਾਰੀ, ਸਾਹਿਬ ਛੇਵੀਂ ਪਾਤਸ਼ਾਹੀ ਦੇ ਪਾਸ ਸਾਹਿਬ ਨੇ ਸੌਂਪੇ, ਬਚਨ ਹੋਆ ਅਸਾਂ ਜੋ ਸ਼ਸਤਰ ਪਕੜਨੇ ਹਨ, ਸੋ ਗੁਰੂ ਹਰਗੋਬਿੰਦ ਦਾ ਰੂਪ ਧਾਰ ਕਰ ਪਕੜਨੇ ਹਨ, ਸਮਾਂ ਕਲਯੁੱਗ ਦਾ ਵਰਤਣਾ ਹੈ, ਸ਼ਸਤਰਾਂ ਦੀ ਵਿਦਿਆ ਕਰ ਮੀਰ ਦੀ ਮੀਰੀ ਖਿੱਚ ਲੈਣੀ ਹੈ, ਅਤੇ ਸ਼ਬਦ ਦੀ ਪ੍ਰੀਤ ਸਮਝ ਕਰ ਪੀਰ ਦੀ ਪੀਰੀ ਲੈ ਲੈਣੀ ਹੈ, ਤੁਸੀਂ ਛੇਵੀਂ ਪਾਤਸ਼ਾਹੀ ਦੇ ਹਜ਼ੂਰ ਰਹਿਣਾ। ਇਹ ਛੇਵੇਂ ਪਾਤਸ਼ਾਹ ਨੂੰ ਉਹਨਾਂ ਦਾ ਬਚਨ ਸੀ। ਹੁਣ ਮੈਂ ਜੋ ਜਿਹੜੀ ਮੈਂ ਪੁਸਤਕ ਲਿਖੀ ਉਹਦੇ ਵੱਲ ਆਉਣਾ, ਉਹ ਇਹ ਆ ਵੀ ਸਾਡੇ ਵਾਸਤੇ ਜਿਹੜਾ ਸ਼ਹੀਦ ਆ, ਸ਼ਹੀਦ ਉਹ ਹੁੰਦਾ ਜਿਹੜਾ ਸੱਚ 'ਤੇ ਪਹਿਰਾ ਦਿੰਦਾ, ਉਹਦੀ ਸ਼ਹਾਦਤ ਹੁੰਦੀ ਆ, ਉਹ ਗਵਾਹੀ ਦਿੰਦਾ, ਸੱਚ 'ਤੇ ਗਵਾਹੀ ਦਿੰਦਾ, ਔਰ ਉਹਦੇ ਲਈ ਜੋ ਵੀ ਮੁੱਲ ਤਾਰਨਾ ਪੈਂਦਾ ਉਹਨੂੰ ਤਾਰਨ ਉਹ ਤਾਰਦਾ ਆ। ਉਹਦੇ ਕੋਲ ਆਪਸ਼ਨ ਹੁੰਦੀ ਆ, ਉਹ ਝੂਠ ਬੋਲ ਕੇ ਵੀ ਵੱਜ ਸਕਦਾ, ਆਪਣੀ ਜਾਨ ਵੀ ਬਚਾ ਸਕਦਾ, ਉਹ ਮਾਫ਼ੀ ਵੀ ਮੰਗ ਸਕਦਾ, ਪਰ ਜਿਹੜੇ ਸ਼ਹੀਦ ਉਹ ਕਦੀ ਨਹੀਂ ਕਰਦੇ, ਉਹ ਸ਼ਹੀਦੀ ਪਾਉਂਦੇ ਆ। ਆਪਾਂ ਭਵੱਕੜ ਦੀ ਗੱਲ ਸੁਣਦੇ ਹਾਂ, ਜਿਹੜਾ ਦੀਵੇ ਦੀ ਲਾਟ ਆਪਾਂ ਪਿੰਡਾਂ 'ਚ ਆਏ, ਉੱਥੇ ਭਵੱਕੜ ਆਉਂਦੇ ਆ, ਦੀਵੇ ਦੀ ਲਾਟ ਵਿੱਚ ਸਿੱਧਾ ਆਉਂਦੇ, ਕਦੀ ਇਹ ਨਹੀਂ ਪੁੱਛਦੇ ਵੀ ਮੈਂ ਕਿੰਨੇ ਗੇੜੇ ਕੱਢ ਕੇ ਤੇਰੇ ਵਿੱਚ ਵੱਜਾਂ, ਸਿੱਧਾ ਕੇ ਵਜਵਾ ਦੇ ਉੱਥੇ ਸੜ ਜਾਂਦੇ ਆ। ਇਸੇ ਤਰ੍ਹਾਂ ਜਿਹੜਾ ਸ਼ਹੀਦ ਹੁੰਦਾ ਆ ਉਹਦੇ ਮਨ 'ਚ ਗੱਲ ਹੁੰਦੀ ਆ ਵੀ ਮੈਂ ਸ਼ਹੀਦ ਹੋਣਾ ਹੀ ਹੋਣਾ, ਕੌਮ ਦੇ ਵਾਸਤੇ ਸ਼ਹੀਦ ਹੋਣਾ, ਦੇਸ਼ ਦੇ ਵਾਸਤੇ ਸ਼ਹੀਦ ਹੋਣਾ, ਕਿਸੇ ਉੱਚੇ ਕਾਹ ਦੇ ਵਾਸਤੇ ਸ਼ਹੀਦ ਹੋਣਾ। ਸੋ ਅੱਜ ਤੋਂ 2350 ਸਾਲ ਪਹਿਲਾਂ ਬਹੁਤ ਵੱਡੀ ਘਟਨਾ ਵਾਪਰੀ ਸੀ, ਇਹਦੇ ਬਾਰੇ ਇੰਡੀਆ ਦਾ ਇਤਿਹਾਸ ਬਿਲਕੁਲ ਚੁੱਪ ਕਰਕੇ ਬੈਠਾ, ਮੂੰਹ 'ਚ ਘੁੰਗਣੀਆਂ ਪਾ ਕੇ ਬੈਠਾ ਹੈ। ਉਹਨਾਂ ਤੋਂ ਕਥਾ ਕਹਾਣੀਆਂ ਜਿੰਨੀਆਂ ਮਰਜ਼ੀ ਸੁਣ ਲਓ, ਮਹਾਂਭਾਰਤ ਦੀਆਂ ਕਹਾਣੀਆਂ ਸੁਣ ਲਓ, ਰਮਾਇਣ ਦੀਆਂ ਕਹਾਣੀਆਂ ਸੁਣ ਲਓ, ਹਿਸਟਰੀ ਕੋਈ ਨਹੀਂ ਲੱਭੂਗੀ ਉੱਥੇ। ਮਿਥਿਹਾਸ ਹੈ, ਮਿਥੋਲੋਜੀ ਇਜ਼ ਦੀ ਵਰਸਟ ਐਨਮੀ ਆਫ ਹਿਸਟਰੀ। ਸੋ ਮੈਂ ਇਸ ਚੀਜ਼ ਨੂੰ ਸਾਹਮਣੇ ਰੱਖ ਕੇ ਉਸ ਦਿਨ ਜਿਹੜੀ ਆਮ ਲੋਕਾਂ ਨੂੰ ਤੁਸੀਂ ਗੱਲ ਪੁੱਛੋ ਵੀ ਪੋਰਸ ਦੇ ਅਤੇ ਸਿਕੰਦਰ ਵਾਸਤੇ ਕਿੰਨਾ ਕੁ ਜਾਣਦੇ ਹਾਂ, ਉਹ ਕਹਿੰਦੇ ਜੀ ਹਾਂ ਅਸੀਂ ਜਾਣਦੇ ਹਾਂ। ਕੀ ਜਾਣਦੇ ਜੀ? ਉਹ ਕਹਿੰਦਾ ਵੀ ਜਿਹੜਾ ਪੋਰਸ ਅਤੇ ਸਿਕੰਦਰ ਦੀ ਲੜਾਈ ਹੋਈ ਅਤੇ ਪੋਰਸ ਨੂੰ ਉਹਦੇ ਸਿਪਾਹੀਆਂ ਨੇ ਫੜ ਲਿਆ ਅਤੇ ਉਹਦੇ ਸਾਹਮਣੇ ਲੈ ਆਉਂਦਾ, ਉਹ ਕਹਿੰਦਾ ਵੀ ਤੇਰੇ ਨਾਲ ਮੈਂ ਕਿੱਦਾਂ ਸਲੂਕ ਕਰਾਂ? ਕਹਿੰਦਾ ਜਿਹੜਾ ਇੱਕ ਰਾਜ ਦੂਜੇ ਰਾਜ ਨਾਲ ਕਰਨਾ ਚਾਹੁੰਦਾ, ਜਾਣਾ ਚਾਹੀਦਾ ਹੈ। ਮੇਰਾ ਭਾਵ ਇਹ ਤੋਂ ਬਾਅਦ ਕਿਸੇ ਨੂੰ ਨਹੀਂ ਪਤਾ, ਮੈਨੂੰ ਵੀ ਨਹੀਂ ਪਤਾ ਜਿਹਨਾਂ 'ਚ ਮੈਂ ਰਿਸਰਚ ਕਰਨੀ ਸ਼ੁਰੂ ਨਹੀਂ ਕੀਤੀ। ਸੋ ਉਹਦੇ 'ਤੇ ਮੈਂ 14 ਸਾਲ ਲੈ ਕੇ ਰਿਸਰਚ ਕੀਤੀ ਆ। ਉਹ ਦਿਨ ਸੀਗਾ ਜਿਸ ਦਿਨ 12,000 ਪੰਜਾਬੀ

ਉਹਨਾਂ ਦੇ ਕੋਲ ਕਈ ਇਤਿਹਾਸਕਾਰ ਜਿਹੜੇ ਗ੍ਰੀਕ ਉਹ ਲਿਖਦੇ ਆ, ਕਈ ਦੇ ਕਹਿੰਦੇ ਕੋਈ ਮਿਲੀਅਨ ਫੌਜ ਸੀਗੀ, ਚਲੋ ਮਿਲੀਅਨ ਨਾ ਵੀ ਹੋ, ਦੋ ਤਿੰਨ ਲੱਖ ਵੀ ਹੋਵੇ। ਸਿਕੰਦਰ ਕੋਲ ਹਲੇ 40,000 ਫੌਜ ਸੀ ਸਾਰੀ, ਉਹ ਮੈਸੇਦੋਨੀਆ ਤੋਂ ਚੱਲਾ, ਜਿਹਨੂੰ ਮਕਦੂਨੀਆ ਵੀ ਕਹਿੰਦੇ ਆ, ਗ੍ਰੀਸ ਦੇ ਵਿੱਚ ਆ, ਉੱਥੋਂ ਚੱਲਿਆ ਉਹ। ਉਹਨੇ 5 ਲੜਾਈਆਂ ਕੀਤੀਆਂ। ਉੱਥੇ ਦਾ ਜਿਹੜਾ ਰਾਜਾ ਸੀਗਾ ਸੀ ਡਾਰੀਅਸ ਥਰਡ, ਉਹਨਾਂ ਸਭ ਤੋਂ ਵੱਡਾ ਜਿਹੜਾ ਰਾਜਾ ਕਿਸੇ ਮੌਕੇ ਉਹ ਸੀਗਾ ਸਾਇਰਸ ਦੀ ਗ੍ਰੇਟ। ਉਸ ਵੇਲੇ ਇਰਾਨੀਆਂ ਦਾ ਹਿੰਦੁਸਤਾਨ ਦਾ ਪੱਛਮੀ ਹਿੱਸਾ ਜਿਹੜਾ ਉਹਦੇ ਤੱਕ ਰਾਜ ਸੀਗਾ। ਉਹਦੇ ਵਿੱਚ ਪਸ਼ਾਵਰ ਦਾ ਏਰੀਆ, ਉਹਦੇ ਵਿੱਚ ਸੱਤਿਆ ਗਾਜਾਂ ਦਾ ਏਰੀਆ, ਉਹਦੇ ਵਿੱਚ ਕਰਾਚੀ ਸਿੰਧ ਦਾ ਏਰੀਆ ਸੀਗਾ, ਔਰ ਜਿਹੜਾ ਸਿੰਧ ਦਰਿਆ ਸੀ ਉਹਦੇ ਔਰਲੇ ਪਾਸੇ ਆਲੇ ਦੁਆਲੇ ਉਹਨਾਂ ਦਾ ਰਾਜ ਸੀਗਾ। ਅਤੇ ਜਦੋਂ ਫਿਰ ਉਹ ਸਿਕੰਦਰੀ ਫੌਜ ਇੱਥੇ ਆਈ, ਉਦੋਂ ਪਹਿਲਾਂ ਉਹਨੇ ਹੁਣ ਸੁਨੇਹੇ ਭੇਜੇ ਇੰਡੀਆ ਦੇ ਵਿੱਚ, ਜਿਹੜੇ ਰਾਜ ਸੀ ਲਾਗਲੇ ਉਹਨੂੰ ਸੁਨੇਹੇ ਭੇਜੇ। ਉਹਦੇ ਵਿੱਚ ਦੋ ਸ਼ਰਤਾਂ ਲਾਈਆਂ, ਸੁਨੇਹੇ ਬੜੇ ਸਖ਼ਤ ਸੀਗੇ, ਉਹਦੇ ਵਿੱਚ ਸੁਨੇਹੇ ਸਖ਼ਤ ਇਹ ਸ਼ਰਤਾਂ ਇਹ ਲਾਈਆਂ ਸੀ, ਮੈਂ ਆ ਰਿਹਾ ਤੁਹਾਨੂੰ ਤੁਹਾਡੇ ਵੱਲ ਆ ਰਿਹਾ, ਪਹਿਲੇ ਤਾਂ ਗੱਲ ਇਹ ਆ ਮੈਨੂੰ ਮੇਰੀ ਤੁਸੀਂ ਅਧੀਨਗੀ ਮੰਨੋ, ਅਤੇ ਦੂਸਰੀ ਗੱਲ ਇਹ ਆ ਵੀ ਤੈਨੂੰ ਮੈਂ ਆਪਣੇ ਬਾਰਡਰ 'ਤੇ ਆ ਕੇ ਮਿਲੋ। ਅਤੇ ਕਈ ਡਰਪੋਕ ਵੀ ਹੁੰਦੇ ਆ, ਡਰਪੋਕ ਤਾਂ ਕੋਈ ਅੱਜ ਦੀ ਤਾਂ ਨਹੀਂ ਹੈਗੀ, 1000 ਸਾਲ ਪਹਿਲਾਂ ਵੀ ਸੀ। ਉਸ ਵੇਲੇ ਟੈਕਸਲਾ ਰਾਜਾ ਸੀ ਅੰਬੀ, ਉਹਨੂੰ ਅੰਬੀ ਸਾਰੇ ਅੰਬੀ ਵੀ ਲਿਖਦੇ ਆ, ਉਹਨੂੰ ਟਿਕਸਿਲੀ ਵੀ ਲਿਖਦੇ ਜੀ ਗ੍ਰੀਕ, ਕਿਉਂਕਿ ਜੋ ਮੈਂ ਸਰਚ ਕੀਤੀ ਆ ਜਿਹੜੇ ਓਰੀਜਨਲ ਓਲਡਸਟ ਦੇ ਗ੍ਰੀਕ ਸੋਰਸ ਉਹਨਾਂ ਦੇ ਬੇਸ 'ਤੇ ਕੀਤੀ ਆ, ਔਰ ਜਿਹੜੇ ਯੂਰੋਪੀਅਨ ਸੋਰਸ ਉਹਨਾਂ ਦੇ ਬੇਸ 'ਤੇ ਕੀਤੀ ਆ, ਔਰ ਉਹਨੂੰ ਵੀ ਸੁਨੇਹਾ ਭੇਜਿਆ। ਉਹ ਕਹਿੰਦੇ ਕੋਈ ਗੱਲ ਹੀ ਕੋਈ ਨਹੀਂ ਜੀ, ਉਹ ਦਰਿਆ ਸਿੰਧ ਪਾਰ ਕਰਕੇ ਟੈਕਸਲਾ ਤੋਂ ਬੜੀ ਦੂਰ ਆ, ਉੱਥੋਂ ਪੈਂਡਾ ਕੱਢ ਕੇ ਹੋਰ ਵੀ ਨਾਲ ਦੇ ਰਾਜੇ ਲੈ ਕੇ ਉੱਥੇ ਜਾ ਕੇ ਉਹਨੇ ਗੋਡੇ ਟੇਕ ਦਿੱਤੇ ਵੀ ਤੁਸੀਂ ਜੋ ਜਿੱਦਾਂ ਕਹੋ ਜੀ ਅਸੀਂ ਤਿਆਰ ਹਾਂ, ਤੁਸੀਂ ਆਓ ਜੀ ਸਦ ਕੇ ਆਓ, ਤੁਹਾਡਾ ਬੜਾ ਸਵਾਗਤ ਹੋਊਗਾ। ਅਤੇ ਸੁਨੇਹਾ ਪੁਰਸ਼ ਨੂੰ ਵੀ ਮਿਲਿਆ ਸੀ, ਉਹਨੇ ਲੱਗਦੇ ਹੱਥੀ ਸੁਨੇਹਾ ਵਾਸਤੇ ਉਹਦਾ ਜਵਾਬ ਦੇ ਦਿੱਤਾ ਸੀਗਾ, ਜਵਾਬ ਬਿਲਕੁਲ ਸਿੱਧਾ ਸਾਦਾ ਸੀ। ਉਹਨੇ ਕਿਹਾ ਸੀ ਸਿਕੰਦਰਾ ਮੇਰੀ ਗੱਲ ਸੁਣ, ਤੂੰ ਦੋ ਸ਼ਰਤਾਂ ਲਾਈਆਂ ਆ, ਇੱਕ ਤਾਂ ਇਹ ਸੀ ਵੀ ਤੂੰ ਮੇਰੀ ਅਧੀਨਗੀ ਮੰਨ, ਅਤੇ ਦੂਸਰੀ ਇਹ ਸੀ ਤੂੰ ਬਾਰਡਰ 'ਤੇ ਆ ਕੇ ਮਿਲ। ਉਹ ਕਹਿੰਦਾ ਜਿਹੜੀ ਦੂਜੀ ਸ਼ਰਤ ਮੈਂ ਮੰਨਣ ਨੂੰ ਤਿਆਰ ਹਾਂ, ਮੈਂ ਬਾਰਡਰ 'ਤੇ ਆ ਕੇ ਮਿਲੂੰਗਾ ਪਰ ਹਥਿਆਰਬੰਦ ਹੋ ਕੇ ਆਈ। ਇਹ ਪੰਜਾਬੀ ਹੀਰੋ ਟ੍ਰੈਡੀਸ਼ਨ ਦੀ ਮਿਸਾਲ ਆ, ਉਹ ਸਭ ਤੋਂ ਵੱਡਾ ਪੰਜਾਬ ਦਾ ਸਭ ਤੋਂ ਪਹਿਲਾ ਹੀਰੋ ਆ ਜਿਹੜਾ, ਜਿਹਨੂੰ ਲੋਕ ਭੁਲਾਈ ਬੈਠੇ ਆ, ਲੋਕ ਉਹਦੇ ਨਾਂ 'ਤੇ ਅੰਮ੍ਰਿਤਸਰ ਦੇ ਨੇੜੇ, ਵਾਹਗੇ ਦੇ ਨੇੜੇ ਸਿਕੰਦਰ ਪੁਰਸ਼ 'ਤੇ ਉਹ ਮਿੱਤਰਤਾ ਦਾ ਪਾਕਿਸਤਾਨ ਮਿੱਤਰਤਾ ਮੇਲਾ ਵੀ ਲਾਉਂਦੇ ਪੁਰਸ਼ ਦੇ ਨਾਂ 'ਤੇ, ਉੱਥੇ ਟੱਪ ਟੁੱਪ ਕੇ ਆਉਂਦੇ, ਚਾਹ ਪਾਣੀ ਪੀ ਕੇ ਸਮੋਸੇ ਛੱਕ ਕੇ ਆਉਂਦੇ, ਉਹਦੇ ਬਾਰੇ ਗੱਲ ਕੋਈ ਨਹੀਂ ਕਰਦਾ। ਇਹ ਜਿਹੜੀ ਟ੍ਰੈਡੀਸ਼ਨ ਆ ਸਾਡੀ, ਇਹ ਕੋਈ ਨਵੀਂ ਨਹੀਂ ਹੈਗੀ। ਇਸ ਕਿਤਾਬ ਦੇ ਵਿੱਚ ਭਾਵੇਂ ਉਸ ਵੇਲੇ ਨਾ ਤਾਂ ਸਿੱਖਿਜ਼ਮ ਸੀਗਾ, ਨਾ ਉਸ ਵੇਲੇ ਇਸਲਾਮ ਸੀ, ਨਾ ਉਸ ਵੇਲੇ ਕ੍ਰਿਸਚਨੈਲਿਟੀ ਸੀਗੀ, ਪਰ ਇਹਦੇ ਵਿੱਚ ਜਦੋਂ ਵੀ ਮੈਨੂੰ ਮੌਕਾ ਮਿਲਿਆ ਮੈਂ ਸਿੱਖ ਦੀ ਗੱਲ ਕੀਤੀ ਆ, ਮੈਂ ਗੁਰੂ ਨਾਨਕ ਦੇਵ ਦੀ ਗੱਲ ਕੀਤੀ ਆ, ਮੈਂ ਬਾਬਾ ਬਾਣੀ ਦੀ ਗੱਲ ਕੀਤੀ ਆ, ਮੈਂ ਸਿੱਖ ਰਾਜ ਦੀ ਗੱਲ ਕੀਤੀ ਆ, ਮਹਾਰਾਜ ਰਣਜੀਤ ਸਿੰਘ ਦੀ ਗੱਲ ਕੀਤੀ ਆ, ਹਰੀ ਸਿੰਘ ਨਲੂਏ ਦੀ ਗੱਲ ਕੀਤੀ ਆ, ਅਤੇ ਸਿੱਖਾਂ ਦੀ ਬਹਾਦਰੀ ਦੀ ਗੱਲ ਕੀਤੀ ਆ। ਸੋ ਮੇਰੀ ਇਹ ਬੇਨਤੀ ਆ ਤੁਹਾਨੂੰ ਵੀ ਆਪਣੇ ਇਤਿਹਾਸ ਨੂੰ ਸਮਝੋ ਵੀ ਅਸੀਂ ਆਏ ਕਿੱਥੋਂ ਆ। ਉਹਦਾ ਕੋਈ ਨਾਂ ਨਹੀਂ ਜਾਣਦਾ ਪਰ ਸਾਡਾ ਵੱਡਾ ਵਡੇਰਾ ਸੀਗਾ ਉਹ, ਕੋਈ ਬਾਹਰੋਂ ਨਹੀਂ ਸੀ ਆ ਉਹ, ਅਤੇ ਇਸ ਕਰਕੇ ਇਤਿਹਾਸ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਔਰ ਹੋਇਆ ਕਿ ਬਾਅਦ ਦੇ ਵਿੱਚ ਮੇਰਾ ਲੈਕਚਰ ਮੈਂ ਬਹੁਤਾ ਲੰਮਾ ਨਹੀਂ ਕਰਨਾ, ਕਿਉਂਕਿ ਮੈਂ ਜੇ ਲੱਗਾ ਇਸ ਬਾਰੇ ਸਾਰਾ ਦਿਨ ਨਹੀਂ ਹੰਡਣਾ, ਦੋ ਤਿੰਨ ਗੱਲਾਂ ਬੜੀਆਂ ਜ਼ਰੂਰੀ ਕਰਨ ਵਾਲੀਆਂ। ਜਦੋਂ ਪੁਰਸ਼ ਨਾਲ ਲੜਾਈ ਹੋਈ ਉਹਦੀ ਜ਼ਿਲਮ ਦੇ ਉੱਤੇ, ਜ਼ਿਲਮ ਦੇ ਕੰਢੇ 'ਤੇ, ਪਾਲੇ ਪਾਸੇ ਪੁਰਸ਼, ਉਰਲੇ ਪਾਸੇ ਪੁਰਸ਼ ਦੀ ਫੌਜ ਖੜ੍ਹੀ, ਪਾਲੇ ਪਾਸੇ ਸਿਕੰਦਰ ਦੀ ਫੌਜ ਆ ਗਈ, ਉਹ ਆਹਮੋ ਸਾਹਮਣੇ ਦੇਖਦੇ ਰਹੇ ਵਿਚਾਲੇ ਜਿਹੜਾ ਜ਼ਿਲਮ ਦਾ ਦਰਿਆ ਆ, ਮਹੀਨਾ ਪਾਰ ਉਹਨੇ ਦਰਿਆ ਪਾਰ ਨਹੀਂ ਕੀਤਾ, ਕਦੀ ਇਹ ਦਰਿਆਵੇ ਕਦੇ ਇਹਦੇ ਜਾਵੇ, ਕਦੀ ਕਿਸ਼ਤੀਆਂ ਇਹਦੇ ਜਾਵੇ, ਕਦੀ ਉਹਦੇ ਜਾਵੇ, ਅਤੇ ਕਦੀ ਕਵੇ ਜੀ ਹੁਣ ਤਾਂ ਦਰਿਆ ਬਹੁਤ ਉੱਪਰ ਚੜਿਆ, ਜਦੋਂ ਸਿਆਲ ਨੂੰ ਕਰਾਂਗੇ ਪਾਰ, ਜਦੋਂ ਥੋੜ੍ਹਾ ਪਾਣੀ ਥੱਲੇ ਆ ਜੂਗਾ। ਮਹੀਨਾ ਲੰਘ ਗਿਆ ਅਤੇ ਪੁਲਿਸ ਵਾਲਾ ਢਿਆਲਾ ਪੈ ਗਿਆ, ਇਹਨੇ ਕੁਛ ਨਹੀਂ ਕਰਨਾ। ਉਹਨੇ ਕੀ ਕੀਤਾ, ਇੱਕ ਰਾਤ ਨੂੰ ਮੀਂਹ ਨੇਰੀ ਤਾਂ ਬੜਾ ਮੀਂਹ ਪੈਂਦਾ ਸੀ, 18 ਮੀਲ ਪਾਸੇ 'ਤੇ ਜਾ ਕੇ ਇੱਕ ਜਗ੍ਹਾ ਤੋਂ ਉਹਨੇ ਆਪਣੀ ਜਿਹੜੀ ਫੌਜ ਉੱਥੋਂ ਦਰਿਆ ਪਾਰ ਕਰ ਲਿਆ। ਅਤੇ ਉਸ ਵੇਲੇ ਜਦੋਂ ਪੁਰਸ਼ ਨੂੰ ਪਤਾ ਲੱਗਾ, ਉਹਦੀ ਆਰਮੀ ਮੋਸਟਲੀ ਜਿਹੜੀ ਦਰਿਆ ਪਾਰ ਕਰ ਚੁੱਕੀ ਸੀ, ਉਹਨੇ ਫਿਰ ਆਪਣੇ ਮੁੰਡੇ ਨੂੰ ਭੇਜਿਆ। ਇਹ ਗੱਲ ਬੜੀ ਸੁਣਨ ਵਾਲੀ ਆ, ਉਹਦਾ ਮੁੰਡਾ ਸੀ, ਉਹਦਾ ਨਾਂ ਨਹੀਂ ਕੋਈ ਜਾਣਦਾ, ਉਹਨੂੰ ਪੁਰਸ਼ ਜੂਨੀਅਰ ਕਰਕੇ ਕਹਿੰਦੇ ਆ, ਉਹਦਾ ਸਿੱਧਾ ਪੇੜ ਹੋਇਆ ਸਿਕੰਦਰ ਦੇ ਨਾਲ। ਉਹਨੇ ਸਿਕੰਦਰ ਦਾ ਘੋੜਾ ਸੀ, ਉਹਨੂੰ ਕਹਿੰਦੇ ਬਸੈਫਲਸ, ਉਹਨੂੰ ਮਾਰਿਆ ਉਹਨੇ ਉੱਥੇ, ਉਹਨੇ ਸਿਕੰਦਰ ਨੂੰ ਜ਼ਖਮੀ ਕੀਤਾ ਉੱਥੇ, ਇਹਦੇ ਬਾਰੇ ਕੋਈ ਨਹੀਂ ਜਾਣਦਾ। ਸੋ ਫਿਰ ਕਿਉਂਕਿ ਪੁਰਸ਼ ਨੂੰ, ਕਿਉਂਕਿ ਕਈ ਮੀਲ ਉਹ ਪਰਾਂ ਗਿਆ, ਫਿਰ ਪੁਰਸ਼ ਨੂੰ ਆਪਣੀ ਫੌਜ ਜਿਹੜੀ ਉੱਥੇ ਲਿਜਾਣੀ ਪਈ, ਉਹਨੂੰ ਘੰਟਾ ਦੋ ਘੰਟੇ ਲੱਗ ਗਏ ਮਾਰਚ ਕਰਨ ਨੂੰ। ਮੀਂਹ ਪਿਆ ਸੀਗਾ, ਜਿਹੜੇ ਇਹਨਾਂ ਦੇ ਤੀਰ ਕਮਾਨ ਸੀ ਉਹ ਬਹੁਤੇ ਕਾਰਗਰ ਨਹੀਂ ਸਮਝਦੇ, ਕਿਉਂਕਿ ਜਿਹੜਾ ਤੀਰ ਸੀ ਵੱਡਾ ਸੀ, ਤੀਰ ਕਮਾਨ ਵੱਡਾ ਸੀਗਾ, ਉਹਦੀ ਕਮਾਨ ਦਾ ਇੱਕ ਹਿੱਸਾ ਥੱਲੇ ਰੱਖ ਕੇ ਉਹਨੂੰ ਪੈਰ ਨਾਲ ਦੱਬ ਕੇ ਫਿਰ ਤੰਦੀ ਖਿੱਚ ਕੇ ਚੱਲਦਾ ਸੀਗਾ। ਮੀਂਹ ਕਰਕੇ ਬਹੁਤਾ ਕਾਮ ਜਾਂਦਾ ਸੀ, ਫਿਰ ਵੀ ਪੰਜਾਬੀ ਪੂਰੀ ਵੀਰਤਾ ਦੇ ਨਾਲ ਭਿੜੇ, 8 ਘੰਟੇ ਭਿੜੇ, ਉਹਦੇ ਮੋਹਰੇ ਦੁਨੀਆ ਦੀ ਕੋਈ ਵੀ ਤਾਕਤ 2.5-3 ਘੰਟੇ ਬਾਅਦ ਕੋਈ ਨਹੀਂ ਸੀ ਠਹਿਰ ਸਕੀ। ਸਭ ਤੋਂ ਵੱਡੀ ਫੌਜ ਜਿਹੜੀ ਆ ਗੁਆਗਾਮੇਲਾ ਦੇ ਵਿੱਚ ਸਭ ਤੋਂ ਵੱਡੀ ਲਾਈ ਆ, ਡਾਰੀਅਸ ਤੀਜਾ।

0: ਭੱਜ ਤੁਰਿਆ ਸੀਗਾ ਤੇ ਉਹਨੂੰ ਉਹ ਸਿਕੰਦਰ ਨੇ ਕਿਉਂਕਿ ਉਹਦੇ ਸਾਰੇ ਇਰਾਨ ਤੇ ਕਬਜ਼ਾ ਕਰ ਲਿਆ ਸੀ ਉਹਦਾ ਰਾਜ ਯੂਰਪ ਤੋਂ ਲੈ ਕੇ ਅਫਰੀਕਾ ਤੱਕ ਇਰਾਕ ਤੱਕ ਮਿਸਰ ਤੱਕ ਬਾਲਕਾਂ ਦੇ ਵਿੱਚ ਸੀਰੀਆ ਮੈਸੋਪੋਟਾਮੀਆ ਸਾਰਾ ਇਰਾਨ ਅਫਗਾਨਿਸਤਾਨ ਉਜ਼ਬੇਕਿਸਤਾਨ ਸਾਰਾ ਏਰੀਆ ਉਹਦੇ ਥੱਲੇ ਸੀਗਾ ਸੋ ਭਾਵ ਇਹ ਆ ਐਡੀ ਵੱਡੀ ਤਾਕਤ ਨੂੰ ਹਰਾ ਕੇ ਐਡਾ ਵੱਡਾ ਯੋਧਾ ਇੱਥੇ ਪਹੁੰਚਾ ਅਤੇ ਜਦੋਂ ਫਿਰ ਉਹਦੇ ਸਿਪਾਹੀ ਉਹ ਕਹਿੰਦਾ ਮੈਂ ਅੱਗੇ ਜਾਣਾ ਇੰਡੀਆ ਦੇ ਵਿੱਚ ਉਹ ਦਰਿਆ ਵਿਆਸ 'ਤੇ ਆ ਗਿਆ ਸਿਪਾਹੀਆਂ ਨੇ ਉਹਦੇ ਉੱਥੇ ਬਗਾਵਤ ਕਰਤੀ ਕਹਿੰਦੇ ਅਸੀਂ ਨਹੀਂ ਜਾਣਾ ਅੱਗੇ ਅੱਜ ਉਹ ਪੁਰਸ਼ਾਂ ਲੜਾਈ ਸਾਡੇ 'ਤੇ ਇਹਨੇ ਛੱਡਿਆ ਕੁਛ ਨਹੀਂ ਸਾਡਾ ਉੱਥੇ ਤਿੰਨ ਦਿਨ ਬੈਠਾ ਰਿਹਾ ਉਹਨੇ ਵੇਟ ਕਰਦਾ ਰਿਹਾ ਵੀ ਸ਼ਾਇਦ ਇਹ ਆਪਣਾ ਮਨ ਬਦਲਣਗੇ ਤੀਸਰੇ ਦਿਨ ਫਿਰ ਪੁੱਛਿਆ ਉਹਨੇ ਕਹਿੰਦੇ ਨਹੀਂ ਜੀ ਅਸੀਂ ਨਹੀਂ ਜਾਣਾ ਉਹਨੂੰ ਮੁੜਨਾ ਪਿਆ ਉਹਨੇ ਵੀ ਸੋਚਿਆ ਜੇ ਮੈਂ ਖੁਸ਼ਕੀ ਰਾਸਤੇ ਜਿੱਦੇ ਦੀ ਆਇਆ ਜਿਵੇਂ ਤੇ ਗਿਆ ਫਿਰ ਤਾਂ ਕੰਮ ਖਰਾਬ ਹੋ ਉਹਨੇ ਸੋਚਿਆ ਵੀ ਦਰਿਆ ਸਿੰਘ ਨਹੀਂ ਨਿਕਲ ਚੱਲੀਏ ਇੱਥੋਂ ਉਹਨੇ ਦਰਿਆ ਚਨਾਬ ਲਿਆ ਜ਼ਿਲਮ ਲਿਆ ਉੱਥੋਂ ਦਰਿਆ ਸਿੰਘ ਦੇ ਵਿੱਚ ਚੱਲਿਆ ਜਦੋਂ ਚਨਾਬ 'ਤੇ ਪਹੁੰਚਿਆ ਰਾਜ ਪੈਂਦਾ ਮੁਲਤਾਨ ਉੱਥੇ ਖੜ੍ਹਾ ਹੋ ਕੇ ਉਹਨੇ ਆਊਟ ਆਫ ਦੀ ਵੇ ਜਾ ਕੇ ਮੁਲਤਾਨੀਆਂ 'ਤੇ ਹਮਲਾ ਕੀਤਾ ਉਹਨੇ ਕੋਸ਼ਿਸ਼ ਕੀਤੀ ਕਿਉਂਕਿ ਉਹਨੂੰ ਪਤਾ ਨਹੀਂ ਸੀ ਨੇ ਅਟੈਕ ਕਰਨੀ ਦੂਰ ਆ ਕੇ 47 ਮੀਲ ਚੱਲ ਗਈ ਇਹਨੇ ਤੜਕੇ ਨੂੰ ਉੱਥੇ ਅਟੈਕ ਕਰਤਾ ਲੋਕ ਵਿਚਾਰੇ ਖੇਤਾਂ 'ਚ ਕੰਮ ਕੁੰਮ ਕਰਦੇ ਸੀ ਆਪਣੇ ਕੰਮ ਕਰੇ ਬੀਜੀ ਸੀਗੇ ਤਾਂ ਉਹ ਪਰਾਂ ਹੁੰਦੇ ਰਹੇ ਫਿਰ ਇੱਕ ਥਾਂ 'ਤੇ ਇੱਦਾਂ ਦੇ ਪਹੁੰਚ ਗਏ ਜਿੱਥੇ ਉਹਨਾਂ ਦਾ ਗੜ੍ਹ ਸੀ ਉਹਨੇ ਫਿਰ ਉੱਥੇ ਹਮਲਾ ਕੀਤਾ ਉੱਥੇ ਉਹਨੇ ਘੇਰਿਆ ਇਹਨੇ ਮਾਰੀ ਛਾਲ ਅੰਦਰ ਉਹਨੇ ਕੁੱਟ ਕੁੱਟ ਕੇ ਇਹਨੂੰ ਇੱਦਾਂ ਮਨ ਕਿਨਾਰੇ ਕਰਤਾ ਉਹਦੇ ਐਡਾ ਤੀਰ ਮਾਰਿਆ ਉਹਦੇ ਫੇਫੜੇ ਜਾ ਵੜਿਆ ਜਦੋਂ ਸਾਹ ਵੀ ਲੈਂਦਾ ਸੀਗਾ ਉਹ ਖੂਨ ਦੇ ਨਾਲ ਉਹਦੀ ਝੱਗ ਨਿਕਲਦੀ ਸੀਗੀ ਸੋ ਮੇਰਾ ਭਾਵ ਇਹ ਆ ਮੈਂ ਬਹੁਤਾ ਲੰਮਾ ਚੋਣ ਨਹੀਂ ਕਰਨਾ ਇਹ ਵੱਡੀ ਸੁਨਗਦੀ ਦੀ ਕਹਾਣੀ ਹੈਗੀ ਇੱਕ ਟੋਟਕੇ ਨਾਲ ਕਹੀਂ ਨਹੀਂ ਜਾ ਸਕਦੀ ਤੋ ਤੁਸੀਂ ਕੋਸ਼ਿਸ਼ ਕਰੋ ਇਹ ਜਿਹੜੀ ਪੁਸਤਕ ਆ ਇਹ ਬਾਹਰ ਸਟਾਲ ਲੱਗਾ ਹੈਗਾ ਆ ਮੈਂ ਇੱਥੇ ਕੋਈ ਪੈਸੇ ਇਕੱਠੇ ਕਰਨੀ ਆ ਬਾਈ ਦੇ ਵੇ ਮੈਨੂੰ ਮਹਾਰਾਜ ਨੇ ਬੜਾ ਕੁਛ ਦਿੱਤਾ ਅਤੇ ਸਰ ਤੁਹਾਡੇ ਦੀ ਕਿਰਪਾ ਹੈਗੀ ਵੀ ਇਹ ਤਾਂ ਸਿਰਫ ਜੇ ਤੁਸੀਂ ਲੈਣੀ ਹੋਵੇ ਡੀਲ ਮੈਂ ਵੇਚਦਾ ਵੀ ਨਹੀਂ ਸਿੱਧੀ ਵੈਸੇ ਡੀਲਰ ਹੈਗਾ ਆਰਚਬੇ ਪਬਲਿਸ਼ਿੰਗ ਉਹਦੀ ਇਨਫੋਰਮੇਸ਼ਨ ਬਾਹਰ ਹੈਗੀ ਆ ਉਹ ਤੁਸੀਂ ਲੈ ਸਕਦੇ ਸਿੱਧੀ ਪਰ ਅੱਜ ਮੈਂ ਸਿਰਫ ਤੁਹਾਡੇ ਕਨਵੀਨੈਂਸ ਵਾਸਤੇ ਕੁਛ ਕਾਪੀਆਂ ਲਿਆਂਦੀਆਂ ਹੈਗੀਆਂ ਤੁਸੀਂ ਲੈਣੀਆਂ ਅਤੇ ਆਹ ਜਿਹੜੀ ਪੁਸਤਕ ਕੁਛ ਇਹਦੀਆਂ ਕਾਪੀਆਂ ਵੀ ਹੈਗੀਆਂ ਇਹ ਜਿਹੜੀ ਆ ਇਹ ਮੀਰੀ ਪੀਰੀ ਅਤੇ ਸਿੱਖ ਸਟਰਗਲ ਬਾਰੇ ਹੀ ਹੈ ਸਾਰੀ ਇਹ ਸਿੱਖਾਂ ਬਾਰੇ ਹੀ ਹੈ ਸਾਰੀ ਤਾਂ ਮੇਰੇ ਕੋਲ ਬੋਲਦਿਆਂ ਕੋਈ ਗਲਤੀ ਉਹਦਾ ਮਾਰਕ ਕਰਨਾ ਅਤੇ ਮੈਂ ਕੁਛ ਕਾਪੀਆਂ ਲਾਇਬ੍ਰੇਰੀ ਵਾਸਤੇ ਵੀ ਲਿਆਂਦੀਆਂ ਅਤੇ ਫਿਰ ਆਪਾਂ ਇਹਦੇ ਮੈਂ ਡਾਕਟਰ ਸੁਖਮਿੰਦਰ ਸਿੰਘ ਜਿਹੜੇ ਸਾਡੇ ਬੜੇ ਅਤਿ ਸਤਿਕਾਰਯੋਗ ਆ ਪ੍ਰੋਫੈਸਰ ਹੈ ਇੱਥੇ ਸੈਂਟਰ ਗ੍ਰੈਜੂ ਯੂਨੀਵਰਸਿਟੀ ਉਹਨਾਂ ਨੂੰ ਮੈਂ ਕਿਹਾ ਸੀਗਾ ਉਹਨੇ ਤਬੀਅਤ ਠੀਕ ਨਹੀਂ ਸੀ ਆ ਨਹੀਂ ਸਕੇ ਉਹਨਾਂ ਨੇ ਇੱਕ ਮੈਸੇਜ ਭੇਜਿਆ ਹੈਗਾ ਸਿਰਫ 15-20 ਸੈਕਿੰਡਾਂ ਮੈਂ ਤੁਹਾਨੂੰ ਪੜ੍ਹ ਕੇ ਉਹ ਕਹਿੰਦੇ ਤੁਸੀਂ ਸੁਣਾ ਦਿਓ ਮੈਂ ਸੋਰੀ ਮੈਂ ਆ ਨਹੀਂ ਸਕਾਂ ਇਸ ਕਰਕੇ ਮੈਂ ਉਹਨਾਂ ਦਾ ਮੈਸੇਜ ਪੜ੍ਹਾ ਰਿਹਾ ਪੜ੍ਹ ਕੇ ਤੁਹਾਨੂੰ ਸੁਣਾ ਰਿਹਾ ਡਾਕਟਰ ਸਾਹਿਬ ਮਾਈ ਸੰਸੀਅਰ ਅਪੋਲੋਜੀ ਕਨਫਲੈਕਟਿੰਗ ਕਮਿਟਮੈਂਟਸ ਮਾਈ ਵਾਈਫ ਐਂਡ ਸਟੂਡੈਂਟਸ ਅਵਾਰਡ ਸੈਰੇਮਨੀ ਹੈਜ਼ ਬਿਨ ਪਲੀਜ਼ ਰੀਡ ਮਾਈ ਮੈਸੇਜ ਟੂ ਦੀ ਸੰਗਤ This is a book of profound historic importance. This is the result of several years of hard work by Dr. Talojan Singh to bring out some of the most significant facts about the bravery of Punjabis and the life of Alexander the Great. It is a must read. My congratulations to Dr. Talojan Singh for this monumental work. Dr. Sukhminder Singh. Vaheguru Ji Ka Khalsa, Vaheguru Ji Ki Fateh. So,
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਤਰਲੋਚਨ ਸਿੰਘ ਜੀ ਨਾਲ ਹੋਣਾ ਦਾ ਬਹੁਤ ਬਹੁਤ ਧੰਨਵਾਦ ਜਿੱਥੇ ਉਹਨਾਂ ਨੇ ਆਪਣੇ ਆਰੰਭਿਕ ਸ਼ਬਦਾਂ ਦੇ ਵਿੱਚ ਮੌਜੂਦਾ ਸੰਘਰਸ਼ ਦੇ ਕੌਮੀ ਸ਼ਹੀਦਾਂ ਨੂੰ ਯਾਦ ਕੀਤਾ ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਉਸਤਤ ਦੇ ਵਿੱਚ ਕੁਝ ਬਚਨ ਸਾਂਝੇ ਕਰਨ ਤੋਂ ਬਾਅਦ ਜੋ ਉਹਨਾਂ ਨੇ ਪੁਸਤਕਾਂ ਲਿਖੀਆਂ ਸਨ ਜਿਹੜੀ ਪਹਿਲੀ ਪੁਸਤਕ ਸੀਗੀ ਮੀਰੀ ਪੀਰੀ ਦੇ ਮਾਲਕ ਮੀਰੀ ਪੀਰੀ ਦੇ ਉੱਤੇ ਉਹ ਪੁਸਤਕ ਸੀ ਉਹਦੇ ਬਾਰੇ ਜਾਣ ਪਛਾਣ ਕਰਾਉਂਦੇ ਹਾਂ ਦੂਜੀ ਪੁਸਤਕ ਬਾਰੇ ਆਪ ਜੀ ਨਾਲ ਵਿਚਾਰ ਸਾਂਝੇ ਕੀਤੇ ਸੋ ਮੈਂ ਬੇਨਤੀ ਕਰਾਂਗਾ ਕਿਸੇ ਵੀ ਇਤਿਹਾਸਕਾਰ ਨੇ ਬੜੀ ਕਰੜੀ ਮਿਹਨਤ ਤੋਂ ਬਾਅਦ ਇਹ ਬਹੁਤ ਵੱਡੀ ਉਪਰਾਲਾ ਕੀਤਾ ਉਹ ਤਾਂ ਇਤਿਹਾਸ ਨੂੰ ਸਾਂਭਣਾ ਇਹ ਕੌਮ ਦਾ ਫਰਜ਼ ਬਣਦਾ ਹੈ ਅਸੀਂ ਉਹਨਾਂ ਦੇ ਸਮੁੱਚੀ ਸੰਗਤ ਵੱਲੋਂ ਸਮੂਹ ਪ੍ਰਬੰਧ ਵੱਲੋਂ ਬਹੁਤ ਬਹੁਤ ਧੰਨਵਾਦ ਦੇ ਕੇ ਜਿਨ੍ਹਾਂ ਨੇ ਏਡੀ ਵੱਡੀ ਮੁਸ਼ੱਕਤ ਮਿਹਨਤ ਦੇ ਨਾਲ ਏਡੀਆਂ ਵੱਡੀਆਂ ਪੁਸਤਕਾਂ ਕੌਮ ਦੀ ਝੋਲੀ ਪਾਈ ਆ। ਸੋ ਇਹ ਪੁਸਤਕ ਜਿੱਥੇ ਅਸੀਂ ਰਿਲੀਜ਼ ਕਰ ਰਹੇ ਹਾਂ, ਮੈਂ ਬੇਨਤੀ ਕਰਾਂਗਾ ਗੁਰੂ ਘਰ ਦੇ ਵਜ਼ੀਰ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਅਜੇਸ਼ਵਰ ਸਿੰਘ, ਉਹ ਇਹ ਪੁਸਤਕ ਰਿਲੀਜ਼ ਕਰ ਰਹੇ, ਨਾਲ ਹੀ ਬੇਨਤੀ ਕਰਾਂ ਭਾਈ ਸਾਹਿਬ ਭਾਈ ਦਿਲਵਾਗ ਸਿੰਘ ਹੋਰਾਂ ਨੂੰ ਕਿ ਉਹ ਡਾਕਟਰ ਤਰਲੋਚਨ ਸਿੰਘ ਜੀ ਨਾਲ ਉਹਨਾਂ ਨੂੰ ਸਿਰਪਾਉ ਦੀ ਬਖਸ਼ਿਸ਼ ਦੇਣ। ਬੋਲੇ ਸੋਨਿਹਾ ਸ੍ਰੀ ਅਕਾਲ। ਸੋ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਾਂਗਾ ਕਿ ਕੋਸ਼ਿਸ਼ ਕਰੋ ਕਿ ਬਾਹਰ ਤੋਂ ਇਹ ਪੁਸਤਕ ਜੋ ਹੈ ਜ਼ਰੂਰ ਲਿਜਾਣ ਦਾ ਯਤਨ ਕਰਿਓ। ਨਾਲ ਸਾਹਿਬ ਨੇ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਾਸਤੇ 25 ਪੁਸਤਕਾਂ ਭੇਟ ਕੀਤੀਆਂ ਹਨ। ਇੱਕ ਬੇਨਤੀ ਵੀ ਕਰਾਂਗਾ ਕਿ ਇਸ ਪੁਸਤਕ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਟ੍ਰਾਂਸਲੇਟ ਕਰਕੇ ਪੰਜਾਬੀ ਵਿੱਚ ਜ਼ਰੂਰ ਛਪਾਈ ਜਾਵੇ। ਸੋ ਡਾਕਟਰ ਸਾਹਿਬ ਦਾ ਇੱਕ ਵਾਰੀ ਫਿਰ ਸਮੁੱਚੇ ਪ੍ਰਬੰਧ ਵੱਲੋਂ, ਸਮੂਹ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਆਪ ਜੀ ਸਾਰੇ ਤਰੀਕੇ ਜਾਣਦੇ ਵੀ ਹੋਵੋਗੇ ਕਿ ਡਾਕਟਰ ਨਾਲ ਸਾਹਿਬ ਜੋ ਕਿ ਗੁਰਦੁਆਰਾ ਸਾਹਿਬ ਸੈਨੋ ਜੋ ਦੇ ਜੋ ਫਾਊਂਡਰ ਮੈਂਬਰ ਸਨ ਉਹਨਾਂ ਦੇ ਵਿੱਚੋਂ ਹਨ, ਔਰ ਜਿੱਥੇ ਇਹ ਰਾਹੇ ਵਿਗਾਹੇ ਪੇਪਰ ਲਿਖਦੇ ਰਹਿੰਦੇ ਹਨ ਉੱਥੇ ਵੀ ਹਮੇਸ਼ਾ ਹੀ ਜੋ ਵੀ ਚਲੰਤ ਮਸਲਿਆਂ ਦੇ ਉੱਤੇ ਵੀ ਕੌਮ ਨੂੰ ਅਗਵਾਈ ਦਿੰਦੇ ਹਨ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਹੁਣ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲੇ ਦੇ ਕੀਰਤਨੀ ਜਥੇ ਨੂੰ ਉਹ ਕੀਰਤਨ ਦੀ ਆਰੰਭਤਾ ਕਰਨ, ਉਹਨਾਂ ਤੋਂ ਉਪਰੰਤ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਉਹ ਕੀਰਤਨ ਸਰਵਣ ਕਰਾਉਣਗੇ। ਬੇਨਤੀ ਕਰਾਂ ਕਿ ਬਾਹਰ ਡਾਕਟਰ ਕਲੀਨਿਕ ਵੀ ਚੱਲ ਰਹੇ, ਡਾਕਟਰ ਸਾਹਿਬ ਜੋ ਹਨ ਬੈਠੇ ਹਨ, ਮੈਡੀਕਲ ਕਲੀਨਿਕ ਚੱਲ ਰਿਹਾ ਹੈ, ਉਸ ਦੇ ਨਾਲ ਹੀ ਅੱਜ ਡੈਂਟਲ ਡਾਕਟਰ ਵੀ ਪਹੁੰਚੇ ਹਨ। ਤਕਰੀਬਨ ਉਹਨਾਂ ਨੇ 1:30 ਵਜੇ ਤੱਕ ਉੱਥੇ ਬੈਠਣਾ ਹੈ। ਜੇ ਵੀ ਕਿਸੇ ਨੇ ਕੋਈ ਚੈੱਕਅਪ ਕਰਾਉਣਾ ਹੋਵੇ ਜਾਂ ਕੋਈ ਦੰਦਾਂ ਦਾ ਬਾਰੇ ਕੋਈ ਸਲਾਹ ਮਸ਼ਵਰਾ ਲੈਣਾ ਹੋਵੇ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ। ਸੇ ਆਉਣ ਵਾਲੇ 16 ਜੂਨ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਸ਼ਹੀਦੀ ਦਿਹਾੜੇ ਦੇ ਸੰਬੰਧ ਦੇ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਜੋ ਸ਼ਾਮ ਨੂੰ ਬੀਬੀਆਂ ਵੱਲੋਂ ਸੁਖੀ ਸੁਖਣੀ ਸਾਹਿਬ ਦੇ ਪਾਠ ਹਰ ਰੋਜ਼ ਹੁੰਦੇ ਹਨ, ਜਿਹਨਾਂ ਕੋਈ ਸਮਾਂ ਹੋਵੇ ਜ਼ਰੂਰ ਹਾਜ਼ਰੀ ਭਰਨ ਦਾ ਯਤਨ ਕਰਿਓ। ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਵੱਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੂਸਰਾ ਸਿੰਘ ਜੀਓ ਆਪ ਜੀ ਹਫ਼ਤਾਵਾਰੀ ਦੀਵਾਨਾਂ ਵਿੱਚ ਹਾਜ਼ਰੀ ਲਵਾ ਰਹੇ ਹੋ। ਜੋ ਆਹ ਹਫ਼ਤਾ ਸਾਰਾ ਹੀ ਆਪਾਂ ਉਹਨ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਆਪ ਜੀ ਦਰਬਾਰ ਵਿੱਚ ਹਾਜ਼ਰੀ ਭਰਦੇ ਹੋ, ਸੂਹ ਸੰਗਤਾਂ ਨੇ ਰਲ ਮਿਲ ਕੇ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਹੈ ਜੂਨ 84 ਦਿਆਂ ਨੂੰ। ਸੋ ਅੱਜ ਦਾ ਐਤਵਾਰ ਦਾ ਦੀਵਾਨ ਵੀ ਇਸੇ ਸੰਬੰਧ ਵਿੱਚ ਹੈ। ਆਓ ਸਾਰੇ ਰਲ ਕੇ ਆਪਾਂ ਹਾਜ਼ਰੀ ਦਵਾਈਏ।

ਹਫ਼ਤਾਵਾਰੀ ਸ਼ਹੀਦੀ ਸਮਾਗਮਾਂ ਦੇ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਦਾ ਇਸ ਹਫ਼ਤਾਵਾਰੀ ਦੀਵਾਨ ਦੇ ਵਿੱਚ ਇਸ ਸਟੇਜ 'ਤੇ ਅੱਜ ਆਖਰੀ ਦੀਵਾਨ ਸੀ। ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਇਹਨਾਂ ਸ਼ਹੀਦੀ ਸਮਾਗਮਾਂ ਵਿੱਚ ਸਾਨੂੰ ਟਾਈਮ ਦਿੱਤਾ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰਨਗੇ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਸਾਹਿਬਜੀਤ ਸਿੰਘ ਜੀ ਲਾਡੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ। ਇੱਕ ਦੋ ਜ਼ਰੂਰੀ ਬੇਨਤੀਆਂ। ਜੋ ਸਾਲਾਨਾ ਬੱਚਿਆਂ ਦਾ ਆਪਾਂ ਗੁਰਮਤਿ ਕੈਂਪ ਗੁਰੂ ਘਰ ਵੱਲੋਂ ਚਲਾਉਂਦੇ ਹਾਂ ਉਹ ਕੱਲ੍ਹ ਰੋਜ਼ ਤੋਂ ਸਟਾਰਟ ਹੋਣ ਜਾ ਰਿਹਾ ਹੈ, ਜਿਸ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹੋਵੇਗਾ। ਸੋ ਉਸ ਵਿੱਚ 100 ਤੋਂ ਵੱਧ ਬੱਚੇ ਰਜਿਸਟਰ ਹੋ ਚੁੱਕੇ ਨੇ। 5 ਸਾਲ ਤੋਂ ਲੈ ਕੇ 18 ਸਾਲ ਦੇ ਬੱਚੇ ਉਸ ਵਿੱਚ ਰਜਿਸਟਰ ਕਰਾ ਸਕਦੇ ਹੋ। ਉਹਦੇ ਵਿੱਚ ਵੱਡੀ ਪ੍ਰੋਬਲਮ ਸਾਨੂੰ ਇਹ ਆਉਂਦੀ ਹੈ ਕਿ ਬੱਚੇ ਤਾਂ ਅਸੀਂ ਰਜਿਸਟਰ ਕਰ ਲੈਂਦੇ ਹਾਂ, ਅਕਸਰ ਵਲੰਟੀਅਰ ਵੀਰ ਉੱਥੇ ਕੰਮ ਕਰਨ ਤੋਂ ਕੰਨੀ ਕਤਰਾਉਂਦੇ ਨੇ। ਜੇ ਉਹਨਾਂ ਨੂੰ ਕਹਿੰਦੇ ਹਾਂ ਵੀ ਕਲਾਸ ਦੇ ਵਿੱਚ ਸਾਡੇ ਨਾਲ ਹੀ ਇੱਕ ਥੋੜ੍ਹਾ ਜਿਹਾ ਆਪਣਾ ਸਹਿਯੋਗ ਦਿਓ, ਉਹ ਪਤਾ ਨਹੀਂ ਕਿਉਂ ਆਪਣੀਆਂ ਸੇਵਾਵਾਂ ਤੋਂ ਆਪਾਂ ਭੱਜਦੇ ਹਾਂ। ਸਾਡੇ ਜਿਹੜਾ ਮੇਨ ਮਕਸਦ ਹੈ ਬੱਚਿਆਂ ਨੂੰ ਗੁਰਬਾਣੀ ਅਤੇ ਬਾਣੀ ਨਾਲ ਜੋੜਨਾ, ਇਹ ਕੈਂਪ ਲਾਉਣ ਦਾ ਮੇਨ ਮਕਸਦ ਹੀ ਇਹ ਹੁੰਦਾ ਹੈ ਕਿ ਸਾਡੇ ਬੱਚੇ ਬਾਣੀ ਅਤੇ ਬਾਣੀ ਦੇ ਨਾਲ ਜੁੜੇ ਰਹਿਣ। ਉਹਦੀਆਂ ਐਗਜ਼ਾਮਪਲਾਂ ਆਪ ਜੀ ਦੇ ਸਾਹਮਣੇ ਨੇ। ਕੁਛ ਕੁ ਬੱਚੇ ਜਿਹੜੇ ਸਾਡੇ ਹਜ਼ੂਰੀ ਰਾਗਿਆਂ ਦੇ ਨਾਲ ਬੈਠ ਕੇ ਸਟੇਜਾਂ 'ਤੇ ਤਾਂਤੀ ਸਾਜ਼ਾਂ ਨਾਲ ਕੀਰਤਨ ਵੀ ਕਰਦੇ ਨੇ। ਸੋ ਇੰਨੀ ਕੁ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਹਦੇ ਕੋਲ ਜਿਸ ਅਕੋਰਡਿੰਗ ਆਪ ਸੇਵਾਵਾਂ ਗੁਰਮਤਿ ਕੈਂਪ ਦੇ ਵਿੱਚ ਨਿਭਾ ਸਕਦੇ ਹੋ ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਇਹ ਅਕਸਰ ਸਾਨੂੰ ਹਰ ਵਾਰ ਪ੍ਰੋਬਲਮ ਆਉਂਦੀ ਹੈ ਕਿ ਉੱਥੇ ਵਲੰਟੀਅਰਾਂ ਦੀ ਕਮੀ ਕਰਕੇ ਅਸੀਂ ਗੁਰਮਤਿ ਕੈਂਪ ਦਾ ਸਮਾਂ ਘਟਾਉਂਦੇ ਹਾਂ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਗੁਰਮਤਿ ਕੈਂਪਾਂ ਦੇ ਜੋ ਅੱਗੇ 5-5 ਹਫ਼ਤੇ ਗੁਰਮਤਿ ਕੈਂਪ ਲੱਗਦੇ ਰਹੇ ਨੇ, ਤੁਹਾਡਾ ਇੰਨਾ ਕੁ ਸਹਿਯੋਗ ਹੋਵੇ ਕਿ ਤੁਸੀਂ ਕਹੋ ਕਿ ਕੋਈ ਗੱਲ ਨਹੀਂ ਜੀ, ਚਾਹੇ 2 ਮਹੀਨੇ ਵੀ ਕੈਂਪ ਲਾਉਣ ਦੀ ਲੋੜ ਪੈਂਦੀ ਹੈ ਤਾਂ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਜੇ ਕਿਸੇ ਕੋਲ ਵੀ ਟਾਈਮ ਹੈ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ, ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ 2:30 ਵਜੇ ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਾਂਗੇ। ਇੱਕ ਵਾਰੀ ਗੁਰੂ ਕੀ ਸੰਗਤ ਬੋਲੇ, ਇੱਕ ਵਾਰੀ ਮੇਰੇ ਵੀਰ ਬੋਲਣ, ਅਤੇ ਇੱਕ ਵਾਰੀ ਜਿਹੜੀਆਂ ਬੱਚੀਆਂ ਪਿੱਛੇ ਬੈਠੀਆਂ ਨੇ ਇਹ ਬੋਲਣ। ਚਾਰੇ ਪਾਸੋਂ ਗੂੰਜਾਂ ਪਾ ਦਿਓ, ਸਤਿਗੁਰ ਸੱਚੇ ਪਾਤਸ਼ਾਹ ਮਿਹਰਾਮਤ ਕਰਨ, ਕੋਈ ਬੋਲ ਸਾਡੇ ਅੰਦਰ ਚਲਾ ਜਾਵੇ ਅਤੇ ਸ਼ਾਇਦ ਸਾਡੇ ਜੀਵਨ ਦੀ ਕਲਾ ਜਿਹੜੀ ਇਹ ਤਬਦੀਲ ਹੋ ਜਾਵੇ।

ਇਹ ਸਾਰੀਆਂ ਐਗਜ਼ਾਮਪਲਸ, ਸਾਰੀਆਂ ਉਦਾਹਰਨਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵਾਸਤੇ ਦੇ ਰਹੇ ਨੇ। ਇਹ ਸ਼ਹੀਦੀ ਦਾ ਜ਼ਿਕਰ ਹੈ ਸਾਰਾ ਇਸ ਵਾਰ ਦੇ ਵਿੱਚ, ਔਰ ਇੱਕੋ ਹੀ ਵਾਰ ਹੈ ਜਿਹੜੀ ਇਸ ਚੀਜ਼ ਨੂੰ ਡਿਸਕ੍ਰਾਈਬ ਕਰਦੀ ਹੈ, ਐਕਸਪਲੇਨ ਕਰਦੀ ਹੈ। ਇਹਦੇ ਵਿੱਚ ਗੁਰੂ ਅਰਜਨ ਦੀ ਜੋ ਬਿਰਤੀ ਹੈ ਨਾ ਸ਼ਹੀਦੀ ਦੇ ਟਾਈਮ ਦੇ ਉੱਤੇ, ਇਤਨੇ ਤਸੀਹੇ ਦੇਣ ਦੇ ਬਾਵਜੂਦ ਵੀ ਜੋ ਸਜ਼ਾ ਮੁਕਰਰ ਕੀਤੀ ਸੀ ਤੱਤੀ ਤਵੀ 'ਤੇ ਬਿਠਾਉਣ ਦੀ, ਫਿਰ ਦੇਗ 'ਚ ਉਬਾਲਾ ਦੇਣ ਦੀ, ਉਸ ਤੋਂ ਬਾਅਦ ਗਰਮ ਰੇਤ ਦੇ ਕੜਛੇ ਜਿਹੜੇ ਨੇ ਉਹ ਵੀ ਸੀਸ 'ਤੇ ਪਾਉਣ ਦੀ, ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਭਾਣੇ ਨੂੰ ਖਿੜੇ ਬੱਥੇ ਮੰਨਿਆ ਹੈ। ਜੇਠ ਹਾੜ ਦੇ ਦਿਨਾਂ ਦੀ ਗਰਮੀ ਤੁਸੀਂ ਹਿਸਾਬ ਲਗਾ ਸਕਦੇ ਹੋ, ਹਿੰਦੁਸਤਾਨ ਦੀ ਗਰਮੀ। ਨੰਗਾ ਪੈਰ ਅਸੀਂ ਜ਼ਮੀਨ 'ਤੇ ਨਹੀਂ ਰੱਖ ਸਕਦੇ, ਇੱਥੇ ਵੀ ਹੁਣ ਬਾਹਰ ਖਲੋਤੇ ਸਾਂ, ਗੱਡੀ ਲਵਾਉਣੀ ਸੀ, ਮੈਂ ਦਵਾਈਆਂ ਭੁੱਲ ਗਿਆ ਅਤੇ ਇਹਨੂੰ ਭੇਜਿਆ ਦੁਬਾਰਾ, ਅਤੇ ਮੈਂ ਖਲੋਤਾ ਅਤੇ ਪੈਰ ਮੇਰੇ ਸੜ ਗਏ। ਇਹ ਬਾਹਰ ਦੀ ਗੱਲ ਹੈ, ਪਾਰਕਿੰਗ ਦੀ। ਅਤੇ ਮੈਂ ਕਿਹਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਧੰਨ ਹੋ ਤੁਸੀਂ, ਧੰਨ ਹੋ ਤੁਸੀਂ ਕੀਰਤਨ ਦੇ ਦਾਤੇ, ਜਿਨ੍ਹਾਂ ਨੇ ਕੀਰਤਨ ਜਿਹੜਾ ਸਿੱਖਾਂ ਨੂੰ ਬਖਸ਼ਿਸ਼ ਕੀਤੀ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਟੌਪ ਸਨ, ਟੌਪ ਮੈਂ ਇਸ ਕਰਕੇ ਕਹਿੰਦਾ ਕਿਉਂਕਿ ਬਾਣੀ ਦਾ ਜਹਾਜ਼ ਵੀ ਉਹਨਾਂ ਨੇ ਤਿਆਰ ਕਰਵਾਇਆ, ਭਾਈ ਗੁਰਦਾਸ ਜੀ ਨੇ ਸੇਵਾ ਕੀਤੀ। ਜਦੋਂ ਇਹ ਧਰਮ ਚੱਲਿਆ ਸੀ ਨਾ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ, ਉਦੋਂ ਇਹ ਬਿਲਕੁਲ ਬ੍ਰੈਂਡ ਨਿਊ ਧਰਮ, ਬਿਲਕੁਲ ਨਵਾਂ, ਇੱਕ ਆਸ਼ਾ ਲੈ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਪਦੇਸ਼ 'ਚੋਂ ਨਿਰੰਕਾਰ ਤੋਂ ਲੈ ਕੇ ਆਏ ਸਨ। ਉਹ ਖਲਕਤ ਨੂੰ ਦੇਣ ਵਾਸਤੇ ਜਗ੍ਹਾ ਜਗ੍ਹਾ ਟਰੈਵਲ ਕੀਤਾ। ਚਾਰ ਉਦਾਸੀਆਂ ਪਾਤਸ਼ਾਹ ਨੇ ਕੀਤੀਆਂ ਆਪਣੇ ਜੀਵਨ ਦੇ ਵਿੱਚ, ਪ੍ਰਚਾਰ ਕੀਤਾ। ਫਿਰ ਦੂਸਰੀ ਪਾਤਸ਼ਾਹੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ, ਗੁਰੂ ਅਮਰਦਾਸ ਪਾਤਸ਼ਾਹ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਉਦੋਂ ਇਹ ਅਸਥਾਨ ਬਣਨਾ ਸ਼ੁਰੂ ਹੋਇਆ ਗੁਰੂ ਰਾਮਦਾਸ ਜੀ ਦੇ ਸਮੇਂ, ਜਿਸ ਨੂੰ ਅਸੀਂ ਸਿੱਖ ਧਰਮ ਦਾ, ਸਿੱਖਇਜ਼ਮ ਦਾ ਹੱਬ ਕਹਿੰਦੇ ਹਾਂ, ਕੇਂਦਰ ਕਹਿੰਦੇ ਹਾਂ। ਕੋਈ ਵੀ ਸਿੱਖ ਕਿਤੇ ਬੈਠਾ ਹੋਵੇ, ਉਹ ਅਰਦਾਸ ਕਰਦਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਇਹ ਅਰਦਾਸ ਕੀਤੀ ਜਾਂਦੀ। ਸਿੱਖ ਉੱਥੇ ਨਾਲ ਜੁੜਿਆ, ਉਹ ਸਾਡੀ ਹੱਬ ਹੈ, ਸਾਡਾ ਕੇਂਦਰ ਹੈ, ਸਾਡਾ ਮਰਕਜ਼ ਹੈ। ਉਹ ਅਸਥਾਨ ਦੀ ਸੇਵਾ ਗੁਰੂ ਰਾਮਦਾਸ ਉਦੋਂ ਜੋਤੀ ਜੋਤ ਸਮਾ ਕੇ, ਫਿਰ ਇਹਦੀ ਜਿਹੜੀ ਇਹਨੂੰ ਕੰਪਲੀਟ ਕੀਤਾ ਸੇਵਾ ਨੂੰ, ਇਹ ਸੇਵਾ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਕੰਪਲੀਟ ਕੀਤਾ। ਤੋ ਕਹਿਣ ਦਾ ਮਕਸਦ ਮੇਰਾ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਤੱਕ ਇਹ ਧਰਮ ਜਿਹੜਾ ਇਹ ਟੌਪ 'ਤੇ ਚਲਾ ਗਿਆ ਸੀ। ਮੁਸਲਮਾਨ ਵੀ ਸਿੱਖ ਬਣਨੇ ਸ਼ੁਰੂ ਹੋ ਗਏ ਸਨ, ਹਿੰਦੂ ਵੀ ਸਿੱਖ ਬਣਨੇ ਸ਼ੁਰੂ ਹੋ ਗਏ ਸਨ, ਕਿਉਂਕਿ ਇਤਨਾ ਵਧੀਆ ਧਰਮ ਜਿਹ 'ਚ ਪਖੰਡ ਕੋਈ ਨਹੀਂ ਸੀ, ਕੋਈ ਮਿਲਾਵਟ ਨਹੀਂ ਸੀ। ਹਿੰਦੂ ਜਿਹੜੇ ਸਨ ਉਹਨਾਂ ਦੇ ਵਿੱਚ ਬ੍ਰਹਮਨਿਜ਼ਮ ਦੇ ਵਿੱਚ ਪਖੰਡ ਬਹੁਤ ਜ਼ਿਆਦਾ ਸੀ, ਉਹ ਲੋਕਾਂ ਨੂੰ ਲੁੱਟਦੇ ਸਨ ਧਰਮ ਦੇ ਨਾਂ 'ਤੇ। ਇਸ ਕਰਕੇ ਪਾਤਸ਼ਾਹ ਜੀ ਨੇ, ਸਾਡੇ ਗੁਰੂਆਂ ਨੇ ਬ੍ਰਹਮਣ ਦੀ ਰੋਹ ਰੀਤੀ ਨੂੰ, ਬ੍ਰਹਮਣ ਦੇ ਸਰੂਪ ਨੂੰ ਅਤੇ ਬ੍ਰਹਮਣ ਦੀ ਵਿਚਾਰਧਾਰਾ ਨੂੰ ਮੰਨਣ ਤੋਂ ਬਿਲਕੁਲ ਇਨਕਾਰ ਕੀਤਾ। ਤੁਸੀਂ ਬਾਣੀ ਕਦੀ ਪੜ੍ਹ ਕੇ ਦੇਖਿਓ, ਤੁਹਾਨੂੰ ਗੁਰੂ ਅਮਰਦਾਸ ਪਾਤਸ਼ਾਹ ਦੀ, ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ 'ਚ ਇਹ ਚੀਜ਼ਾਂ ਬੁਲੰਦ ਵਾਂਗ ਮਿਲਣ ਲੱਗੀਆਂ। ਆਸਾ ਦੀ ਵਾਰ 'ਚ ਤਾਂ ਬਹੁਤ ਜ਼ਿਆਦਾ ਗੁਰੂ ਨਾਨਕ ਦੇਵ ਜੀ ਨੇ ਚੋਟ ਕੀਤੀ ਹੈ। ਗੁਰੂ ਅਰਜਨ ਦੇਵ ਜੀ ਨੂੰ ਸੱਚੇ ਪਾਤਸ਼ਾਹ ਕਹਿਣ ਲੱਗ ਪਏ ਸਨ। ਉਹਨਾਂ ਕੋਲ ਬੱਗੀ ਸੀ ਘੋੜਿਆਂ ਦੀ, ਹਵੇਲੀ ਸੀ ਅੰਮ੍ਰਿਤਸਰ ਦੇ ਵਿੱਚ, ਅਤੇ ਹਕੂਮਤ ਨੂੰ ਹੋਇਆ ਇਹ ਤਾਂ ਧਰਮ ਜੇ ਵੱਧ ਗਿਆ ਤਾਂ ਸਾਰੇ ਲੋਕ ਸਿੱਖ ਬਣ ਜਾਣਗੇ, ਮੁਸਲਮਾਨ ਵੀ ਸਿੱਖ ਬਣ ਜਾਣਗੇ, ਅਤੇ ਕਿਉਂ ਨਾ ਇਹਨਾਂ ਦੇ ਗੁਰੂ ਨੂੰ ਸ਼ਹੀਦ ਕੀਤਾ ਜਾਵੇ। ਕਾਰਨ ਦੱਸਿਆ ਜਾਂਦਾ ਚੰਦੂ ਦਾ, ਪ੍ਰਿਥੀ ਚੰਦੀ ਈਰਖਾ, ਔਰ ਇੱਕ ਦੋ ਹੋਰ ਗੱਲਾਂ ਜਿਹੜੀਆਂ ਦੱਸੀਆਂ ਜਾਂਦੀਆਂ ਨੇ। ਪਰ ਤਵਾਰੀਖੇ ਜਹਾਂਗੀਰ ਦੇ ਵਿੱਚ, ਤਵਾਰੀਖੇ ਆਪਣੀ ਡਾਇਰੀ ਦੇ ਵਿੱਚ ਜਹਾਂਗੀਰ ਨੇ ਲਿਖਿਆ ਸੀ ਕਿ ਇਹ ਧਰਮ ਨੂੰ ਮੈਂ ਬੜੀ ਦੇਰ ਤੋਂ, ਉਸਨੇ ਧਰਮ ਨਾਮ ਨਾਲ ਲਿਖ ਕੇ ਦੁਕਾਨ ਲਿਖਿਆ, ਮੈਂ ਇਸ ਦੁਕਾਨ ਨੂੰ ਜੋ ਕਿ ਬੜੀ ਪ੍ਰਬਲ ਤਰੀਕੇ ਦੇ ਨਾਲ ਵੱਧ ਰਹੀ ਸੀ, ਇਸ ਨੂੰ ਮੈਂ ਖਤਮ ਕਰਨਾ ਚਾਹੁੰਦਾ, ਕਿਉਂਕਿ ਅਗਰ ਇਹਨਾਂ ਨੂੰ ਖੱਠਲ ਨਾ ਪਾਈ ਗਈ
तो सारे संसार च सिख ही सिख हो जाएंगे क्योंकि बड़ी लासानी बड़ी अजब किस्म की इन्हां दी शिक्षा है और सारे सिख बनने शुरू हो गए सन। इस करके ये मेन कारण हुकूमत दा सी जिस करके गुरु अर्जन देव महाराज जी ने शहीद किया गया क्योंकि उन्हां दा इकबाल फिर गुरु महाराज सच्चे पातशाह रागां दे धनी सन खुद कीर्तनीय सन खुद आप हरिमंदर साहब दे विच बैठ के सरंदे नाल कीर्तन करते रहे ने और सरंदे की काढ़ भी जिहड़ी है जिहड़ी इनवेंशन जिहड़ी है वह धन गुरु तेग बहादुर धन गुरु अर्जन देव महाराज ने बहुत सारे राग जिहड़े श्री गुरु ग्रंथ साहब दे विच लिखे ने वह गुरु अर्जन ये कंपाइलेशन जिहड़ी है सारी संपादना जिहड़ी है ये गुरु अर्जन देव महाराज की है। इस तों बाद गुरु गोबिंद सिंह महाराज जी ने इस बीट दे विच गुरु तेग बहादुर साहब जी की बाणी दर्ज करके इस नूं गुरु का दर्जा दिता। तो कहने तो भाव यह हुकूमत जिहड़ी है ना सच नूं बर्दाश्त नहीं करती सच नूं बड़ी तकलीफ विचों निकलना पैंदा है सच तां सची तती तवी ते उस नूं बैठना पैंदा है और झूठ जिहड़ा जहांगीर सिंघासन ते विराजमान सिंघासन ते बैठा है सच जिहड़ा तुसीं अरदास करदे हो चरखड़ियां ते चढ़ना पैंदा उस नूं उहदी डिमांड है मंग है उहदी बंद बंद कट्टे जांदे ने सच खोपरियां लुहाईयां जांदियां तन आरियां नाल चराए जांदे साडी अरदास दे विच सारी चीज जिहड़ी है भरी पई है ते उधरों झूठ जिहड़ा है उह संघासन ते उह बादशाह ने उन्हों का काम ही होंगे तो सच तो झूठ का जोड़ा है ये नतारा जोड़ा है ये एक गल है पर भाई गुरदास जी कहते ये शब्द के जो गुरु अर्जन देव महाराज की बिरती उजागर किया रेंदे गुरदरियाओ टाइम जरा थोड़ा है तो यह शब्द की व्याख्या बड़ी जबरदस्त है। अगला महीना मैं सारा इतें ही हाँ तो ये शब्द में फिर किसी ने पढ़ के ऐतवार अगले तो यदि व्याख्या मैं कंप्लीट कराँगा ये थोड़े समय च हो नहीं पानी साध संगत जी इस करके पंक्तियां दा नाल जुड़दा हाँ ये पेंडिंग रहा ड्यू रहा नैक्सट वीक मैं इस शब्द को दोबारा पढ़ांगा और यदि व्याख्या जिहड़ी है थोड़ी डिटेल दे नाल करन दी कोशिश करांगा आप जी अपने पावन असीस दास नूं बख्शिश करनी आओ पंक्तियां जुड़दे हाँ।

ਕੀਰਤਨ ਦੀ ਸਮਾਪਤੀ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਸ਼ ਕਰਨੀ ਸਾਧ ਸੰਗਤ ਜੀ। ਆਓ ਸਾਰੀ ਸੰਗਤ ਰਲ ਕੇ ਆਨੰਦ ਸਾਹਿਬ ਦੇ ਪਾਠ ਕਰੀਏ। ਸਭ ਦਾ ਬਹੁਤ ਬਹੁਤ ਧੰਨਵਾਦ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਝੂਠਾ ਗੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ

ਦਾਸ ਰਾਮ ਦਾਸੀ ਹੋਏ ਸਹਾਇ। ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਰਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਹੈ ਘਰ ਨਾਉਣ ਦਿਆ ਮੈਂ ਤਾਏ ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਨਾਮ ਜਪਿਆ ਵਣ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਖ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧ ਕੇਸਾ ਸੁਹਾਸਾਂ ਸੰਗ ਨਿਭਾਇਆ। ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਸ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਾਦੇ ਰੱਖਿਆ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਿੱਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਮ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓੜ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ

ਅਰਦਾਸ ਬੇਨਤੀ ਆਪ ਦੀਆਂ ਨੇ ਕਿਰਪਾ ਰਹਿਮਤ ਕੀਤੀ ਸੱਚੇ ਪਾਤਸ਼ਾਹ ਆਪਣੀਆਂ ਸੰਗਤਾਂ ਤੇ, ਜੋ ਹਫ਼ਤਾਵਾਰੀ ਸੱਚੇ ਪਾਤਸ਼ਾਹ ਜੀ ਉਹ ਦੀਵਾਨ ਸਜੇ ਹਨ ਸੱਚੇ ਪਾਤਸ਼ਾਹ ਜੀ, ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ ਅੱਜ ਦੇ ਸੱਚੇ ਪਾਤਸ਼ਾਹ ਜੀ ਐਤਵਾਰ ਦੇ ਸੁੰਦਰ ਦੀਵਾਨ ਸਜੇ ਹਨ, ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੇ ਕੀਰਤਨ ਸੱਚੇ ਪਾਤਸ਼ਾਹ ਜੀ, ਗੁਰਮਤ ਵਿਚਾਰਾਂ, ਇਤਿਹਾਸਕ ਵਿਚਾਰਾਂ, ਨਾਮ ਸਿਮਰਨ ਅਤੇ ਛੇ ਪੌੜੀਆਂ ਅਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਬੁੱਲ ਚੁੱਕ ਦੀ ਖੇਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ, ਕਰਤਨ ਕਥਾ ਕੀਰਤਨ ਅਤੇ ਗੁਰਮਤ ਵਿਚਾਰਾਂ, ਇਤਿਹਾਸਕ ਵਿਚਾਰਾਂ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸੱਚੇ ਪਾਤਸ਼ਾਹ ਜਿਨ੍ਹਾਂ ਸ਼ਹੀਦਾਂ ਨੇ ਆਪ ਜੀਆਂ ਦੀ ਆਣ ਸ਼ਾਨ ਨੂੰ ਬਰਕਰਾਰ ਰੱਖਦਿਆਂ ਹੋਇਆਂ ਆਪ ਜੀਆਂ ਦੇ ਦਰ ਘਰ ਵਿਖੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਸਭ ਨੂੰ ਕੋਟ ਕੋਟ ਪ੍ਰਣਾਮ ਹੈ ਸੱਚੇ ਪਾਤਸ਼ਾਹ ਜੀ। ਸ਼ਹੀਦਾਂ ਦੀ ਯਾਦ ਮਨਾਉਂਦਿਆਂ ਹੋਇਆਂ ਬੇਅੰਤ ਸੰਗਤਾਂ ਨੇ ਆਪ ਦੇ ਦਰ ਤੇ ਹਾਜ਼ਰੀ ਭਰੀ ਹੈ। ਸਭ ਦੀਆਂ ਦਰ ਹਾਜ਼ਰੀਆਂ ਤੇ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ ਸੱਚੇ ਪਾਤਸ਼ਾਹ ਜੀ। ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਭਾਈ ਦਵਿੰਦਰ ਸਿੰਘ ਸਮੂਹ ਰੰਧਾਵਾ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਉਹ ਕਾਰਜਾਂ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ, ਚੜ੍ਹਦੀਆਂ ਕਲਾ ਬਖਸ਼ਣੀਆਂ। ਗੁਰਚਾਨਣ ਸਿੰਘ, ਪਾਹੁਲਪ੍ਰੀਤ ਸਿੰਘ, ਬੀਬੀ ਗੁਰਲੀਨ ਕੌਰ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਕਾਰਜਾਂ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ, ਚੜ੍ਹਦੀਆਂ ਕਲਾ ਬਖਸ਼ਣੀਆਂ। ਭਾਈ ਤਾਰਾ ਸਿੰਘ, ਉਹਨਾਂ ਦੀ ਸਿਹਤ ਜਾਬੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਪਤ ਰੱਖਣਾ। ਸਿਮਰ ਸਿੰਘ, ਹਰਨੂਰ ਕੌਰ, ਉਹਨਾਂ ਦੇ ਜਨਮ ਦਿਨ 'ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆ ਅਤੇ ਹਰਨੂਰ ਕੌਰ ਦੇ ਗ੍ਰੈਜੂਏਸ਼ਨ ਹੋਣ 'ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਸਭ ਦੇ ਨਾਮ ਆਪ ਜੀ ਜਾਂਦੇ, ਸਭ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਲੰਗਰ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ, ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਵਾਧਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸਿੰਘ ਜੀ, ਆਪ ਸੰਗਤਾਂ ਨੇ ਐਤਵਾਰ ਦੇ ਵਿਸ਼ੇਸ਼ ਦੀਵਾਨ ਜੋ ਨਾਮਰ ਜੀਵੜਿਆਂ ਦੀ ਯਾਦ ਵਿੱਚ ਸਜੇ ਸਨ, ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ, ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਸੋ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਅੱਜ ਦੇ ਦੀਵਾਨ ਸਜੇ ਸਨ, ਇਸ ਵੇਲੇ ਸਮਾਪਤੀਆਂ ਹੋਈਆਂ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ, ਸੋ ਆਪ ਦਾ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ ਦੀ। ਇੱਥੇ ਦੁਪਹਿਰ ਦੇ ਦੀਵਾਨਾਂ ਦੀ ਸੰਪੂਰਨਤਾ ਹੈ, ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਲਵਾਉਣੀਆਂ। ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦੇ ਸ਼ਹੀਦੀ ਪੁਰਬ ਆ ਰਹੇ ਹਨ, ਇਸੇ ਸੰਬੰਧ ਵਿੱਚ ਗੁਰੂ ਘਰ ਵਿਖੇ ਜੋ ਸੁਖਮਨੀ ਸਾਹਿਬ ਦੇ ਜਾਪ ਬੀਬੀਆਂ ਵੱਲੋਂ ਚੱਲ ਰਹੇ ਹਨ, ਸੋ ਆਪ ਸੰਗਤਾਂ ਸ਼ਾਮਾਂ ਦੇ ਸਮੇਂ ਵੱਧ ਤੋਂ ਵੱਧ ਹਾਜ਼ਰੀ ਭਰਿਆ ਕਰੋ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿ ਸਹਿਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕਾ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਸਭਨਾ ਗਲਾਂ ਸਮਰਾ ਸੁਆਮੀ ਸੁਖ ਉਮਰ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵ ਸਲਾਹ ਤੇਰੇ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤੇ ਘਰ ਸੁਭਾਗੈ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤਹਿ ਸੁਖਵਾ ਤਿਤ ਕਰ ਅਨਹਦ ਵਾਜੇ ਅਨੰਤ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਤੋਂ ਆਗੇ ਅਰਦਾਸ ਮਾਰੀ ਜੀ ਉਹ ਪਿੰਡ ਸਭ ਤੇਰਾ ਕਹੁ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਜ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਘਰ ਨਾਉਣੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਧਰ ਕੇ ਬੋਲਣਾ ਜੀ
0: ਵਾਹਿਗੁਰੂ
1: ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਜਿਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ
0: ਵਾਹਿਗੁਰੂ
1: ਜਿਹਨਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ
0: ਵਾਹਿਗੁਰੂ
1: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਬੋਲਣਾ ਜੀ
0: ਵਾਹਿਗੁਰੂ
1: ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈ ਜੋ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ
0: ਵਾਹਿਗੁਰੂ
1: ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਸ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ
0: ਵਾਹਿਗੁਰੂ
1: ਸਿੱਖਾਂ ਦਾ ਮਨ ਨੀ ਵਾ ਮਤ ਉੱਚੀ ਮਤ ਪਾਦੇ ਰਾਖੇ ਆਵ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨਿਓਟਿਆਂ ਦੀ ਉੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਦਾ ਮਹਾਂਵਾਕ ਹੈ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ ਆਪ ਜੀ ਦਰਕਰ ਦੇ ਪ੍ਰੀਤਵਾਨ ਬੀਬੀ ਮਨਜੀਤ ਕੌਰ ਜੋ ਆਪ ਜੀ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕਰਕੇ ਅਕਾਲ ਚਲਾਣਾ ਕਰ ਗਏ ਉਹਨਾਂ ਦੀ ਰੂਹ ਦੀ ਕਲਿਆਣਤਾ ਵਾਸਤੇ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਇਸ ਵੇਲੇ ਤੁਰਕੀ ਬਾਣੀ ਦੇ ਸ੍ਰੀ ਸਹਿਜ ਪਾਠ ਆਰੰਭ ਕਰਵਾਏ ਜਾ ਰਹੇ ਹਨ ਛੇ ਪੌੜੀਆਂ ਅਨੰਦ ਸਾਹਿਬ ਜੀ ਕੀ ਅਰਦਾਸ ਕਿਰਪਾ ਕਰਨੀ ਪਾਤਸ਼ਾਹ ਜੀ ਉਹ ਵਿਛੜੀ ਆਤਮਾ ਨੂੰ ਕਲਿਆਣਤਾ ਬਖਸ਼ਣੀ ਪਿੱਛੇ ਪਰਿਵਾਰ ਨੂੰ ਭਾਣਾ ਮਨ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਜੀ ਰਮਤਾ ਲੈ ਕੇ ਆਪ ਦੇ ਹਜ਼ੂਰ ਦੇਗ ਦੀ ਸੇਵਾ ਹੋਈ ਹੈ ਕਰੀ ਪਾਕ ਸਾਲ ਸੋਜ ਪਵਿਤਰਾਉਣ ਲਾਭ ਭੋਗ ਹਰਾਏ ਆਪ ਜੀ ਦਾ ਸੀਂਧ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖਵਾਗ ਦੀ ਬਖਸ਼ ਕਰਕੇ ਸਹਿਜ ਪਾਠ ਆਰੰਭ ਕਰਨ ਦੀ ਆਗਿਆ ਬਖਸ਼ੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮਹਾਂਪੁਰਖ ਰੱਬ ਅੱਗੇ ਫਰਿਆਦ ਕਰਦੇ ਨੇ, ਹੇ ਦਾਤਾ ਕਿਰਪਾ ਕਰ, ਜੀਵਨ ਦੇ ਅੰਦਰ ਤੇਰਾ ਨਾਮ ਆ ਜਾਏ, ਦਿਨ ਦੀ ਸ਼ੁਰੂਆਤ ਤੇਰੀ ਨਮਸਕਾਰ ਤੋਂ ਸ਼ੁਰੂ ਹੋਵੇ, ਜੀਵਨ ਦੇ ਅੰਦਰ ਸਤਿਗੁਰੂ ਆਪ ਪ੍ਰਕਾਸ਼ ਬਖਸ਼ੋ, ਸੁਖ ਬਖਸ਼ੋ, ਦੁਨੀਆਂ ਦੇ ਸੰਤ ਮਹਾਤਮਾ ਮਹਾਂਪੁਰਖ ਸਰਬ ਲੁਕਾਈ ਪਰਮਾਤਮਾ ਦਾ ਧੰਨਵਾਦ ਕਰਦੀ, ਅੰਮ੍ਰਿਤ ਵੇਲੇ ਦਾ, ਪ੍ਰਭਾਤ ਵੇਲੇ ਦਾ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੀ। ਸਤਿਗੁਰਾਂ ਨੇ ਕਿਹਾ ਪੰਛੀ ਵੀ ਨਿਰੰਕਾਰ ਤੇਰੀ ਇਬਾਦਤ ਜੁੜਦੇ। ਮਹਾਰਾਜ ਸੰਤ ਮਹਾਤਮਾ ਭਗਤੀ ਕਰਦੇ ਹੋਏ ਤੇਰੀ ਯਾਦ ਵਿਚ ਜੁੜਦੇ ਹਨ। ਜੰਗਲਾਂ ਦੇ ਵਿਚ ਰਹਿਣ ਵਾਲੇ ਜੀਵ ਜੰਤੂ ਪੰਛੀ ਪੁਕਾਰ ਕਰਦੇ ਨੇ, ਭਾਵੇਂ ਵੇਖਣ ਚ ਸਾਨੂੰ ਇਹ ਸੁਣਦਾ ਕਿ ਚਿੜੀ ਜਿਹੜੀ ਹੈ ਇਹ ਪਉ ਫਟਾਲੇ ਵੇਲੇ ਬੋਲਦੀ ਹੈ, ਪਰ ਇਸ ਨੂੰ ਪਤਾ ਲੱਗ ਜਾਂਦਾ ਕਿ ਅੰਮ੍ਰਿਤ ਵੇਲਾ ਹੋਇਆ, ਪਉ ਫਟਾਲਾ ਹੋਇਆ। ਚਿੜੀ ਚੂਕੀ ਪਉ ਫੁੱਟੀ ਵਗਣ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਪੰਛੀ ਵੀ ਧੰਨਵਾਦ ਕਰਦੇ ਨੇ ਰੱਬ ਦਾ। ਤੇ ਇਹਨਾਂ ਮਹਾਂਪੁਰਖਾਂ ਨੇ ਜਦੋਂ ਸੰਸਾਰ ਨੂੰ ਵੇਖਿਆ, ਇਹਨਾਂ ਪੰਛੀਆਂ ਦੀ ਆਵਾਜ਼ ਸੁਣੀ, ਜੰਗਲਾਂ ਵਿਚ ਵੇਲਿਆਂ ਵਿਚ ਜੀਵਨ ਬਤੀਤ ਕਰਨ ਵਾਲੇ ਉਹ ਸੰਤ ਮਹਾਤਮਾ ਅੰਮ੍ਰਿਤ ਵੇਲੇ ਉੱਠ ਕੇ ਰੱਬ ਦੀ ਇਬਾਦਤ ਵਿਚ ਜੁੜ ਗਏ। ਜੋੜਿਆ ਕਾਇਨਾਤ ਨੂੰ ਇਹਨਾਂ ਪੰਛੀਆਂ ਨੇ। ਜਦੋਂ ਪੰਛੀਆਂ ਦੀ ਚੂ ਚੂ ਦੀ ਆਵਾਜ਼ ਕੰਨਾਂ ਚ ਪਈ, ਬਾਬਾ ਫਰੀਦ ਜਿਹੇ ਮਹਾਂਪੁਰਖਾਂ ਨੇ ਵੀ ਇਹ ਪੁਕਾਰ ਕੇ ਕਹਿਤਾ, ਇਹ ਪੰਛੀਓ ਮੈਂ ਤੇਰੇ ਤੋਂ ਬਲਿਹਾਰ ਜਾਣਾ, ਤੁਹਾਡੇ ਤੋਂ ਬਲਿਹਾਰ ਜਾਣਾ, ਕਿਉਂਕਿ ਤੁਸੀਂ ਅੰਮ੍ਰਿਤ ਵੇਲੇ ਦਾ ਸਮਾਂ ਸਾਂਭਿਆ। ਕੱਕਰ ਵਿਚ ਰਹਿਣ ਵਾਲੇ, ਜੰਗਲ ਮਾਰੂ ਥਲ ਵਿਚ ਰਹਿਣ ਵਾਲੇ, ਹੇ ਪੰਛੀਓ ਤੁਸੀਂ ਰੱਬ ਦਾ ਪੱਲਾ ਪਕੜ ਕੇ ਰੱਖਿਆ। ਬਾਬਾ

ਮਨੁੱਖ ਦੇ ਪਾਸੋਂ ਰੱਬ ਦੀ ਇਬਾਦਤ ਖੋਹ ਲਈ। ਮਾਡਰਨ ਯੁੱਗ ਨੇ, ਟੈਕਨੀਕ ਦੇ ਯੁੱਗ ਨੇ ਚੰਗੀਆਂ ਚੰਗੀਆਂ ਚੀਜ਼ਾਂ ਤਾਂ ਸਾਨੂੰ ਦੇਤੀਆਂ ਸੰਸਾਰ ਨੂੰ, ਪਰ ਪਰਮਾਤਮਾ ਦੀ ਭਗਤੀ ਖੋਹ ਲਈ। ਤੇ ਜਿਨ੍ਹਾਂ ਨੇ ਜੀਵਨ ਸਮਰਪਿਤ ਕਰ ਦਿੱਤਾ ਰੱਬ ਦੇ, ਉਹਨਾਂ ਨੂੰ ਹਰ ਪਾਸੇ ਪਰਮਾਤਮਾ ਨਜ਼ਰ ਆਉਣ ਲੱਗਾ। ਹਰ ਪੰਛੀ ਦੇ ਅੰਦਰ, ਹਰ ਜੀਵ ਪਰਿੰਦੇ ਦੇ ਅੰਦਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਦੇਖਿਆ ਤਾਂ ਆਪ ਜੀ ਨੇ ਬਾਖੂਬ ਬਿਆਨ ਕੀਤਾ। ਆਪ ਜੀ ਕਹਿ ਰਹੇ ਹਨ, ਧੰਨ ਗੁਰੂ ਰਾਮਦਾਸ, ਦੇਖਣ ਨੂੰ ਤੁਹਾਨੂੰ ਦੁਨੀਆਂ ਦੇ ਇਹ ਕੀਟ ਪਤੰਗੇ ਨਜ਼ਰ ਆਉਂਦੇ ਨੇ, ਪਰ ਇਹਨਾਂ ਵਿੱਚ ਪਰਮਾਤਮਾ ਬੋਲਦਾ ਹੈ। ਫੁਰਮਾਨ ਕਰਦਿਆਂ ਕਹਿ ਰਹੇ ਨੇ,

ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਹੋ, ਹਰੀ ਤੋਂ ਬਗੈਰ ਕੁਛ ਬੋਲਦਾ ਹੋਇਆ ਨਜ਼ਰ ਨਹੀਂ ਆਉਂਦਾ, ਜੋ ਬੋਲਤਾ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ। ਹਰੀ ਹਰੀ ਜਪਦੇ ਨੇ ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿ ਰਹੇ ਨੇ, ਹੇ ਗੁਰੂ ਕੇ ਸਿੱਖੋ ਹੇ ਜਗਿਆਸੂਓ, ਗੁਰਮਤੀ ਹਰ ਹਰ ਬੁੱਲ, ਪਰਮਾਤਮਾ ਦੀ ਭਗਤੀ ਕਰਦਿਆਂ ਕਰਦਿਆਂ ਹਰ ਹਰ ਬੋਲੋ, ਗੁਰੂ ਕੇ ਵਚਨ ਦੁਆਰਾ ਬੋਲੋ ਤੇ ਜਿਹੜੇ ਬੋਲਦੇ ਨੇ ਉਹ ਪ੍ਰੇਮ ਦੇ ਕੱਸੇ ਪੁਰਸ਼ ਨੇ, ਜਿਹੜੇ ਦਿਨ ਰਾਤ ਪਰਮਾਤਮਾ ਦੇ ਰੰਗ ਵਿਚ ਰਤੇ ਰਹਿੰਦੇ ਨੇ ਤੇ ਕਹਿੰਦੇ ਮੈਂ ਆਪਣੇ ਗੁਰੂ ਅਮਰਦਾਸ ਗੁਰਦੇਵ ਜਿਹਾ ਪੁਰਖ ਕੋਈ ਨੀ ਦੁਨੀਆਂ ਦੇ ਵਿਚ ਵੇਖਿਆ, ਸਾਰੇ ਜਗਤ ਨੂੰ ਟੋਲ ਕੇ ਵੇਖ ਲਿਆ, ਕਿਉਂਕਿ ਜੀਵਨ ਦਾਨ ਉਹਨਾਂ ਦਿੱਤਾ। ਹਜ਼ੂਰ

ਦਾਸ ਬਣ ਕੇ ਜੀਵਨ ਗੁਰੂ ਕੀ ਸਮਰਪਿਤ ਕਰਨਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰਦੇਵ ਦਾ ਗੁਰਬ ਮਨਾਇਆ, ਮਨਾਂ ਦੇ ਆ ਰਹੇ ਹਾਂ ਸਤਿਗੁਰਾਂ ਦੇ ਪੁਰਬ, ਪਰ ਗੁਰੂ ਨੂੰ ਕਿਤੇ ਮਨਾਉਣ ਦੀ ਜਾਤ ਆ ਜਾਏ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਰਲਾ ਪਾ ਕੇ ਬੇਨਤੀ ਕਰਦੇ ਨੇ ਕਿ ਹੇ ਮੇਰੇ ਰਾਮ ਜੀ, ਤੂੰ ਪ੍ਰਭ ਅੰਤਰ ਜਾਮੇ, ਕਰ ਕਿਰਪਾ ਗੁਰਦੇਵ ਦਿਆਲਾ, ਗੁਣ ਗਾਵਾਂ ਨਿਤ ਸਵਾਮੀ ਫੁਰਮਾਨ।

Guru, I. Guru, I. Guru, I. Guru, I.

ਗੁਣ ਗਾਏ ਲੈ ਮੀਤਾ ਹਰ ਸਿਮਰਤ ਤੇਰੀ ਲਾਜ ਰਹੇ। ਆਪ ਜੀ ਸਰਵਣ ਕਰ ਰਹੇ ਸੀ ਪਾਵਨ ਸ਼ਬਦ ਕੀ ਸਰਵਣ ਕਰ ਰਹੇ ਸੀ ਤੁਸੀਂ ਤੁਹਾਨੂੰ ਯਾਦ ਹੋਣਾ ਗੁਰਮੁਖ ਗਾ ਰਹੇ ਸੀ ਕੀਰਤਨ ਦੇ ਰਾਹੀਂ ਰਾਮ ਨਾਮ ਗੁਣ ਗਾਏ ਲੈ ਮੀਤਾ ਹਰ ਸਿਮਰਤ ਤੇਰੀ ਲਾਜ ਰਹੇ ਹਰ ਸਿਮਰਤ ਜਮ ਕਿਛ ਨਾ ਕਹੇ। ਵੇਖੋ ਕਿੱਡੀ ਵੱਡੀ ਗਰੰਟੀ ਤੁਹਾਨੂੰ ਦੇ ਰਿਹਾ ਸਤਿਗੁਰੂ। ਅਸੀਂ ਕੀ ਕਰਦੇ ਹਾਂ ਸੁਣਦੇ ਹੀ ਹਾਂ ਗੱਲਾਂ ਗਾਉਂਦੇ ਨਹੀਂ। ਰਾਮ ਨਾਮ ਰਾਮ ਨੂੰ ਆਪਾਂ ਕੀ ਨਾਂ ਰੱਖਿਆ ਵਾਹਿਗੁਰੂ। ਰਾਮ ਦਾ ਕੀ ਨਾਂ ਰੱਖਿਆ ਜੀ ਵਾਹਿਗੁਰੂ। ਇਹ ਜਦੋਂ ਸਾਰੇ ਆਪਾਂ ਗਾਉਂਦੇ ਹਾਂ ਨਾ ਇਹਨੂੰ ਸਿਮਰਨ ਕਿਹਾ। ਸੁਖਮਨੀ ਸਾਹਿਬ 'ਚ ਵੀ ਇਹੀ ਸਮਝਾਇਆ ਪਰ ਅਸੀਂ ਪੜ੍ਹ ਲੈਂਦੇ ਹਾਂ ਕਰਦੇ ਨਹੀਂ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ। ਆਪਾਂ ਸਾਰੇ ਸੇਵਕ ਹਾਂ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਜਿਨ੍ਹਾਂ ਦੀ ਸ਼ਰਨ 'ਚ ਬੈਠੇ ਹੋ ਨਾ ਬਾਣੀ ਗੁਰੂ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਤੁਹਾਨੂੰ ਭਵਜਲ ਤੋਂ ਪਾਰ ਕਰ ਦੇਣਗੇ। ਪਰ ਜੇ ਅਸੀਂ ਹੁਕਮ ਮੰਨ ਲਈਏ ਰਾਮ ਨਾਮ ਗੁਣ ਗਾਏ ਲੈ ਮੀਤਾ ਹੁਣ ਜਦੋਂ ਗਾਵਾਂਗੇ ਤੇ ਜਿਹੜੇ ਗਾਉਂਦੇ ਨੇ ਉਹਨਾਂ ਦੀ ਆਵਾਜ਼ ਨਿਕਲਦੀ ਹੈ ਨਾ ਮੁੱਖ ਚੋਂ ਕੋ ਮੂੰਹ 'ਚ ਤਾਂ ਕੋਈ ਗਾਉਂਦਾ ਨਹੀਂ। ਜਪਜੀ ਸਾਹਿਬ 'ਚ ਗੁਰੂ ਨਾਨਕ ਸਾਹਿਬ ਨੇ ਕਿੱਦਾਂ ਗੁਣ ਗਾਉਣੇ ਕਿਹਾ ਕਹਿੰਦੇ ਗਾ ਵੀ ਹੈ ਸੁਣੀਏ ਮਨ ਰੱਖੀਏ ਪਾਓ ਪਿਆਰ ਪਾ ਲਓ ਕਹਿੰਦੇ ਵਾਹਿਗੁਰੂ ਨਾਲ। ਜਿਹਦਾ ਵਾਹਿਗੁਰੂ ਨਾਲ ਪਿਆਰ ਪੈ ਗਿਆ ਉਹਦੇ ਜੰਮ ਨੇੜੇ ਨਹੀਂ ਆਉਂਦੇ। ਰਾਮ ਨਾਮ ਗੁਣ ਗਾਏ ਲੈ ਮੀਤਾ ਹਰ ਸਿਮਰਤ ਤੇਰੀ ਲਾਜ ਰਹੇ। ਇੱਥੇ ਵੀ ਤੇ ਅੱਗੇ ਵੀ ਜੰਮ ਨਹੀਂ ਨੇੜੇ ਆਉਣਗੇ। ਪ੍ਰਭ ਕੈ ਸਿਮਰਨ ਗਰਭ ਨਾ ਵਸੈ ਪ੍ਰਭ ਕੈ ਸਿਮਰਨ ਦੁੱਖ ਜੰਮ ਨਸੇ। ਪਰ ਕਰਨਾ ਪੈਣਾ ਗੁਰਮੁਖ ਪਿਆਰਿਓ ਇਕੱਲਾ ਸੁਣਨ ਨਾਲ ਨਹੀਂ ਗੱਲ ਬਣਨੀ। ਤਾਂ ਹੀ ਸਤਿਗੁਰੂ ਗੁਰਬਾਣੀ 'ਚ ਕਹਿੰਦੇ ਹਨ ਗੁਰਬਾਣੀ ਕਮਾਉਣ ਦਾ ਵਿਸ਼ਾ ਹੋ। ਗਾਉਂਦੇ ਸੁਣਦੇ ਹੈਗੇ ਆਪਾਂ ਕਹਿੰਦੇ ਗਾਓ ਵੀ ਸੁਣੋ ਵੀ ਪਰ ਨਾਲ ਕਮਾਓ। ਕਮਾਉਣਾ ਹੁੰਦਾ ਜੋ ਕਹਿ ਰਹੇ ਨੇ ਉਹ ਕਰਨਾ। ਇਹ ਐਸਾ ਖਜ਼ਾਨਾ ਗੁਰਬਾਣੀ ਭਗਤੀ ਦਾ ਭੰਡਾਰ ਹੈ ਇੱਕ ਲਾਲ ਹੈ ਭਗਤ ਭੰਡਾਰ ਗੁਰਬਾਣੀ ਲਾਲ। ਗਾਵਤ ਸੁਣਤ ਕਮਾਵਤ ਨਿਹਾਲ। ਆਓ ਹੁਣ ਜਿਨ੍ਹਾਂ ਨੇ ਕਮਾਉਣਾ ਨੇੜੇ ਆ ਜਾਓ ਗੁਣ ਗਾਵਤ ਤੇਰੀ ਉਤਰ ਸਮੈਲ। ਹੁਣ ਜਦੋਂ ਗਾਉਣ ਦਾ ਸਮਾਂ ਆਉਣਾ ਉਦੋਂ ਆਪਾਂ ਕਿਸੇ ਨੇ ਉੱਠ ਕੇ ਚਲ ਜਾਣਾ ਹੈ ਨਾ ਫਿਰ ਆਪਾਂ ਬੋਲਣਾ ਨਹੀਂ ਕਿਉਂਕਿ ਜ਼ੋਰ ਲੱਗਦਾ ਨਾ। ਤਾਂ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ। ਮਸਕਤ ਘਾਲਣੀ ਪੈਂਦੀ ਗੁਰੂ ਪਿਆਰਿਓ। ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ ਅਤੇ ਸੰਗਤ 'ਚ ਆ ਕੇ ਗੁਣ ਗਾਉਣ ਨਾਲ ਬੜੀ ਛੇਤੀ ਮਨ ਨਿਰਮਲ ਹੁੰਦਾ। ਕਿਤੇ ਗੁਣ ਗਾਵਤ ਤੇਰੀ ਉੱਤਰ ਸਮੈਲ ਬਿਨ ਸਜਾਏ ਹੋਮੇ ਬਿਖਫੈਲ ਹੋਹੇ ਅਚਿੰਤ ਬਸੇ ਸੁਖ ਨਾਲ ਸਵਾਸ ਗ੍ਰਾਸ ਸਰਨਾਮ ਸਿੰਘ। ਆਓ ਸਵਾਸ ਗ੍ਰਾਸ ਸਾਰੇ ਨੇੜੇ ਆ ਕੇ ਆਪਾਂ ਕਰੀਏ ਜੀ ਥੋੜ੍ਹਾ ਜਿਹਾ ਕਮਾਈ ਕਰ ਲਈਏ ਰਲ ਕੇ ਵਾਹ।

ਅੱਖਾਂ ਬੰਦ ਕਰਕੇ ਅੱਖਾਂ ਬੰਦ ਕਰਕੇ ਇੱਕ ਚਿੱਤ ਹੋ ਕੇ ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਚੀਤ।

ਸਾਰੇ ਸਿਮਰਨ ਕਰੋ ਅੱਖਾਂ ਬੰਦ ਕਰਕੇ, ਹਾਜ਼ਰੀ ਲਵਾ ਲਓ ਸਤਿਗੁਰਾਂ ਦੇ ਚਰਨਾਂ 'ਚ, ਅੱਖਾਂ ਬੰਦ ਕਰ, ਮਨ ਇੱਕ ਕਰਕੇ, ਵਾਹਿਗੁਰੂ ਸਾਵਧਾਨ ਹੋ ਕੇ ਮਨ ਨੂੰ ਜੋੜ ਕੇ ਵਾਹਿਗੁਰੂ ਨਾਲ,

ਰਾਮ ਨਾਮ ਗੁਣ ਗਾਏ ਲੈ ਮੀਤਾ, ਹਰ ਸਿਮਰਤ ਤੇਰੀ ਲਾਜ ਰਹੇ, ਹਰ ਸਿਮਰਤ ਜਮ ਕਛ ਨਾ ਗਏ। ਜਦੋਂ ਆਪਾਂ ਸ਼ੁਰੂ ਕੀਤਾ 3 ਵਜੇ ਸਾਰੇ ਸਤਿਗੁਰਾਂ ਦੀ ਹਜ਼ੂਰੀ 'ਚ ਆਏ ਅਤੇ ਇਹ ਸ਼ਬਦ ਚੱਲ ਰਿਹਾ ਸੀ ਅੰਦਰ ਰੇਡੀਓ ਦੇ ਉੱਪਰ, ਤੁਸੀਂ ਸਾਰਿਆਂ ਨੇ ਸੁਣਿਆ। ਗੁਰਬਾਣੀ ਗੁਰੂ ਜੀ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸਾਨੂੰ ਗੁਰਮਤਿ ਜੀਵਨ ਜਾਚ ਸਿਖਾਉਂਦੇ ਨੇ। ਜੀਵਨ ਸਾਡਾ ਉਸ ਦਿਨ ਸ਼ੁਰੂ ਹੁੰਦਾ ਜਿੱਦਣ ਸਾਡਾ ਜਨਮ ਹੁੰਦਾ ਅਤੇ ਪਹਿਲਾ ਸਾਹ ਆਉਂਦਾ, ਜੀਵਨ ਸ਼ੁਰੂ ਹੋ ਜਾਂਦਾ। ਜਿੱਦਣ ਲਾਸਟ ਸਵਾਸ ਆਉਣਾ ਨਾ, ਉੱਦਣ ਜੀਵਨ ਖਤਮ ਹੋ ਜਾਣਾ। ਇਹਦੇ ਵਿਚਲੇ ਸਮੇਂ ਨੂੰ ਜੀਵਨ ਕਿਹਾ। ਜੀਵਨ ਤੋ ਗਣੀਏ ਹਰ ਪੇਖਾਂ, ਜੀਵਨ ਸਾਡਾ ਉਦੋਂ ਸਫਲ ਹੋਣਾ ਵਾ, ਕਾਂਖੀ ਏਕ ਹੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਦਾਰ। ਉਹ ਫਿਰ ਅਸੀਂ ਗੁਰੂ ਦੀ ਮੱਤ ਲੈਂਦੇ ਇੱਥੇ ਆ ਕੇ, ਜਿਵੇਂ ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਹੋ, ਸਕੂਲਾਂ 'ਚ ਕਾਲਜਾਂ ਯੂਨੀਵਰਸਿਟੀਆਂ ਜਾਂਦੇ ਨੇ, ਉੱਥੇ ਉਹ ਦੁਨਿਆਵੀ ਗੁਣ ਸਿੱਖਦੇ ਨੇ, ਕਿਵੇਂ ਵਧੀਆ ਜੋਬ ਕਰਨੀ ਆ, ਕਿਵੇਂ ਦੁਨਿਆਵੀ ਜਿਹੜਾ ਸਾਡਾ ਜੀਵਨ ਹੈ ਉਸ ਨੂੰ ਸੌਖਾ ਕਰਨਾ, ਕਿਉਂਕਿ ਦੋਵੇਂ ਚੀਜ਼ਾਂ ਚਾਹੀਦੀਆਂ ਨੇ, ਕਰਮ ਵੀ ਚਾਹੀਦਾ ਹੈ ਅਤੇ ਧਰਮ ਵੀ ਚਾਹੀਦਾ। ਪਰ ਅਸੀਂ ਜਿੰਨਾ ਚਿਰ ਗੁਰੂ ਦੀ ਸ਼ਰਨ 'ਚ ਨਹੀਂ ਆਉਂਦੇ, ਗੁਰਬਾਣੀ ਨਾਲ ਨਹੀਂ ਜੁੜਦੇ, ਕਰਮ ਦਾ ਤਾਂ ਸਾਨੂੰ ਆ ਜਾਂਦਾ ਗਿਆਨ, ਮਾਂ ਪਿਓ ਸਿਖਾਉਂਦੇ ਕਰਮ ਹੈ, ਉਹ ਵੀ ਸਿੱਖੇ ਹੁੰਦੇ ਆ, ਪਰ ਧਰਮ ਨਹੀਂ ਸਿਖਾਉਂਦਾ ਕੋਈ, ਧਰਮ ਗੁਰੂ ਤੋਂ ਬਿਨਾਂ ਨਹੀਂ ਸਿਖਾਉਂਦਾ ਕੋਈ। ਤਾਂ ਹੀ ਕਹਿੰਦੇ ਨੇ ਗੁਰ ਕੀ ਮੱਤ ਤੂੰ ਲੈ ਆਣੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਭਾਵੇਂ ਕਿੱਡਾ ਵੱਡਾ ਕੋਈ ਦੁਨਿਆਵੀ ਅਫਸਰ ਬਣ ਜਾਵੇ, ਜੇ ਉਹ ਆਹ ਬੰਦਗੀ ਨਹੀਂ ਨਾ ਕਰਦਾ ਤੇ ਉਹ ਡੁੱਬ ਜਾਣਾ ਵਾ। ਡੁੱਬ ਕਿੱਥੇ ਜਾਣਾ? 84 ਲੱਖ ਜੂਨਾਂ ਦੇ ਭਵ ਜਲ 'ਚ ਕਿੱਥੇ ਡੁੱਬ ਜਾਣਾ? 84 ਲੱਖ ਜੂਨਾਂ ਦੇ ਭਵ ਜਲ 'ਚ ਬੜਾ ਔਖਾ ਧਰਨਾ। ਲਿਖਿਆ ਭਵ ਜਲ ਵਿਖਮ ਅਸਗਾ, ਆਹ ਜਿਹੜਾ ਸ਼ਬਦ ਨਹੀਂ ਤੁਸੀਂ ਜਪ ਰਹੇ ਇਹਨੇ ਤੁਹਾਨੂੰ ਪਾਰ ਕਰ ਦੇਣਾ। ਇਹਨੂੰ ਆਪਾਂ ਸਿੱਧਾ ਵੀ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਗੁਰੂ ਸਾਨੂੰ ਜੁਗਤ ਸਿਖਾਉਂਦਾ ਹੈ ਜੀਵਨ ਨੂੰ ਕਿਸ ਤਰ੍ਹਾਂ ਜਿਉਣਾ। ਤੁਸੀਂ ਆਪਣੀ ਕਿਰਤ ਦੇ ਨਾਲ ਨਾਲ, ਕੰਮ ਦੇ ਨਾਲ ਨਾਲ ਧਰਮ ਨੂੰ ਕਿਵੇਂ ਕਮਾਉਣਾ? ਧਰਮ ਹੁਣ ਕੀ ਲਿਖਿਆ ਗੁਰਬਾਣੀ 'ਚ? ਆ ਜਿਹੜਾ ਤੁਸੀਂ ਕਮਾ ਰਹੇ ਹੋ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹਨੂੰ ਧਰਮ ਕਹਿੰਦੇ ਨੇ। ਧਰਮ ਦਿੜੋ ਹਰਨਾਮ ਧਿਆਵੋ, ਸਿਮਰਤ ਨਾਮ ਦੜਾਇਆ, ਸਤਿਗੁਰ ਗੁਰ ਪੂਰਾ ਅਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਇੰਨਾ ਪਿਆਰਾ ਸਾਨੂੰ ਜੀਵਨ ਜਾਚ ਸਿਖਾ ਰਹੇ ਸਤਿਗੁਰੂ, ਜਿਨ੍ਹਾਂ ਦੀ ਹਜ਼ੂਰੀ 'ਚ ਬੈਠੇ ਹੋ। ਉਹ ਫਿਰ ਸਾਨੂੰ ਤਰੀਕਾ ਦੱਸਦੇ ਆ, ਜਿਹੜਾ ਅੱਜ ਸ਼ਬਦ ਆਪਾਂ ਸੁਣ ਰਹੇ ਸੀ ਨਾ, ਉਹ ਸ਼ੁਰੂ ਹੁੰਦਾ ਕਹਿੰਦੇ ਤੇਰੇ ਕਾਜ ਨਾ ਗ੍ਰਹਿ ਰਾਜ ਮਾਲ, ਤੇਰੇ ਤੁਹਾਨੂੰ ਸਾਰਿਆਂ ਨੂੰ ਸਮਝ ਲੱਗੀ ਜਾਣੀ ਹੈ, ਪੰਜਾਬੀ 'ਚ ਹੀ ਲਿਖਿਆ ਸਤਿਗੁਰ ਗੁਰਮੁਖੀ ਦੇ ਵਿੱਚ, ਤੇਰੇ ਕਾਜ ਨਾ ਗ੍ਰਹਿ ਰਾਜ ਮਾਲ, ਤੇਰੇ ਕਾਜ ਨਾ ਵਿਖੇ ਜੰਜਾਲ। ਹੁਣ ਜੇ ਸਤਿਗੁਰਾਂ ਦੇ ਇੱਥੋਂ ਬਚਨ ਨੂੰ ਆਪਾਂ ਸਮਝੀਏ ਤੇ ਉੱਥੇ ਮਤਲਬ ਆ ਗ੍ਰਹਿ ਕਹਿੰਦੇ ਘਰ ਨੂੰ, ਤੇ ਸਤਿਗੁਰੂ ਜੀ ਸਾਡੇ ਘਰ ਨਹੀਂ ਸਾਡਾ ਕੰਮ ਆਉਣਾ ਤੇ ਅਸੀਂ ਛੱਡ ਦਈਏ, ਕਹਿੰਦੇ ਤੇਰੇ ਕੰਮ ਨਹੀਂ ਆਉਣਾ। ਤੇਰੇ ਕਾਜ ਨਾ ਗ੍ਰਹਿ, ਗ੍ਰਹਿ ਹੁੰਦਾ ਘਰ, ਰਾਜ ਮਾਲ, ਜਿਹੜੇ ਹੋਰ ਉੱਚੇ ਉੱਚੇ ਅਹੁਦੇ ਨੇ ਤੇ ਮਾਲ ਇਕੱਠਾ ਕਰਦਾ, ਇਹ ਤੇਰੇ ਕਿਸੇ ਕੰਮ ਨਹੀਂ ਆਉਣਾ। ਤੇ ਸਤਿਗੁਰ ਨੂੰ ਪੁੱਛੀਏ ਜੀ ਫਿਰ ਅਸੀਂ, ਤੁਸੀਂ ਗੁਰਮਤਿ ਜੀਵਨ ਜਾਂਚ ਸਾਨੂੰ ਸਿਖਾਉਂਦੇ ਹੋ ਤੇ ਅਸੀਂ ਘਰ ਬਾਹਰ ਛੱਡ ਜਾਈਏ? ਉਹ ਕਹਿੰਦੇ ਨਹੀਂ। ਗੁਰੂ ਨਾਨਕ ਸਾਹਿਬ ਨੇ ਨਾ ਗ੍ਰਹਿਸਥੀ ਜੀਵਨ ਨੂੰ ਸਭ ਤੋਂ ਉੱਤਮ ਦੱਸਿਆ। ਉਹ ਕਹਿੰਦੇ ਤੁਹਾਨੂੰ ਤਰੀਕਾ ਦੱਸਦੇ ਆ ਕਿ ਤੁਸੀਂ ਇਹਨੂੰ ਮਾਇਆ ਗਿਆ ਹੈ ਜਿਹੜਾ ਦੁਨਿਆਵੀ ਜੋ ਦੇਖਦੇ ਹੋ ਨਾ ਤੁਸੀਂ, ਕਹਿੰਦੇ ਤੁਸੀਂ ਇਸ ਮਾਇਆ ਦੇ ਵਿੱਚ ਉਸ ਤਰ੍ਹਾਂ ਰਹਿਣਾ ਵਾ ਜਿਵੇਂ ਕਮਲ ਦਾ ਫੁੱਲ ਪਾਣੀ 'ਚ ਰਹਿੰਦਾ। ਛੱਪੜ ਵੇਖਿਆ ਤੁਸੀਂ? ਛੱਪੜ ਦੇ ਵਿੱਚ ਹੁੰਦਾ, ਉੱਧਰ ਮਾਝੇ ਵੱਲ ਨੂੰ ਭੇਂ ਕਹਿੰਦੇ ਨੇ, ਭੇਂ ਲੰਮੀਆਂ ਲੰਮੀਆਂ ਸਬਜ਼ੀ ਜੀ ਬਣਾਉਂਦੇ ਤੁਸੀਂ, ਉੱਤੇ ਕਮਲ ਦਾ ਫੁੱਲ ਲੱਗਦਾ ਛੱਪੜਾਂ 'ਚ, ਪਾਣੀਆਂ 'ਚ ਹੁੰਦਾ। ਅਤੇ ਛੱਪੜ 'ਚ ਪਤਾ ਤੁਹਾਨੂੰ ਸਾਰਾ ਗੰਦਾ ਪਾਣੀ ਆਉਂਦਾ ਪਿੰਡ ਦਾ, ਪਰ ਉਹ ਕਮਲ ਦਾ ਫੁੱਲ ਵੇਖਿਓ ਤੁਸੀਂ ਕਿੰਨਾ ਉੱਚਾ, ਐਂ ਬੜਾ ਸੋਹਣਾ ਲੱਗਦਾ ਖਿੜਿਆ। ਕਹਿੰਦੇ ਇੱਦਾਂ ਰਹਿਣਾ ਤੁਸੀਂ,
ਮਾਇਆ ਦੇ ਵਿੱਚ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ ਮੁਰਗਾ ਵੀ ਇੱਕ ਛੋਟਾ ਜਿਹਾ ਜਾਨਵਰ ਹੁੰਦਾ ਪੰਛੀ ਉਹਦੀ ਖੁਰਾਕ ਹੀ ਪਾਣੀ 'ਚ ਹੈ ਪਰ ਜਦੋਂ ਉਹ ਪਾਣੀ 'ਚ ਖੁਰਾਕ ਲੈਂਦੀ ਹੈ ਨਾ ਮੱਛੀ ਡੱਡੀ ਨੂੰ ਫੜਨ ਆਉਂਦੀ ਆ ਅਤੇ ਉਹ ਖੰਭ ਨਹੀਂ ਭੱਜਣ ਦਿੰਦੀ ਬਸ ਲਈ ਖੁਰਾਕ ਅਤੇ ਉੱਡ ਗਈ ਇਸੇ ਤਰ੍ਹਾਂ ਜਿਹੜਾ ਸਾਡਾ ਮਨ ਹੈ ਇਹ ਇਸ ਦੇਸ਼ ਦਾ ਰਹਿਣ ਵਾਲਾ ਨਹੀਂ ਗਾ ਇਹ ਸੱਚਖੰਡ ਦਾ ਰਹਿਣ ਵਾਲਾ ਇੱਥੇ ਸਿਰਫ ਦੁਨਿਆਵੀ ਖੁਰਾਕ ਲੈਣ ਆਉਂਦਾ ਆ ਜਿਹੜੀ ਤਨ ਨੂੰ ਦੇਣੀ ਇਹਦੀ ਖੁਰਾਕ ਇਸ ਦੇਸ਼ 'ਚ ਆ ਇਹਨੂੰ ਮਾਇਆ ਦੇਸ਼ ਕਿਹਾ ਸਰੀਰ ਇਹ ਸਰੀਰ ਸਭ ਮੂਲ ਹੈ ਮਾਇਆ ਸਵੇਰੇ ਆਉਣਾ ਅਤੇ ਰਾਤ ਨੂੰ ਵਾਪਸ ਚਲ ਜਾਣਾ ਕਹਿੰਦੇ ਇੰਨੇ ਚਿਰ 'ਚ ਤੁਸੀਂ ਇੱਦਾਂ ਰਿਹੋ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ ਸ਼ਬਦ ਸੁਰਤ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਉੱਥੇ ਫਿਰ ਉਹਨਾਂ ਦੱਸਿਆ ਗੁਰੂ ਸਤਿਗੁਰੂ ਕਾ ਜੋ ਸਿੱਖ ਅਖਾਏ ਉੱਠਦਿਆਂ ਸਾਰ ਕੀ ਕਰੇ ਸੋ ਭਲਕੇ ਉੱਠ ਹਰ ਨਾਮ ਧਿਆਨ ਅਤੇ ਉੱਦਮ ਤੋਂ ਬਿਨਾਂ ਸਵੇਰੇ ਉੱਠਿਆ ਨਹੀਂ ਜਾਂਦਾ ਫਿਰ ਗੁਰੂ ਰਾਮਦਾਸ ਜੀ ਨੂੰ ਪਤਾ ਸੀ ਨਾ ਉੱਠਣਾ ਤਾਂ ਨਹੀਂਗਾ ਇਹਨਾਂ ਨੂੰ ਹੋਰ ਪੱਕਾ ਕਰ ਦਈਏ ਕਹਿੰਦੇ ਉੱਦਮ ਕਰੇ ਭਲਕੇ ਪ੍ਰਭਾਤੀ ਉੱਦਮ ਕਰੇ ਭਲਕੇ ਪ੍ਰਭਾਤੀ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਸੱਚ ਨਾਉਂ ਲਿਖਿਆ ਗੁਰੂ ਨਾਨਕ ਸਾਹਿਬ ਉੱਥੇ ਵਡਿਆਈ ਕਰਨੀ ਜਿਹੜੀ ਹੁਣ ਤੁਸੀਂ ਕਰ ਰਹੇ ਗੁਣ ਗਾਉਣੇ ਵਡਿਆਈ ਵਿਚਾਰ ਕੇ ਕਰਨੀ ਹੈ ਕਿ ਮਨ ਸਾਡਾ ਇੱਧਰ ਉੱਧਰ ਨਾ ਵੇਖੀ ਜਾਵੇ ਜੁੜ ਜਾਵੇ ਫਿਰ ਇਹਦੀ ਮੈਲ ਲਾਉਣੀ ਤੇਰੇ ਕਾਜ ਨਾ ਗ੍ਰਹਿ ਰਾਜ ਮਾਲ ਤੇਰੇ ਕਾਜ ਨਾ ਵਿਖੇ ਜੰਜਾਲ ਇਸ਼ਟ ਮੀਤ ਜਾਣ ਸਭ ਛਲੇ ਜਿੰਨੇ ਤੇਰੇ ਮਿੱਤਰ ਨੇ ਸਾਰਿਆਂ ਨੇ ਤੈਨੂੰ ਛੱਡ ਲੈਣਾ ਇੱਕ ਦਿਨ ਕਿਤੇ ਹਰ ਹਰ ਨਾਮ ਸੰਗ ਤੇਰੇ ਚੱਲੇ ਸਾਥ ਨਾ ਚੱਲੇ ਬਿਨ ਭਜਨ ਇਹਨੂੰ ਕਹਿੰਦੇ ਗੁਰਮਤ ਜੀਵਨ ਜਾਚ ਕਿ ਆਪਣੀ ਕਿਰਤ ਵੀ ਕਰੋ ਕੰਮ ਵੀ ਕਰੋ ਜਿੰਨਾ ਤੁਹਾਨੂੰ ਲੋੜ ਹੈ ਪਰ ਉਹਦੇ ਨਾਲ ਤੁਸੀਂ ਕੀ ਕਰਿਓ ਫਿਰ ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੇ ਧਿਆਉਣਾ ਦਾ ਧਿਆਨ ਨਾਲ ਜਪਣਾ ਵਾਹਿਗੁਰੂ।

그래.

0: ਸਾਰੇ ਬੋਲੋ ਜੀ, ਨੇਤਰ ਬੰਦ ਕਰਕੇ ਬੋਲ ਕੇ ਮਨ ਨੂੰ ਸੁਣਾਉਣਾ।
1: ਵਾਹਿਗੁਰੂ।

Mm.

Sadhguru, Sanu Gurbani Samjaude Kendi Ji to see cable Kardia Kamande Vichi Fasere Eat Sunday, but David Ere Karke Torge. Una the Nalvi Koshinigia Kinti Tere Kajana Gray Raj Mal Tere Kajana Bikhe Janjal Ist Meet Jan Sav Shale Har Har Nam Sangatere Chale Ajara Japreona E Nal Janda Inukinti Pajan Pajan Karna Sathana Chale Bin Pajan Bikhea Sagali O Bikhea Kaya ਹੁਣ ਇਹ ਨਹੀਂ ਹੈਗਾ ਵੀ ਅਸੀਂ ਕੰਮ ਕਰ ਛੱਡ ਕੇ ਬਹਿ ਜਾਣਾ ਕਿਰਤ ਗੁਰੂ ਨਾਨਕ ਸਾਹਿਬ ਦੇ ਘਰ ਨੇ ਸਭ ਤੋਂ ਪਹਿਲਾਂ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤੇ ਅਸੀਂ ਕੀ ਸਾਨੂੰ ਤਾਂ ਸਮਝਾਇਆ ਪੰਜਵੇਂ ਪਾਤਸ਼ਾਹ ਨੇ ਵੀ ਅਸੀਂ ਨਾ ਕਿਰਤ ਨਾਲ ਜੁੜ ਗਏ ਹਾਂ ਸਵੇਰੇ ਉੱਠਦੇ ਹਾਂ ਕੰਮ ਦਾ ਹੀ ਖਿਆਲ ਆਉਂਦਾ ਕੰਮ ਤੇ ਲੱਗ ਜਾਂਦੇ ਹਾਂ ਰਾਤ ਨੂੰ ਕੰਮ ਸਮਾਪਤ ਕਰਕੇ ਸੌਂ ਜਾਂਦੇ ਹਾਂ ਤੇ ਜਿਹੜਾ ਨਾਲ ਉਹਨਾਂ ਨੇ ਧਰਮ ਕਮਾਉਣਾ ਕਿਹਾ ਸੀ ਉਹ ਤਾਂ ਕਰਦੇ ਨਹੀਂ ਇਸ ਕਰਕੇ ਉਹਨਾਂ ਕਿਹਾ ਵੀ ਇਕੱਲਾ ਕੰਮ ਤੁਹਾਡੇ ਕੰਮ ਨਹੀਂ ਜੇ ਆਉਣਾ ਕਰਮ ਧਰਮ ਤੁਮ ਚੌਪੜ ਸਾਜੋ ਇਹ ਖੇਲ ਹੈ ਇੱਕ ਚੌਪੜ ਹੁੰਦਾ ਖੇਲ ਵੀ ਇਸ ਸਵੇਰੇ ਆਉਂਦਾ ਵਾ ਮਨ ਸਰੀਰ ਨੂੰ ਲੈ ਕੇ ਚੱਲਦਾ ਵਾ ਤੇ ਇਹਨੇ ਕੀ ਕਰਨਾ ਜਿੱਥੇ ਤੁਸੀਂ ਦੁਨਿਆਵੀ ਕਿਰਤ ਕਰਨੀ ਆ ਉੱਥੇ ਨਾਮ ਨਹੀਂ ਭੁੱਲਣਾ ਨਾਮਾਂ ਕਹੇ ਤਰਲੋਚਨਾ ਮੁੱਖ ਤੇ ਰਾਮ ਸੰਭਾਲ ਹਾਥ ਪਾਮ ਕਰ ਕੰਮ ਸਭ ਚੀਤ ਨਿਰੰਜਨ ਨਾਲ ਨਿਰੰਜਨ ਵਾਹਿਗੁਰੂ ਜੀ ਨੂੰ ਕਹਿੰਦੇ ਇਹਨੂੰ ਕਹਿੰਦੇ ਗੁਰਮਤ ਜੀਵਨ ਜਾਂਚ ਸਿਖਾਉਂਦੇ ਸਤਿਗੁਰੂ ਜਿਹਨਾਂ ਦੀ ਹਜ਼ੂਰੀ 'ਚ ਬੈਠੇ ਹੋ ਆ ਗਏ ਕੀ ਸਿਖਾਉਂਦੇ ਆ ਜੀ ਗੁਰੂ ਦੀ ਮਤ ਨਾਲ ਜੀਵਨ ਨੂੰ ਜਿਉਣਾ ਫਿਰ ਇਹ ਜੀਵਨ ਸਫਲ ਹੋਏਗਾ ਸਫਲ ਸਫਲ ਭਈ ਸਫਲ ਯਾਤਰਾ ਅਤੇ ਜੇ ਅਸੀਂ ਆਪਣੇ ਮਨ ਦੀ ਮਤ ਨਾਲ ਜਿਉਂਦੇ ਰਹੇ ਤਾਂ ਫਿਰ ਤਾਂ ਜੋ ਸਾਡੇ ਵੱਡੇ ਵਡੇਰੇ ਕਰ ਗਏ ਉਹੀ ਲੱਗੇ ਹੋਏ ਆ ਅੱਜ ਉਹਨਾਂ ਨੇ ਸਪੈਸ਼ਲ ਸਮਝਾਇਆ ਆ ਵੇਖੋ ਸ਼ਬਦ ਸੁਣਿਓ ਜੋ ਵੀ ਆਪਾਂ ਬੋਲਾਂਗੇ ਗੁਰਬਾਣੀ ਅਨੁਸਾਰ ਹੀ ਦੱਸਾਂਗੇ ਆਪਣੇ ਕੋਲੋਂ ਨਹੀਂ ਕਹਿੰਦੇ ਕਰ ਕਰ ਥਾਕੇ ਵੱਡੇ ਵਡੇਰੇ ਤੁਸੀਂ ਆਪਣੇ ਪਿਤਾ ਬਾਰੇ ਸੋਚੋ ਦਾਦੇ ਪੜਦਾਦੇ ਬਾਰੇ ਸੋਚੋ ਕਿੰਨਾ ਉਹ ਕੰਮ ਕਰਦੇ ਸੀ ਅਤੇ ਸਾਨੂੰ ਕਿੰਨਾ ਕੰਮ ਨਾਲ ਜੋੜਦੇ ਸੀ ਅਤੇ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਉਹ ਕਹਿੰਦੇ ਸੀ ਨਹੀਂ ਇਹੋ ਹੀ ਆ ਬਸ ਇਹ ਪਤਾ ਹੀ ਨਹੀਂ ਸੀਗਾ ਕਿ ਨਾਲ ਧਰਮ ਵੀ ਕਮਾਉਣਾ ਵਾ ਨਾਮ ਵੀ ਜਪਣਾ ਵਾ ਸੰਗਤ ਵੀ ਕਰਨੀ ਇਹ ਨਹੀਂ ਸੀ ਪਤਾ ਹੁਣ ਸਤਿਗੁਰਾਂ ਦੀ ਹਜ਼ੂਰੀ 'ਚ ਆ ਕੇ ਪਤਾ ਲੱਗਾ ਕਹਿੰਦੇ ਉਹ ਤੁਰ ਗਏ ਸਾਰੇ ਕਹਿੰਦੇ ਕਿੰਨੇ ਨਾ ਕੀ ਇਹ ਕਾਜ ਮਾਇਆ ਪੂਰੇ ਵੀ ਇਹ ਮਾਇਆ ਦੇ ਕੰਮ ਕੋਈ ਵੀ ਅੱਜ ਤੱਕ ਪੂਰੇ ਨਹੀਂ ਕਰ ਸਕਿਆ ਅਤੇ ਕੰਮ ਕਰਦਿਆਂ ਕਰਦਿਆਂ ਹੁਣ ਦੱਸਿਆ ਵੀ ਨਾਲ ਕਰਨਾ ਕੀ ਆ ਇਹ ਧਿਆਨ ਨਾਲ ਸੁਣਿਓ ਕਹਿੰਦੇ ਹਰ ਹਰ ਨਾਮ ਜਪੇ ਜਨ ਕੋਏ ਕਹਿੰਦੇ ਕੋਈ ਕੋਈ ਗੁਰਮੁਖ ਹੋਣਗੇ ਤੁਹਾਡੇ 'ਚੋਂ ਜਿਹੜੇ ਕੰਮ ਵੀ ਕਰਦੇ ਅਤੇ ਨਾਮ ਵੀ ਜਪਦੇ ਆ ਇਹ ਜਪਣ ਦੇ ਲਈ ਅਭਿਆਸ ਕਰਨਾ ਪੈਂਦਾ ਵਾ ਸੰਗਤ 'ਚ ਆਉਣਾ ਪੈਂਦਾ ਵਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਜਦੋਂ ਤੁਸੀਂ ਬੋਲੋਗੇ ਨਾ ਵਾਹਿਗੁਰੂ ਇਹ ਪ੍ਰੈਕਟਿਸ ਆ ਇਹਨੂੰ ਕਹਿੰਦੇ ਨਾਮ ਸਿਮਰਨ ਅਭਿਆਸ ਅਭਿਆਸ ਹੁੰਦਾ ਪ੍ਰੈਕਟਿਸ ਪ੍ਰੈਕਟਿਸ ਮੇਕਸ ਏ ਮੈਨ ਪਰਫੈਕਟ ਤੁਸੀਂ ਨਾਲ ਹੀ ਪਰਫੈਕਟ ਹੋ ਜਾਓਗੇ ਕੰਮ ਵੀ ਕਰੋਗੇ ਤੇ ਤੁਹਾਡੇ ਮੁੱਖ ਤੇ ਵਸ ਜਾਊਗਾ ਵਾਹਿਗੁਰੂ ਪ੍ਰਭ ਜੀ ਵਸੇ ਸਾਧ ਕੀ ਰਸਨਾ ਤਾਂ ਹੀ ਉਹਨਾਂ ਨੇ ਕਿਹਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਕੀ ਕਿਹਾ ਜੀ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪਰ ਸਿਮਰਨ ਕਰਨਾ ਪੈਣਾ ਇਕੱਲਾ ਪੜ੍ਹਨ ਨਾਲ ਨਹੀਂ ਉੱਚਾ ਹੋਣਾ ਗੁਰਬਾਣੀ ਕਹੇ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਕਹਿੰਦੇ ਤੁਸੀਂ ਪ੍ਰਤੱਖ ਤਰ ਜਾਓਗੇ ਜੋ ਗੁਰੂ ਕਹਿ ਰਹੇ ਨੇ ਸਤਿਗੁਰੂ ਜਿਹਨਾਂ ਦੀ ਸ਼ਰਨ 'ਚ ਆਉਂਦੇ ਆ ਉਹਨਾਂ ਦਾ ਹੁਕਮ ਮੰਨਣਾ ਚਾਹੀਦਾ ਨਾ ਇਕੱਲਾ ਮੱਥਾ ਟੇਕਣ ਨਾਲ ਤਾਂ ਨਹੀਂ ਗੱਲ ਬਣਨੀ ਮੱਥਾ ਆਪਾਂ ਉਹਦੇ ਅੱਗੇ ਟੇਕਦੇ ਹਾਂ ਜਿਹਦੀ ਗੱਲ ਮੰਨਣੀ ਹੁੰਦੀ ਹੈ ਜੋ ਕੀ ਕਹਿੰਦੇ ਆ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਅਤੇ ਕੀ ਕਰ ਮਿਲ ਸਾਧ ਸੰਗਤ ਭਾਜ ਵਾਹਿਗੁਰੂ